ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਟਵਿੱਟਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 28 50 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670-63 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਸੀਂ ਸਰਵਣ ਕਰ ਰਹੇ ਸੀ ਆਨੰਦ ਸਾਹਿਬ ਦੀ 18ਵੀਂ ਪੌੜੀ ਦੇ 19ਵੀਂ ਪੌੜੀ ਦੇ ਅਰਥ ਤੇ ਆਪਾਂ ਇਸੇ ਦੇ ਨਾਲ ਰਿਲੇਟਿਡ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਕਰ ਰਹੇ ਹਾਂ ਅੰਧ ਵਿਸ਼ਵਾਸ ਕਰਮ ਕਾਂਡ ਅਤੇ ਭਰਮ ਹੁੰਦਾ ਕੀ ਹੈ ਜਾਂ ਇਹਨਾਂ 'ਚ ਅੰਤਰ ਕੀ ਹੈ ਜਾਂ ਕਿਵੇਂ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਧਰਮ ਦੇ ਅੰਦਰ ਇਹ ਪ੍ਰਵੇਸ਼ ਕਰਦੇ ਨੇ ਜਿਸ ਨੂੰ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਅਸੀਂ ਧਰਮ ਦੇ ਕੰਮ ਕਰ ਰਹੇ ਹੁੰਦੇ ਹਾਂ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਉਂਕਿ ਕਰਮ ਕਾਂਡ ਨਾਲ ਅਧਿਆਤਮਕ ਗਿਆਨ ਪੈਦਾ ਨਹੀਂ ਹੋ ਸਕਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਗੁਰੂ ਦੇ ਸੱਚੇ ਗਿਆਨ ਤੋਂ ਬਿਨਾਂ ਮਨ ਦਾ ਭਰਮ ਦੂਰ ਨਹੀਂ ਹੋ ਸਕਦਾ ਦੋਨੋਂ ਵੱਲੋਂ ਕਿ ਕਰਮ ਕਾਂਡ ਦੇ ਨਾਲ ਅਧਿਆਤਮਕ ਗਿਆਨ ਨਹੀਂ ਪੈਦਾ ਹੋ ਸਕਦਾ ਤੇ ਗੁਰੂ ਦੇ ਗਿਆਨ ਤੋਂ ਬਿਨਾਂ ਅਧਿਆਤਮਤਾ ਗੁਰੂ ਦੇ ਗਿਆਨ ਤੋਂ ਬਿਨਾਂ ਭਰਮ ਦੂਰ ਨਹੀਂ ਹੋ ਸਕਦਾ ਅਸੀਂ ਜਦੋਂ ਗੁਰੂ ਤੋਂ ਪੁੱਛਦੇ ਹਾਂ ਨਾ ਬਾਣੀ ਚ ਜ਼ਿਕਰ ਆਉਂਦਾ ਹੈ ਕਿ ਬੋ ਕਰਮ ਕਮਾਏ ਮੁਕਤ ਨਾ ਪਾਏ ਇੱਥੇ ਜਿਹੜੇ ਬਹੁਤੇ ਕਰਮ ਨੇ ਇਹ ਕਰਮ ਕਾਂਡ ਨਾਲ ਜੁੜੇ ਹੋਏ ਕਰਮਾਂ ਦੀ ਗੱਲ ਹੈ ਇਸ ਤਰ੍ਹਾਂ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਤੇ ਜਿਸ ਚੀਜ਼ ਨੂੰ ਗੁਰੂ ਸਾਹਿਬਾਨ ਮੁਕਤੀ ਕਹਿੰਦੇ ਨੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਅਨੁਸਾਰ ਜਿਸ ਚੀਜ਼ ਨੂੰ ਮੁਕਤੀ ਨੂੰ ਜਿਹੜੇ ਬਿਆਨ ਕੀਤਾ ਗਿਆ ਹੈ ਉਹ ਬੰਧਨ ਮੁਕਤ ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਹੀ ਸੰਸਾਰ ਦੇ ਫਜ਼ੂਲ ਬੰਧਨਾਂ ਤੋਂ ਜਿਨ੍ਹਾਂ ਦਾ ਅਧਿਆਤਮਿਕਤਾ ਦੇ ਨਾਲ ਅਕਾਲ ਪੁਰਖ ਦੀ ਸੇਵਾ ਦੇ ਨਾਲ ਮਨੁੱਖਤਾ ਦੇ ਭਲੇ ਦੇ ਨਾਲ ਕੋਈ ਵਾਸਤਾ ਨਹੀਂ ਉਹ ਜੇ ਕਰਮ ਕਾਂਡ ਜਿਹੜੇ ਆ ਉਹ ਬੰਧਨ ਨੇ ਤੇ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਬਹੁ ਕਰਮ ਕਮਾਏ ਮੁਕਤ ਨਾ ਪਾਏ ਦੇਸ਼ ਦਸੰਤਰ ਪਵੇ ਦੂਜੇ ਪਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੇ ਦੁੱਖ ਪਾਵਣੇ ਆ ਇਸ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਆ ਸਾਨੂੰ ਸਮਝਾਉਂਦੇ ਆ ਇਸੇ ਸ਼ਬਦ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ ਤੀਸਰੇ ਪਾਤਸ਼ਾਹ ਜਿਹਦੇ ਵਿੱਚ ਉਹ ਕਹਿੰਦੇ ਆਤਮ ਰਾਮ ਪ੍ਰਗਾਸ ਗੁਰੂ ਤੇ ਹੋਵੇ ਹੋਮੈ ਮੈਲ ਲਾਗੀ ਗੁਰਸ਼ਬਦੀ ਖੋਵੇ ਤੇ ਇਸੇ ਸ਼ਬਦ ਦੇ ਵਿੱਚ ਜਿਹੜਾ ਕੰਸੈਪਟ ਸਾਨੂੰ ਬਿਆਨ ਕਰ ਰਿਹਾ ਜਿਹੜਾ ਆਪਾਂ ਪਹਿਲਾਂ ਵਿਚਾਰ ਕੀਤਾ ਸੀ ਕਿ ਯਾਨੀ ਕਿ ਕਰਮਾਂ ਦੇ ਨਾਲ ਜਿਹੜੇ ਆਪਾਂ ਕਹਿੰਦੇ ਹਾਂ ਬਹੁ ਕਰਮ ਕਮਾਏ ਮੁਕਤ ਨਾ ਪਾਏ ਤੇ ਗੁਰੂ ਸਾਹਿਬ ਕਹਿੰਦੇ ਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਉਣੇ ਉਸ ਹਰੀ ਨੂੰ ਜਿਹੜਾ ਕਿ ਸਾਰੇ ਬੰਧਨਾਂ ਤੋਂ ਆਜ਼ਾਦ ਹੈ ਮੁਕਤ ਹੈ ਜੇ ਉਸ ਨੂੰ ਮਨ ਦੇ ਵਿੱਚ ਵਸਾ ਲੈਂਦੇ ਹਾਂ ਤੇ ਫਿਰ ਹੌਲੀ ਹੌਲੀ ਸਹਿਜੇ ਉਸ ਸਹਿਜ ਅਵਸਥਾ ਤੱਕ ਪਹੁੰਚ ਜਾਂਦੇ ਹਾਂ ਸਹਿਜੇ ਉਸ ਸਹਿਜ ਅਵਸਥਾ ਤੱਕ ਪਹੁੰਚ ਜਾਂਦੇ ਹਾਂ ਪਾਓ ਜਿਸ ਤਰ੍ਹਾਂ ਆਪਾਂ ਕਈ ਵਾਰ ਇਹ ਜ਼ਿਕਰ ਵੀ ਕਰਦੇ ਨਾ ਕਿ ਗੁਰੂ ਸਾਹਿਬ ਜਦੋਂ ਲੋਕੀ ਬਹੁਤ ਤੇਜ਼ ਤੇਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਆ ਆਪਾਂ ਕਹਿੰਦੇ ਵੀ ਇੱਦਾਂ ਤੁਸੀਂ ਵਾਹਿਗੁਰੂ ਤੇ ਜਪਣਾ ਹੈ ਪਰ ਇੱਦਾਂ ਨਹੀਂ ਦੌੜ ਦੌੜ ਕੇ
ਕਿਸੇ, ਉਹ ਵੀ ਇੱਕ ਕਰਮ ਕਾਂਡ।

ਸਹਿਸਾ ਨਾ ਜਾਏ। ਹੁਣ ਜਿਹੜੀ ਉਹ ਭਟਕਣ ਹੈ, ਉਹ ਸਹਿਸਾ, ਉਹ ਡਰ ਹੈ, ਉਹ ਬੰਧਨ ਹੈ, ਉਹ ਸਹਿਜ ਤੋਂ ਬਿਨਾਂ ਜਾਏਗਾ ਨਹੀਂ। ਪਰ ਜਿਹੜਾ ਸਹਿਜ ਹੈ ਉਹ ਕਰਮਕਾਂਡ ਦੇ ਨਾਲ ਪ੍ਰਾਪਤ ਨਹੀਂ ਹੋਵੇਗਾ। ਆਪਾਂ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਕਰਮਕਾਂਡ, ਅੰਧ ਵਿਸ਼ਵਾਸ ਤੇ ਭਰਮ। ਜਦੋਂ ਆਪਾਂ ਕਈ ਵਾਰੀ ਇਹ ਚੀਜ਼ ਜ਼ਿਕਰ ਕਰਦੇ ਹਾਂ, ਆਪਣੇ ਧਰਮ ਦੇ ਵਿੱਚ ਵੀ ਕਰਦੇ ਹਾਂ, ਤੇ ਇਸ ਨੂੰ ਹੋਰ ਤਰ੍ਹਾਂ ਲਿਆ ਜਾਂਦਾ ਹੈ। ਜੇ ਅਸੀਂ ਦੇਖੀਏ, ਕਿਉਂਕਿ ਅੰਧ ਵਿਸ਼ਵਾਸ ਜਿਹੜਾ ਸ਼ਬਦ ਹੈ, ਅਸੀਂ ਆਪਣੇ ਵਿਸ਼ਵਾਸ ਨੂੰ ਤਾਂ ਜਾਇਜ਼ ਠਹਿਰਾ ਦਿੰਦੇ ਹਾਂ ਉਹਦੇ ਵਾਸਤੇ, ਭਾਵੇਂ ਅਸੀਂ ਗਲਤ ਵੀ ਕਰ ਰਹੇ ਹੋਈਏ, ਗੁਰੂ ਦੇ ਆਸ਼ੇ ਦੇ ਵਿਰੁੱਧ ਵੀ ਜਾ ਰਹੇ ਹੋਈਏ, ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਸਰੇ ਧਰਮਾਂ ਦੇ ਜਿਹੜੇ ਵਿਸ਼ਵਾਸ ਨੇ ਉਹਨਾਂ ਤੇ ਬੜੀ ਸੌਖਿਆਂ ਅਸੀਂ ਕਿੰਤੂ ਕਰ ਲੈਂਦੇ ਹਾਂ। ਕਿਉਂ ਕਰ ਲੈਂਦੇ ਹਾਂ? ਕਿਉਂਕਿ ਉਹ ਸਾਡੀ ਉਸ ਟ੍ਰੇਨਿੰਗ ਦਾ ਹਿੱਸਾ ਨੇ, ਅਸੀਂ ਬਾਹਰੋਂ ਦੇਖਦੇ ਹਾਂ, ਪਰ ਜੋ ਅਸੀਂ ਆਪ ਕਰ ਰਹੇ ਹੁੰਦੇ ਹਾਂ ਉਹ ਦੇਖਾ ਦੇਖੀ ਕਿਤੇ ਅਸੀਂ ਉਸ ਤੇ ਟਿਊਨ ਅਟਿਊਨਡ ਹੋ ਚੁੱਕੇ ਹੁੰਦੇ ਹਾਂ, ਉਹਦੇ ਵਿੱਚ ਅਸੀਂ ਖਰਚਿਤ ਹੋ ਚੁੱਕੇ ਹੁੰਦੇ ਹਾਂ, ਉਹਦੇ ਚ ਰਲ ਮਿਲ ਰਿਹਾ, ਉਹ ਸਾਨੂੰ ਸਹਿਜ ਲੱਗ ਰਿਹਾ ਹੁੰਦਾ। ਹੁਣ ਆਪਾਂ ਜੇ ਗੌਰ ਨਾਲ ਧਿਆਨ ਮਾਰੀਏ ਤਾਂ ਸਿੱਖੀ ਦੇ ਵਿੱਚ ਅੱਜ ਅਜੋਕੇ ਸਮੇਂ ਅਸੀਂ ਕਿੰਨੇ ਕਰਮਕਾਂਡ ਕਰ ਰਹੇ ਹਾਂ, ਭਾਵੇਂ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਿਹਾ, ਭਾਵੇਂ ਸਾਡੇ ਘਰਾਂ 'ਚ ਹੋ ਰਿਹਾ, ਭਾਵੇਂ ਨਿੱਜੀ ਜੀਵਨ 'ਚ ਹੋ ਰਿਹਾ। ਜਦੋਂ ਅਸੀਂ ਪਾਠ ਹੀ ਪੜ੍ਹ ਰਹੇ ਤੇ ਉੱਥੇ ਵੀ ਮੈਂ ਇਸਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਝਣ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਅਸੀਂ ਕਰਮਕਾਂਡ ਵੀ ਉਸ ਵਿੱਚ ਵੀ ਕਰਮਕਾਂਡ ਅਸੀਂ ਉਲਝੇ ਹੋਏ ਹਾਂ। ਬਾਣੀ ਸਾਨੂੰ ਗਿਣਤੀਆਂ ਮਿਣਤੀਆਂ ਦੇ ਵਿੱਚ ਨਹੀਂ ਰੱਖਦੀ। ਅਸੀਂ ਨਿਤਨੇਮ ਕੀਤਾ, ਜੇ ਅਸੀਂ ਧਿਆਨ ਲਾ ਕੇ ਨਹੀਂ ਕੀਤਾ, ਫਾਰਮੈਲਿਟੀ ਕੀਤੀ ਆ, ਇਹ ਵੀ ਕਰਮਕਾਂਡ। ਅਸੀਂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਰੱਖਦੇ ਹਾਂ, ਨਿਰੰਤਰ ਪਾਠ ਚੱਲ ਰਿਹਾ, ਸਿਧਾਂਤਕ ਤੌਰ ਤੇ ਅਸੀਂ ਉਹ ਵੀ ਕਰਮਕਾਂਡ ਹੀ ਕਰ ਰਹੇ ਹੁੰਦੇ ਹਾਂ, ਨਾ ਅਸੀਂ ਸੁਣਦੇ ਹਾਂ। ਅਸੀਂ ਇੱਕ ਫਾਰਮੈਲਿਟੀ ਰਸਮ ਪੂਰੀ ਕਰਨ ਵਾਸਤੇ ਪੰਜ ਸਿੰਘਾਂ ਨੂੰ ਲਿਆਂਦਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਬਾਬਾ ਜੀ ਦਾ ਸਰੂਪ ਘਰ 'ਚ ਲਿਆਂਦਾ, ਅਸੀਂ ਸੁਣਿਆ ਨਹੀਂ, ਅਮਲ ਨਹੀਂ ਕੀਤਾ। ਅਸੀਂ ਉਸੇ ਹੀ ਉਸ ਹਿਸਾਬ ਨੂੰ ਉਸੇ ਹੀ ਇਸੇ ਕਰਕੇ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ। ਇਹ ਜਿੰਨੇ ਵੀ ਕੰਮ ਅਸੀਂ ਧਰਮ ਦੇ ਨਾਂ ਤੇ ਕਰ ਰਹੇ ਹਾਂ, ਅਸੀਂ ਅਖੰਡ ਪਾਠ ਸਾਹਿਬ ਲਿਆਂਦਾ ਘਰ ਕੀਤਾ, ਭਾਵੇਂ ਆਪ ਵੀ ਕੀਤਾ ਉਹਦੇ 'ਚ, ਪਰ ਜੇ ਸਮਝਿਆ ਨਹੀਂ, ਸਿਰਫ ਇੱਕ ਫਾਰਮੈਲਿਟੀ ਕੀਤੀ, ਇਹਦੀ ਕਰਮਕਾਂਡ। ਗੁਰੂ ਨੇ ਸਾਨੂੰ ਬਾਣੀ ਉਪਦੇਸ਼ ਵਾਸਤੇ, ਕਿਸੇ ਮੰਤਰ ਵਾਸਤੇ ਨਹੀਂ, ਅਸੀਂ ਘਰ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ ਹਾਂ, ਸੰਗਤ ਆਉਂਦੀ ਹੈ ਪਾਠ ਕਰਦੀ ਹੈ, ਸਾਰੇ ਮਿਲ ਕੇ ਕਰਦੇ ਹਾਂ, ਕਿਸੇ ਹੱਦ ਤੱਕ ਉਹ ਇੱਕ ਜੁੜਨ ਦੀ ਅਵਸਥਾ ਹੈ, ਕਿਉਂਕਿ ਸਾਰੇ ਹੀ ਉਹਦੇ 'ਚ ਹਿੱਸਾ ਲੈ ਰਹੇ ਹਾਂ ਤੇ ਸਮੂਹਕ ਤੌਰ ਤੇ ਅਰਦਾਸ ਕਰ ਰਹੇ ਹਾਂ, ਕੁਛ ਨਾ ਕੁਛ ਪੱਲੇ ਪੈਂਦਾ ਹੈ। ਪਰ ਜੇ ਅਸੀਂ ਉਸ ਨੂੰ ਵੀ ਫਾਰਮੈਲਿਟੀ ਵਾਸਤੇ ਤੇਜ਼ ਤੇਜ਼ ਕਰ ਲਈਏ, ਕੁਛ ਸਮਝਣ ਦੀ ਕੋਸ਼ਿਸ਼ ਨਾ ਕਰੀਏ, ਹੋਣਾ ਤੇ ਇਹ ਚਾਹੀਦਾ ਸੀ ਕਿ ਜੇ ਅਸੀਂ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਹਾਂ, ਬਾਰੀ ਬਾਰੀ, ਕਦੇ ਇੱਕ ਘਰ 'ਚ ਕਰਦੇ ਹਾਂ, ਕਦੇ ਦੂਜੀ ਘਰ 'ਚ ਕਰਦੇ ਹਾਂ, ਇਸ 'ਤੇ ਵੀ ਇੱਕ ਨਿਯਮ ਬਣ ਜਾਂਦਾ ਕਿ ਇੱਕ ਪੌੜੀ ਦਾ ਜਾਂ ਇੱਕ ਅਸ਼ਟਪਦੀ ਦੀ ਵਿਚਾਰ ਨਾਲ ਹੀ, ਪਾਠ ਕਰਨ ਦੇ ਨਾਲ ਹੀ ਕਰ ਲੈਂਦੇ। ਅੱਜ ਇੱਕ ਦੀ ਦੂਸਰੀ ਥਾਂ ਤੇ, ਦੂਸਰੇ ਦੀ ਤੀਸਰੀ ਥਾਂ ਤੇ, ਉਹ ਵੀ ਕਿਸੇ, ਪਰ ਅਸੀਂ ਸਿਰਫ ਉਸਨੂੰ ਇੱਕ ਫਾਰਮੈਲਿਟੀ, ਇੱਕ ਜੁੜਨ ਦਾ, ਇੱਕ ਤਿੱਟੀ ਪਾਰਟੀ ਦਾ ਰੂਪ ਵੀ ਦੇ ਦਿੱਤਾ। ਬੀਬੀਆਂ ਜਾਂ ਬੰਦੇ ਇੱਕ ਘਰ 'ਚ ਜੁੜਦੇ, ਇੱਕ ਫੰਕਸ਼ਨ ਹੋ ਜਾਂਦਾ ਹੈ ਇੱਕ। ਇਸੇ ਤਰ੍ਹਾਂ 51 ਪਾਠ, 100 ਜਿਸਨੂੰ ਕੋਤਰੇ ਪਾਠ ਕਰਦੇ ਹਾਂ, ਜਿਸ ਦੇ ਨਾਂ ਤੇ ਜਿਹੜੀਆਂ 300

0: ਭਾਈ ਬੀੜਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੀ ਮਤਲਬ ਗੁੰਮਸ਼ੁਦਗੀ ਦੇ ਜਿਹੜਾ ਚੱਕਰ ਚੱਲਦਾ ਹੈ ਉਹ ਵੀ ਇਸੇ ਸਿਲਸਿਲੇ ਚ ਹੋਇਆ। ਉੱਥੇ ਕੋਈ ਪਾਠ ਨਹੀਂ ਕਰ ਰਿਹਾ ਕਿਉਂਕਿ ਜੇ 51 ਜਾਂ 100 ਬੰਦਾ ਬੋਲਣਾ ਸ਼ੁਰੂ ਕਰ ਜਾਏਗਾ ਕਿਸੇ ਨੂੰ ਕੀ ਸਮਝ ਆਉਣੀ। ਪਰ ਜੇ ਇੱਕ ਬੰਦਾ ਪਾਠ ਕਰ ਰਿਹਾ ਹੋਵੇ, 50 ਬੰਦਾ 100 ਬੰਦਾ ਸੁਣ ਰਿਹਾ ਹੋਵੇ ਤਾਂ ਸਮਝ ਆਏਗੀ, ਉਹ ਵੀ ਜੇ ਬੜੇ ਧਿਆਨ ਨਾਲ ਵਿਸ਼ਰਾਮ ਦੇ ਕੇ ਕਰੇਗਾ। ਹੁਣ ਜੇ ਦੇਖਿਆ ਜਾਏ ਇਹ ਵੀ ਧਾਰਮਿਕ ਕਰਮਕਾਂਡ ਦੀ ਗੱਲ ਹੈ। ਵਿਸ਼ਵਾਸ ਦੀ ਜਿਹੜੀ ਗੱਲ, ਅਸੀਂ ਕਈ ਇਹੋ ਜਿਹੇ ਮਨ ਘੜਤ ਵਿਚਾਰ ਜਿਹੜੇ ਆ ਗੁਰਮਤ ਦੇ ਵਿੱਚ ਜੋੜ ਲੈਂਦੇ, ਇਸ ਤੋਂ ਵੀ ਅੰਧ ਵਿਸ਼ਵਾਸ ਹੀ ਅਸੀਂ ਕਹਿੰਦੇ ਹਾਂ। ਜੇ ਅਸੀਂ ਸਾਖੀਆਂ ਕਈ ਜੋੜ ਲੈਂਦੇ ਹਾਂ, ਭਗਤ ਸਾਹਿਬਾਨਾਂ ਨਾਲ ਜੋੜ ਲੈਂਦੇ ਹਾਂ, ਉਹਨਾਂ 'ਤੇ ਵਿਚਾਰ ਕਰਦੇ ਹਾਂ ਉਹਨਾਂ ਨੂੰ, ਜਾਂ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਪੈਦਾ ਕਰ ਦਿੱਤਾ ਅਤੇ ਉਸ 'ਤੇ ਅਸੀਂ ਅਡੇਗਾਂ ਕਿ ਨਹੀਂ ਇਹ ਗੁਰੂ ਸਾਹਿਬ ਦੀ ਬਾਣੀ ਹੋ ਸਕਦੀ ਹੈ, ਜਦੋਂ ਕਹਿੰਦਾ ਵੀ ਅਸ਼ਲੀਲ ਬਾਣੀ ਗੁਰੂ ਸਾਹਿਬ ਦੀ ਨਹੀਂ ਹੋ ਸਕਦੀ, ਜਾਂ ਇਹਦਾ ਸਿਧਾਂਤਕ ਕੋਈ ਪੇ ਨਹੀਂ ਆ, ਇੱਥੇ ਵੀ ਅੰਧ ਵਿਸ਼ਵਾਸ ਹੈ। ਜਾਂ ਅਸੀਂ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨਿਫਲ ਜਾਤ ਹੈ ਜਿਉ ਕੁੰਚ ਰਿਸ਼ਨਾ। ਉਹ ਸਭ ਵੇਸਟ ਹੈ ਤੇ ਬਹੁਤਾ ਕੁਛ ਅਸੀਂ ਜਿਹੜਾ ਕਰਦੇ ਹਾਂ। ਹੁਣ ਆਪਾਂ ਪਹਿਲੀ ਪੰਕਤੀ ਦਾ ਹੀ ਵਿਚਾਰ ਕੀਤਾ ਸੀ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਉਲ ਭਿਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਔ ਬੁਧਵਾਦੇ। ਅਸੀਂ ਸਾਰੇ ਕਰਮ ਕਰ ਲਏ ਕਿਉਂਕਿ ਸਾਨੂੰ ਨਹੀਂ ਪਤਾ ਸਾਡਾ ਵਿਸ਼ਵਾਸ ਹੈ ਕਿ ਅੰਧ ਵਿਸ਼ਵਾਸ ਹੈ। ਕਿਉਂਕਿ ਮੈਂ ਪਹਿਲਾਂ ਵੀ ਕਿਹਾ ਨਾ ਕਿ ਅਸੀਂ ਦੂਸਰਿਆਂ ਦੇ ਫੇਥ ਨੂੰ ਅਸੀਂ ਅੰਧ ਵਿਸ਼ਵਾਸ ਕਹਿੰਦੇ ਹਾਂ, ਆਪਣੇ ਨੂੰ ਅਸੀਂ ਵਿਸ਼ਵਾਸ ਕਹਿੰਦੇ ਹਾਂ ਕਿਉਂਕਿ ਸਾਡੀ ਜਿਹੜੀ ਪਰਵਰਿਸ਼ ਹੈ ਉਸ ਆਧਾਰ ਤੇ ਹੋਈ ਹੈ। ਸਾਨੂੰ ਹਰ ਗਲਤ ਕੰਮ ਦੀ ਜਿਹੜਾ ਹੈ, ਜਿਹੜਾ ਗੁਰੂ ਜਿਸ ਤੋਂ ਮਨਾ ਵੀ ਕਰਦਾ ਹੈ, ਅਸੀਂ ਉਸ ਨੂੰ ਆਪਣਾ ਯਾਨੀ ਕਿ ਜਾਇਜ਼ ਸਹਿਰਾ ਦਿੰਦੇ ਹਾਂ। ਕਿਉਂਕਿ ਸਾਨੂੰ ਅਸੀਂ ਕਈ ਵਾਰੀ ਕੀ ਹੁੰਦਾ ਕਿ ਬਾਣੀ ਨੂੰ ਪੜ੍ਹਦੇ ਹਾਂ, ਕਈ ਵਾਰੀ ਅਸੀਂ ਉਸਦੇ ਅਰਥ ਜਿਹੜੇ ਹੁੰਦੇ ਆ ਅਰਥਾਂ ਦੇ ਅਨਰਥ ਸਮਝ ਰਹੇ ਹੁੰਦੇ ਹਾਂ, ਖਾਸ ਕਰਕੇ ਜਿਹੜੇ ਸਾਨੂੰ ਇਹ ਬਾਬੇ ਲੋਕ ਸਮਝਾਉਂਦੇ ਆ ਜਿਹੜੇ ਬਾਣੀ ਪੜ੍ਹਨ ਦੇ ਨੇੜੇ ਨਹੀਂ ਜਾਣ ਦਿੰਦੇ, ਤੁਸੀਂ ਨਾ ਪੜ੍ਹੋ ਅਸੀਂ ਤੁਹਾਡੀ ਥਾਂ ਤੇ ਪੜ੍ਹਾਂਗੇ, ਤੁਸੀਂ ਗਲਤੀ ਕਰ ਜਾਓਗੇ, ਜੇ ਬਾਣੀ ਗਲਤ ਪੜ੍ਹੀ ਤਾਂ ਤੁਹਾਨੂੰ ਪਾਪ ਲੱਗੇ, ਜੇ ਅਸੀਂ ਗਲਤ ਪੜ੍ਹਾਂਗੇ ਤਾਂ ਹੀ ਅਸੀਂ ਠੀਕ ਵੀ ਪੜ੍ਹਾਂਗੇ। ਕਿਉਂਕਿ ਗਲਤ ਪੜ੍ਹਨੇ ਜਾਂ ਠੀਕ ਪੜ੍ਹਨ ਦਾ ਅਸਰ ਤੁਹਾਡੀ ਨੀਅਤ 'ਚ, ਜੇ ਇੱਕ ਬੰਦਾ ਸ਼ੁਰੂ 'ਚ ਉਹਦਾ ਗਲਤ ਉਚਾਰਨ ਕਰ ਰਿਹਾ ਪਰ ਉਹਦੀ ਜਿਹੜੀ ਨੀਅਤ ਹੈ ਉਹ ਰਾਸ ਹੈ, ਤੇ ਉਹ ਗੁਰੂ ਸਾਹਿਬਾਨ ਉਹ ਅਕਾਲ ਪੁਰਖ ਨਹੀਂ ਜਾਣਦਾ ਕਿ ਉਹਦੀ ਨੀਅਤ ਕੀ ਆ, ਉੱਥੇ ਪਾਪ ਕਿੱਥੇ ਲੱਗਣਾ। ਪਾਪ ਤਾਂ ਉੱਥੇ ਲੱਗਣਾ ਜੇ ਸ਼ੁੱਧ ਪਿਛਾ ਪੜ੍ਹ ਕੇ ਵੀ ਤੁਹਾਡੀ ਨੀਅਤ ਜਿਹੜੀ ਆ ਗਲਤ, ਤੁਸੀਂ ਉਦੋਂ ਗੈਰ ਹਾਜ਼ਰ ਹੋ, ਪਾਠ ਕਰ ਰਹੇ ਹਾਂ ਅਸੀਂ ਅਖੰਡ ਪਾਠ ਦੀ ਡਿਊਟੀ ਦੇ ਰਹੇ ਹਾਂ, ਵਿਚਾਰ ਸਾਡੇ ਜਿਹੜਾ ਹੈ ਉਹੀ ਜਿਹੜਾ ਪਰਤਨ ਪਰਤੀ ਨਿੰਦਾ ਪਰੇ ਅਪਵਾਦ, ਖਿਆਲਾਂ ਦੀ ਉਡਾਰੀ ਸਾਡੀ ਜਿਹੜੀ ਆ ਉਹ ਕਿਤੇ ਸੱਤਵੇਂ ਅਸਮਾਨ 'ਚ, ਉੱਥੋਂ ਗੈਰ ਹਾਜ਼ਰ ਹਾਂ, ਅਸੀਂ ਗੁਰੂ ਦਾ ਨਿਰਾਦਰ ਕਰ ਰਹੇ ਹੁੰਦੇ ਹਾਂ, ਇਹ ਵੀ ਕਰਮ ਕਾਂਡ। ਤੇ ਕਈ ਭੁਲੇਖੇ ਸਾਨੂੰ ਪੈ ਜਾਂਦੇ, ਕਈ ਭਰਮ ਸਾਨੂੰ ਪੈ ਜਾਂਦੇ ਆ, ਜਿਸ ਤਰ੍ਹਾਂ ਪਿਛਲੇ ਸਾਲ ਹੀ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ, ਇੱਕ ਬੀਬੀ ਕਹਿੰਦੀ ਹੈ ਜੀ ਮੈਂ ਜਿਸ ਵੇਲੇ ਅੰਤਰ ਤਿਆਰ ਹੁੰਦੀ ਹਾਂ ਮੈਂ ਵਾਹਗੁਰੂ ਕਰਦੀ ਹਾਂ ਤੇ ਮੇਰੀ ਜੀ ਜਿਹੜੀ ਬਿਰਤੀ ਹੈ ਮੈਂ ਟਾਈਮ ਟਰੈਵਲ ਕਰਦੀ ਹਾਂ, ਹਾਲਾਂਕਿ ਟਾਈਮ ਟਰੈਵਲ ਨਾ ਲੋਕਾਂ ਨੇ ਸੁਣ ਲਿਆ ਉਸ ਥਿਊਰੀ ਦਾ ਪਤਾ ਹੀ ਨਹੀਂ। ਇੱਕ ਅਜਿਹੀ ਵਿਗਿਆਨਿਕ ਥਿਊਰੀ ਜਿਹੜੀ ਅਸੀਂ ਵਿਗਿਆਨ ਦੇ ਸਟੂਡੈਂਟ ਹੋ ਕੇ ਵੀ ਚੰਗੀ ਤਰ੍ਹਾਂ ਅਸੀਂ ਇਸ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ, ਭਾਈ ਤੁਸੀਂ ਕਿੱਥੋਂ ਲੱਭ ਲਿਆ ਕਿ ਟਾਈਮ ਟਰੈਵਲ ਕੀ ਹੁੰਦਾ, ਤੇ ਉਹ ਟਾਈਮ ਕਦੇ ਵੀ ਬੈਕਵਰਡ ਟਰੈਵਲ ਨਹੀਂ ਹੁੰਦਾ, ਇਹ ਲਾਜ਼ ਆਫ ਫਿਜ਼ਿਕਸ ਨੇ, ਇਹ ਲਾਜ਼ ਆਫ ਕਾਸਮਾਸ ਨੇ, ਅਸੀਂ ਬਣਾ ਬੈਠਾ ਕਿਉਂਕਿ ਜਿਹੜੀ ਥਿਊਰੀ ਅਜੇ ਪ੍ਰੈਕਟੀਕਲ ਨਹੀਂ ਹੋਈ ਉਸਨੂੰ ਅਸੀਂ ਕਹਿੰਦੇ ਹਾਂ ਅਸੀਂ ਪ੍ਰੈਕਟੀਕਲ ਕਰ ਲਿਆ। ਕੋਈ ਕਹਿੰਦਾ ਮੈਂ ਸੂਰਜ ਤੇ ਗਿਆ, ਸੂਰਜ ਤੇ ਜੀ ਉੱਥੇ ਵੀ ਲੋਕ ਰਹਿੰਦੇ ਆ, ਸੂਰਜ ਦੀ ਸਤਾ ਤੇ ਹੀ 5,000 ਤੋਂ 6,000 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੈ ਜਿੱਥੇ ਤਾਂ ਧਾਤ ਵੀ ਜਿਹੜੀ ਉਹ ਮੈਲਟ ਹੋ ਗਈ ਹੁੰਦੀ ਹੈ, ਜਿੱਥੇ ਗੈਸਾਂ ਵੀ ਜਿਹੜੀਆਂ ਹੁੰਦੀਆਂ ਨੇ ਉਹ ਮੈਲਟ ਹੋ ਕੇ ਲਿਕੁਇਡ ਹੋ ਗਈਆਂ ਹੁੰਦੀਆਂ ਨੇ, ਤੇ ਜਿੱਥੇ ਜਿਸਦੇ ਅੰਦਰ ਕੋਰ ਤੇ ਅੰਦਰ ਕੋਰ ਦੇ ਵਿੱਚ ਕਰੋੜਾਂ ਡਿਗਰੀ ਅਰਬਾਂ ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਹੁੰਦਾ, ਸੋਚਿਆ ਵੀ ਨਹੀਂ ਜਾ ਸਕਦਾ। ਉਸਦੇ ਨੇੜੇ ਤੇੜੇ ਕੋਈ ਖਲਾਈ ਜਿਹੜਾ ਜਿਹੜਾ ਯੰਤਰ ਹੈ ਜਿਸਨੂੰ ਆਪਾਂ ਕਹਿੰਦੇ ਹਾਂ ਅੰਤਰਯਾਨ, ਉਹ ਵੀ ਨਹੀਂ ਜਾ ਸਕਦਾ। ਉਸ ਤੋਂ ਕਰੋੜਾਂ ਕਿਲੋਮੀਟਰ ਦੂਰ ਵੀ ਨਹੀਂ ਜਾ ਸਕਦਾ। ਧਰਤੀ ਤੱਕ ਹੀ 15 ਕਰੋੜ ਕਿਲੋਮੀਟਰ, 150 ਮਿਲੀਅਨ ਕਿਲੋਮੀਟਰ ਧਰਤੀ ਉੱਥੋਂ ਦੂਰ ਹੈ, ਤੇ ਜਿਸ ਵੇਲੇ ਧਰਤੀ ਦਾ ਜਿਹੜਾ ਸਿਰਾ ਉਸਦੇ ਸਾਹਮਣੇ ਹੁੰਦਾ ਹੈ, ਸਾਊਥ ਪੋਲ ਜਾਂ ਨਾਰਥ ਪੋਲ, ਤੇ ਉਸ ਵਕਤ ਜਿਸ ਸਿਰੇ ਤੇ ਇਤਨੀ ਗਰਮੀ ਪੈ ਰਹੀ ਹੁੰਦੀ ਹੈ ਕਿ ਕਈ ਵਾਰੀ ਟੈਂਪਰੇਚਰ ਜੇ ਬਦਲ ਨਾ ਹੋਣ, ਬਾਕੀ ਚੀਜ਼ਾਂ ਨਾ ਹੋਣ, ਤਾਂ ਪੰਜਾਬ ਉੱਥੇ ਬੰਦਾ ਇੱਥੇ ਸਰਵਾਈਵ ਨਹੀਂ ਕਰ ਸਕਦਾ। ਸੋ ਇਹੋ ਜਿਹੇ ਭਰਮ ਜਿਹੜੇ ਆ, ਇਹ ਵੀ ਇੱਕ ਭਰਮ ਹੁੰਦੇ, ਕਿਉਂਕਿ ਇਹ ਸਾਰਾ ਕੁਛ ਮਨ ਦੀ ਸਥਿਤੀ ਨਾਲ ਕਈ ਵਾਰੀ ਦਿਮਾਗ ਜਿਹੜਾ ਹੈ ਹਲੂਸੀਨੇਟਿਡ ਹੋ ਜਾਂਦਾ। ਕੋਈ ਵਿਅਕਤੀ ਕੋਈ ਪਰਛਾਵਾਂ ਦੇਖ ਕੇ ਜਦੋਂ ਕਹਿੰਦਾ ਭੂਤ, ਇਹ ਵੀ ਇੱਕ ਭਰਮ। ਆਮ ਜ਼ਿੰਦਗੀ ਦੇ ਵਿੱਚ ਹਨੇਰੇ ਦੇ ਵਿੱਚ ਰੱਸੀ ਨੂੰ ਦੇਖ ਕੇ ਸੱਪ ਸਮਝਣਾ ਵੀ ਇੱਕ ਭਰਮ ਹੈ। ਸੋ ਇਸ ਕਰਕੇ ਭਰਮ, ਅੰਧ ਵਿਸ਼ਵਾਸ ਤੇ ਕਰਮਕਾਂਡ, ਇਹਨਾਂ ਦੇ ਨਾਲ ਪ੍ਰਾਪਤੀ ਕਿਸੇ ਨੂੰ ਨਹੀਂ ਹੋ ਸਕਦੀ। ਆਓ ਆਪਾਂ ਇਸੇ ਪੌੜੀ ਦਾ ਵਿਚਾਰ ਕਰਦੇ ਹਾਂ, ਕਰਮੀ ਸਹਿਜ ਨਾ ਉਪਜੇ, ਰਿਣ ਸਹਿਜੇ ਸਹਿਸਾ ਨਾ ਜਾਏ। ਧਾਰਮਿਕ ਕਰਮਕਾਂਡ ਦੇ ਨਾਲ ਸਹਿਜ, ਚੌਥਾ ਪਦ ਜਿਸਨੂੰ ਕਿਹਾ ਗਿਆ, ਰਮੋ ਤਮੋ ਸਤੋ ਰਮੋ, ਸਤੋ ਰਮੋ ਤੇ ਤਮੋ ਗੁਣ ਤੋਂ ਉੱਪਰ ਦੀ ਅਵਸਥਾ ਹੈ, ਜਿੱਥੇ ਹੌਲੀ ਹੌਲੀ ਅਧਿਆਤਮਕ ਅਵਸਥਾ ਵਿਚਰਦੀ ਹੈ, ਜਿਸ ਦੇ ਵਿੱਚ 5 ਗੁਣ ਆ ਜਾਂਦੇ ਆ, ਸੱਤ, ਸੰਤੋਖ, ਦਇਆ, ਧਰਮ, ਧੀਰਜ। ਮਨੁੱਖ ਦੀ ਅਵਸਥਾ ਜਪਜੀ ਸਾਹਿਬ ਦੇ ਵਿੱਚ ਇਹ ਸਾਰਾ ਜਿਹੜਾ ਸੁਮੇਲ ਹੈ, ਜਿਸ ਨੂੰ ਇਸ ਦੀ ਸਾਰੀ ਵਿਆਖਿਆ ਹੈ, ਆਦਿ ਸੱਚ ਤੋਂ ਲੈ ਕੇ ਗਏ ਮਸ਼ਕਤ ਕਾਲ ਤੱਕ, ਉਸ ਅਵਸਥਾ ਨੂੰ ਪ੍ਰੈਕਟੀਕਲੀ ਜਦੋਂ ਕੋਈ ਜੀ ਲੈਂਦਾ ਹੈ, ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਜਿੱਥੇ ਜੱਤ ਪਹਾਰਾ ਧੀਰੇ ਸੁਨਿਆਰ ਐਰਨ ਮਤਵੇ ਦੇ ਤਿਆਰ ਵਾਲੀ ਅਵਸਥਾ ਆ ਜਾਂਦੀ ਹੈ, ਜਿਸ ਨੂੰ ਇਹ ਕਿਹਾ ਜਾਂਦਾ ਹੈ ਸੱਚ ਖੰਡ ਵਸੇ ਨਿਰੰਕਾਰ। ਅਤਿਮਿਆਤਕ ਅਧਿਆਤਮਕ ਅਵਸਥਾ ਦੇ ਵਿੱਚ ਜਿਹੜਾ ਬੰਦਾ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ, ਉਸਨੂੰ ਆਪਣੇ ਅੰਦਰ ਰੱਬੀ ਗੁਣਾਂ ਦਾ ਦੀ ਹੋਂਦ ਦੇ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਉਹ ਨਿਰੰਕਾਰ ਦੇ ਵਿੱਚ, ਇਹ ਨਿਰੰਕਾਰ ਉਹਦੇ ਅੰਦਰ, ਉਹ ਸਹਿਜ ਅਵਸਥਾ ਹੈ। ਪਰ ਇਹ ਕਰਮਕਾਂਡ ਦੇ ਨਾਲ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਜਦੋਂ ਕੋਈ ਸਹਿਜ ਦੇ ਵਿੱਚ ਟਿਕਾਵ ਦੇ ਵਿੱਚ, ਬਾਣੀ ਚ ਵੀ ਆਉਂਦਾ ਹੈ ਨਾ, ਟੁਕਦਮ ਕਰਾਰੀ ਜੇ ਕਰੇ ਹਾਜ਼ਰ ਹਜ਼ੂਰ ਖੁਦਾ ਹੈ, ਜੇ ਇੱਕ ਪਲ ਵੀ ਉਸਨੂੰ ਦੀਦਾਰ ਹੋ ਜਾਂਦੇ ਆ, ਕਿਉਂਕਿ ਉਸਨੂੰ ਸਾਰਾ ਕੁਛ ਸਮਝ ਆ ਜਾਂਦਾ। ਸੋ ਕਰਮੀ ਸਹਿਜ ਨਾ ਉਪਜੇ, ਰਿਣ ਸਹਿਜੇ ਸਹਿਸਾ ਨਾ ਜਾਏ। ਸਹਿਜ ਤੋਂ ਬਿਨਾ ਉਹ ਪੈ ਨਹੀਂ ਜਾਂਦਾ, ਉਹ ਬੰਧਨਾਂ ਚੋਂ ਆਜ਼ਾਦ ਨਹੀਂ ਹੁੰਦਾ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਕਿਸੇ ਹੋਰ ਸੰਜਮ ਦੇ ਨਾਲ, ਕਿਸੇ ਹੋਰ ਤਰੀਕੇ ਦੇ ਨਾਲ ਇਹ ਜਿਹੜਾ ਸਹਿਮ ਹੈ, ਜਿਹੜਾ ਇਹ ਡਰ ਹੈ, ਜਿਹੜੇ ਬੰਧਨ ਨੇ, ਡਰ ਦੇ ਕਰਕੇ ਬੰਧਨ ਨੇ, ਜ਼ੰਜੀਰਾਂ ਨੇ ਜਿਹੜੀਆਂ ਕਰਮਕਾਂਡ ਦੀਆਂ, ਕਹਿ ਲਓ ਸਮਾਜਿਕ ਆਪ ਸਹੇੜੇ ਬੰਧਨ ਨੇ, ਜਿਹਨਾਂ ਦੇ ਵਿੱਚ ਮਨੁੱਖ ਜਿਸ ਤਰ੍ਹਾਂ ਪਾਣੀ ਚ ਵੀ ਜ਼ਿਕਰ ਆਉਂਦਾ ਹੈ, ਮਨ ਮਸਵਾਣੀ उस पंक्ति मैनूं याद नहीं आ रही कि जिसी मन स्याही साढ़े कर्म जड़े आ वो उसनों लिखते ने ते इस तरह ही साड़ा असी एक स्ट्रीम ऑफ कॉन्शियसनैस से एक बंधन दे विच जकड़े जाते हैं फिर निकल की कोशिश करते हैं निकल नहीं सकते। करणी कागद मन मसवाणी बुरा भला दो लेख पे इसे शब्द जो असी पढ़ीए तो गुरु साहब समझा देंगे कि किवें असी अपने आप ही इन्होंने बंधना दे विच कर्म के आधार से एक अगले पूर्वले जन्म का जिक्र ही नहीं कि पिछे जो आप दूजा जन्म कोई लिया सी बाणी उसने मनती नहीं आवागमन सो उस यानी कि असी इसे ही जीवन दे विच कई जन्म भोगते मुसलसल जिस परतन परतन परती निंदा पारे फवाद न छूटे आवागमन होत है फुन फुन ये प्रसंग न छूटे इस सिलसिले दे विच फस जाते हैं यही एक नाल उस जो कर्मकांड असी लपेट लेंदे हैं रस्मां फोकट रजालो ऐसी जितने प्यारा विसरे नानक साहिब भली प्रीजे साहिब सेती पतरे सो इस तरह उस संजम किते संजम कई तरीकियां करन दे नाल कई विधियां करन दे नाल संजम रहे कर्म कमाए किते पर इस तरह सहसा जड़ा है वो नहीं जांदा। देखो पीस ऑफ माइंड की जिस आप गल कर रहे हैं बेसिकली जिसमें पहली पौड़ी जी कहते हैं ना सोचा सोच ना हो गई पवित्र होने करन नाल इशनान दे नाल तीर्थों के इशनान नाल बंदा सुचा नहीं हो सकता पवित्र नहीं हो सकता जे सोची लख बार चुपा चुप ना हो गई जे लाए रहा मित्र जे कोई यह कहे कि भाई मैं समाधि ला के बैठ जा अंदर शांत हो जाए नहीं होगा वही सिलसिला स्ट्रीम ऑफ कॉन्शियसनैस का चलता रहे भुखिया भुख न उतरी जे बन्ना पूरी जे सारिया ही जिसकी निगाह भुखी जिड़ा जिड़ा विकारा की भुख च मरिया होया है वो कितने भी सैट्स मतलब तरीके कर लवे कितना भी उसने वो सारी दुनिया की दौलत दे दी जाए वो भुख नहीं मरती पुजर नखी जड़ी नंगी जड़ी ओदी जड़ी ओदी भुख है वाशना है वो नहीं खत्म होती उस तो बाद सह सियाण भाला खोए तैकना चले ना कई तरीके करन नाल कई बड़े बड़े विद्वानक फिलासफियां सामने रखने दे नाल भी कोई आधार नहीं हुंदा किव सच्यारा होइए क्यों कूड़े टुटे पाओ हुक्म रजाई चलना नानक लिखिया ना ये उपदेश इसे करके दे सो इसे करके ना जाए सहसा किते संजम सहसे जियो मलीन है कित संजम तोता जाए हुण इत्थे सवाल है क्योंकि यह जड़ा सहम है ये जड़े बंधन ने यह जड़ा माया का पसारा है इस ते करके हिरदा जड़ा है वो अगर मलीन है वो किहड़े तरीके नाल इसनूं साफ किया जा सकता जिवें सवाल करते ने भरिए हाथ पैर तन दे पानी तोते उतरस के मूत बलीती कपड़ होए दे साबुन ले तो पर यह मत पापा के सन वह धोपा नाम है उसनु नाम दे रंग से रंगिया ही धोता जा सकता मन धोवो तो शब्द लाखो हर सिओ रहो चित लाए मन नु शब्द दे नाल जदों हरी दे नाल जुड़ जाएंगे ना जिस तरह गुरु साहब कह रहे ने सानू जपजी साहब दे विच ही कह रहे ने भरिए मत पापा के सन ओ तो पहना हूँ इतने उस तरह ही हरि दे नाल जुड़ के उसके उपदेश नु धारण करके जीवन नु शब्द लागो उस विचार नाल उस शब्द दे नाल जिस दे बारे कहंदे आ गुर का बचन बसै जी नाले जो नाल ही रहेगा जल नहीं डूबा तस्कर नहीं लेगा पाए ना साके जाते तां इस सहसा जिहड़ा वह चला जाता है रहो चित लाए कह नानक गुर प्रसादी सहज उपजे यह सहसा उपजा फिर भी यह कर्म करन दे बाद भी अपने आप ते वह भी होमे होएगी ना मैं कीता ते मेरा सहम चला गया वह भी फिर गुरु की कृपा नाल काल पुरख की मेहर नाल ही यह जड़ा क्योंकि फल तो उन्हें देना है ਸਹਿਮ ਜਿਹੜਾ ਹੈ ਇਹੀ ਇੱਕ ਮੁਕਤੀ ਦਾ ਸਾਧਨ ਹੈ। ਸੰਸਾਰ ਵਿੱਚ ਜੀਵ ਤਿਆਂ ਮਰ ਰਹੀ ਹੈ, ਇਹੀ ਉਹ ਸਾਧਨ ਹੈ ਜਿਸ ਨੂੰ ਗੁਰੂ ਸਾਹਿਬ ਕਹਿੰਦੇ ਆ, ਹੱਸਣਦਿਆਂ ਖਿਲਣਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਇਆ ਉਸ ਅਵਸਥਾ ਤੱਕ ਪਹੁੰਚਣ ਦੀ ਇਹੀ ਇੱਕ ਗਾਰੰਟੀ ਹੈ, ਇਹੀ ਇੱਕ ਤਰੀਕਾ ਹੈ ਜੋ ਗੁਰਮਤ ਨੇ ਦੱਸਿਆ ਹੈ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਸੀ ਵਹਿਮ ਕਰਮਕਾਂਡ ਤੇ ਜਿਹੜਾ ਆਪਾਂ ਅੰਧ ਵਿਸ਼ਵਾਸ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: टाइल्स के सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसी भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210, 4310, 104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd स्ट्रीट, नॉर्थ ईस्ट कैलगरी। पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: और फिर तुहाडी सेवा दे विच हाजिर हां। पिछले प्रोग्राम दे हिस्से दे विच ते कल भी आपां सरदार अजय पाल सिंह दी विचार चर्चा सरवण कर रहे सां कि हैल ते हैवन, स्वर्ग ते नरक दी कल्पना बारे। तां किसे वीर ने, हालांकि इस सवाल का जवाब उन्होंने अपनी इस डिस्कशन दे विच दे भी दिता है, पर फिर भी किसी वीर ने यह सवाल जरूर किया है कि भाई की जब गुरबाणी दे विच बार बार कई थावां ते जिक्र आता है आखरत दे विच सजा का, जिवें एक पंक्ति का जिक्र करते हैं, पापी कर्म कमाउंदे करदे हाए हाए, नानक ज्यों मत्थण वधाणिया मत्थे तर राए। तो इसका मतलब आ कि इंडिकेशन कित ना कि हैगी है, पर मेरे ख्याल वीर जी ने भी अपनी उस डिस्कशन दे विच इस चीज़ नूं क्लीयर किया है। मैं दोबारा इसनों रिपीट करता कि गुरबाणी का जड़ा ईडियम है वह भारतीय ਜਿਹੜੀ ਮਿਥਿਹਾਸਕ ਜਾਂ ਜਿਹੜੀ ਥਿਓਲੋਜੀਕਲ ਪਰੰਪਰਾ ਹੈ, ਜਿਹੜੀ ਉਹ ਜ਼ਮੀਨ ਹੈ ਜਿਹੜੀ ਲੋਕਾਂ ਨੂੰ ਸਮਝ ਆਉਂਦੀ ਸੀ, ਉਹਦਾ ਮੁਹਾਵਰਾ ਈਡੀਅਮ ਜਿਹੜਾ ਹੈ ਉਹੀ ਵਰਤਿਆ ਗਿਆ ਤੇ ਉਹਨਾਂ ਹੀ ਸ਼ਬਦਾਂ ਦੀ ਵਰਤੋਂ ਕਰਕੇ ਉਹਨਾਂ ਦੀ ਪੁਨਰ ਵਿਆਖਿਆ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਜਿਹੜੀ ਇਹ ਗੱਲ ਵੀ ਜਿਹੜੇ ਇਸ ਪੰਕਤੀ ਦਾ ਜਿਹੜਾ ਜ਼ਿਕਰ ਆਉਂਦਾ ਇਹ ਵੀ ਹਾਲ ਦੀ ਘੜੀ ਚ ਆਉਂਦਾ, ਕਿਸੇ ਮਰਨ ਤੋਂ ਬਾਅਦ ਕਿਸੇ ਸੰਸਾਰ ਦੇ ਵਿੱਚ ਮਧਾਣੀਆਂ ਮੱਥਣ ਦੀ ਗੱਲ ਨਹੀਂ ਹੁੰਦੀ, ਕਿਉਂਕਿ ਮੈਂ ਇਸ ਵਿਸਥਾਰ ਚ ਨਹੀਂ ਜਾਵਾਂਗਾ ਕਿ ਸੰਸਾਰ ਦੇ ਕਿਹੜੇ ਕਿਹੜੇ ਧਰਮ ਵਿੱਚ ਕਿਹੋ ਜਿਹੀ ਸਵਰਗ ਦੀ ਕਲਪਨਾ ਕੀਤੀ ਕਿ, ਪਰ ਕਲਪਨਾ ਹੀ ਹੈ, ਕਿਉਂਕਿ ਜਦੋਂ ਆਪਾਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ ਪੁਰਾਤਨ ਜਿੰਨੀਆਂ ਵੀ ਸਭਿਅਤਾਵਾਂ ਹੋਈਆਂ ਨੇ 5,000 ਸਾਲ ਪਹਿਲਾਂ ਜਾਂ 10,000 ਸਾਲ ਪਹਿਲਾਂ ਦਾ ਤਾਂ ਸਾਨੂੰ ਕੋਈ ਖਾਸ ਇਹ ਨਹੀਂ ਮਿਲਦਾ, ਉਹਨਾਂ ਦੇ ਵਿੱਚ ਜਿਸ ਤਰ੍ਹਾਂ ਬੇਬੀਲੋਨੀਅਨ ਸਨ, ਮਾਇਆ ਸਭਿਅਤਾ ਸੀ, ਚਾਈਨਾ ਦੀ ਜਿਹੜੀ ਸਭਿਅਤਾ ਸੀ ਜਾਂ ਮਿਸਰ ਦੀ ਜਿਹੜੀ ਸਭਿਅਤਾ ਸੀ, ਇਹਨਾਂ ਦੇ ਵਿੱਚ ਵੀ ਸਵਰਗ ਤੇ ਨਰਕ ਦੀ ਕਲਪਨਾ ਕੀਤੀ ਗਈ ਸੀ ਤੇ ਇਹਨਾਂ ਦੇ ਵਿੱਚ ਇੱਥੋਂ ਤੱਕ ਕਿ ਧਰਤੀ ਦੀ ਸ਼ੇਪ ਬਾਰੇ ਵੀ, ਜਿਸ ਤਰ੍ਹਾਂ ਭਾਰਤੀ ਸਭਿਅਤਾ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਇੱਕ ਪਾਸੇ ਮੇਹਰ ਪਰਬਤ ਹੈ, ਦੂਜੇ ਪਾਸੇ ਸਮੁੰਦਰ ਹੈ ਤੇ ਧਰਤੀ ਜਿਹੜੀ ਹੈ ਕੱਛੂ ਕੰਮ ਦੇ ਉੱਪਰ ਹੈ, ਇਸੇ ਤਰ੍ਹਾਂ ਤੇ ਧਰਤੀ ਨੂੰ ਫਲੈਟ ਮੰਨਿਆ ਜਾਂਦਾ ਸੀ। ਚਾਈਨਾ ਦੇ ਵਿੱਚ ਇਹ ਸੀ ਕਿ ਧਰਤੀ ਇੱਕ ਟੇਬਲ ਵਾਂਗ ਫਲੈਟ ਹੈ ਤੇ ਇਸ ਦੇ ਉੱਪਰ ਇੱਕ ਟੇਬਲ ਵਰਗੀ ਇੱਕ ਫਲੈਟ ਕੋਈ ਸ਼ੈ ਜਿਸ ਦੇ ਉੱਪਰ ਉਸਦੇ ਚਾਰ ਕੋਨਿਆਂ ਦੇ ਵਿੱਚ ਸਵਰਗ, ਇਸੇ ਤਰ੍ਹਾਂ ਕਿਤੇ ਤਸ਼ਤਰੀ ਵਾਂਗੂ ਕਿ ਜਿਸ ਤਰ੍ਹਾਂ ਦਾ ਸੀ, ਮਤਲਬ ਜਿਹੜੀ ਉਹਨਾਂ ਦੀ ਕਲਪਨਾ ਸੀ ਧਰਤੀ ਦੀ, ਪਰਨਾਲ ਦੇ ਨਾਲ ਹੀ ਸਵਰਗ ਤੇ ਨਰਕ ਦੀ ਆਪਣੀ ਆਪਣੀ ਕਲਪਨਾ ਸੀ। ਫਿਰ ਬਾਅਦ ਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਗੁਰਬਾਣੀ ਚ ਜ਼ਿਕਰ ਆਉਂਦਾ, ਬੇਤ ਤੇ ਕਤੇਬ। ਭਾਰਤੀ ਉਪ ਮਹਾਂਦੀਪ ਦੇ ਜਿੰਨੇ ਵੀ ਵਿੱਚ ਰਚੇ ਗਏ ਜਿਹੜੇ ਗ੍ਰੰਥ ਨੇ, ਜਿਹੜੀਆਂ ਪੁਸਤਕਾਂ ਨੇ, ਉਹਨਾਂ ਸਾਰਿਆਂ ਨੂੰ ਇਡੀਓਮੈਟਿਕਲੀ ਵੇਦ ਕਿਹਾ ਗਿਆ। ਇੱਕ ਤਾਂ ਹੋ ਗਿਆ ਚਾਰ ਵੇਦਾਂ ਦੀ ਗੱਲ, ਪਰ ਜਿਹੜੀਆਂ ਉਪਨਿਸ਼ਦਾਂ ਵਗੈਰਾ ਸਾਰਾ ਹੀ, ਇਸੇ ਕਰਕੇ ਵੇਦ ਕਤੇਬ ਤੇ ਕਤੇਬ ਜਿਹੜੇ ਸ਼ਾਮੀ ਧਰਮਾਂ ਦੇ, ਭਾਵੇਂ ਉਹ ਬਾਈਬਲ ਹੈ, ਭਾਵੇਂ ਉਹ ਕੁਰਾਨ ਹੈ, ਭਾਵੇਂ ਅੰਜੀਰ ਹੈ, ਤੌਰਾਤ ਹੈ, ਇਹਨਾਂ ਸਾਰਿਆਂ ਦਾ ਜਿਹੜਾ ਉਸਨੂੰ ਕਤੇਬ ਦੇ ਸਮੂਹ ਦੇ ਵਿੱਚ ਰੱਖਿਆ ਗਿਆ ਹੈ। ਵੇਦਾਂ ਦੇ ਆਧਾਰ ਤੇ ਵੀ, ਖਾਸ ਤੌਰ ਤੇ ਜਿਹੜੇ ਓਰਿਜਨਲ ਚਾਰ ਵੇਦ ਨੇ ਉਹਨਾਂ ਦੇ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ, ਪਰ ਉਸ ਤੋਂ ਬਾਅਦ ਜਿਹੜੀਆਂ ਉਪਨਿਸ਼ਦਾਂ ਨੇ ਜਾਂ ਜਿਹੜੇ ਪੁਰਾਣ ਨੇ, ਗਰਭ ਪੁਰਾਣ ਵਗੈਰਾ, ਉਹਨਾਂ ਦੇ ਵਿੱਚ ਬਾਜ਼ਾਬਤਾ ਇੱਕ ਕਾਲਪਨਿਕ ਜਿਹੜਾ ਸਵਰਗ ਤੇ ਕਾਲਪਨਿਕ ਨਰਕ, ਨਰਕ ਜਿਹੜਾ ਹੈ ਤੇ ਦੋਨਾਂ ਦੇ ਵਿੱਚ, ਪਰ ਕਿਤੇ ਵੀ ਇਵਨ ਜਿਹੜਾ ਉਹਨਾਂ ਭਾਰਤੀ ਜਿਹੜਾ ਸੂਰੇ ਸਿਧਾਂਤ ਹੈ ਜਾਂ ਜਿਹੜੇ ਦੂਜੀਆਂ ਸਾਰਾ ਕੁਝ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੀ ਡਿਸਕ੍ਰਿਪਸ਼ਨ ਆਪਸ ਦੇ ਵਿੱਚ ਮਿਲਦੀ ਨਹੀਂ। ਤੇ ਫਿਰ ਇੱਧਰ ਭਾਰਤੀ ਜਿਹੜਾ, ਮਤਲਬ ਜਿਹੜਾ ਸ਼ਾਮੀ ਧਰਮ ਨੇ, ਇਹਨਾਂ ਦੇ ਵਿੱਚ ਵੀ ਜਿਹੜਾ ਇੱਕ ਬੁੱਕ ਦੀ ਦੂਜੇ ਦੇ ਨਾਲ ਜਿਹੜੀ ਉਹ ਡਿਸਕ੍ਰਿਪਸ਼ਨ ਹੈ, ਉਹ ਡੈਫੀਨੇਸ਼ਨ ਹੈ, ਉਹ ਮਿਲਦੀ ਹੀ ਨਹੀਂ। ਤੇ ਫਿਰ ਜੇ ਕਈ ਲੋਕਾਂ ਦਾ ਜਿਹੜਾ ਜ਼ਿਕਰ ਵੀ ਆਉਂਦਾ, ਕਈ ਲੋਕਾਂ ਦੇ ਪੋਡਕਾਸਟ ਸੁਣਦੇ ਹਾਂ, ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਝੂਠ ਹੁੰਦਾ ਹੈ, ਪਰ ਉਹਨਾਂ ਦਾ ਸੱਚਾ ਐਕਸਪੀਰੀਅੰਸ ਹੋ ਸਕਦਾ ਹੈ, ਪਰ ਹੋ ਸਕਦਾ ਉਹ ਹੈਲੂਸੀਨੇਟਿਡ ਹੋਣ, ਕਿਉਂਕਿ ਮੋਸਟਲੀ ਇਹੋ ਜਿਹੀਆਂ ਚੀਜ਼ਾਂ ਦੀ ਹਕੀਕਤ ਹੈ ਨਹੀਂ, ਗੁਰਮਤ ਦੇ ਨਜ਼ਰੀਏ ਤੋਂ ਬਿਲਕੁਲ ਹੀ ਨਹੀਂ ਆ, ਵਿਗਿਆਨ ਦੇ ਨਜ਼ਰੀਏ ਤੋਂ ਵੀ ਬਿਲਕੁਲ ਹੀ ਨਹੀਂ ਆ। ਸੋ ਜਿਹੜੇ ਉਹਨਾਂ ਦੇ ਐਕਸਪੀਰੀਅੰਸਿਸ ਨੇ, ਤੇ ਫਿਰ ਉਹ ਜਿਹੜੀ ਆ ਕੇ ਡਿਸਕ੍ਰਿਪਸ਼ਨ ਦਿੰਦੇ ਨੇ, ਧਰਮ ਰਾਜ ਕਿਹੋ ਜਿਹਾ ਸੀ, ਜਾਂ ਇਬਰਾਹਿਮ ਅਜ਼ਰਾਈਲ ਫਰਿਸ਼ਤਾ ਕਿਹੋ ਜਿਹਾ ਸੀ, ਜਾਂ ਉੱਥੇ ਜਿਹੜੇ ਉਹ ਦੂਜੇ ਪਾਸੇ ਉਹ ਕਹਿੰਦੇ ਆ ਜੀ ਜਿਨਾਤ ਸਨ, ਮਲਾਇਕ ਸਨ, ਉਹ ਕਿਹੋ ਜਿਹੇ ਸਨ, ਇੱਧਰ ਉਹਨਾਂ ਦੀ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਆਪਣੇ ਆਪਣੇ ਫੇਥ ਦੇ ਮੁਤਾਬਕ ਹੀ ਦਿੰਦੇ ਆ। ਇਸਦਾ ਮਤਲਬ ਹੈ ਕਿ ਰੀਅਲ ਐਕਸਪੀਰੀਅੰਸ ਕਿਸੇ ਨੂੰ ਨਹੀਂ ਆ। ਜਿਹੜਾ ਵੀ ਕੋਈ ਅਗਰ ਐਕਸਪੀਰੀਅੰਸ, ਪਹਿਲਾਂ ਤਾਂ ਕੁਛ ਲੋਕ ਝੂਠ ਬੋਲ ਰਹੇ ਹੁੰਦੇ ਆ, ਤੇ ਜਾਂ ਫਿਰ ਜਿਹੜੇ ਬੋਲ ਰਹੇ ਆ ਜਿਹਨਾਂ ਨੂੰ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਕਈ ਵਾਰੀ, ਜਿਸ ਤਰ੍ਹਾਂ ਸਾਡੇ ਵਿੱਚ ਵੀ ਅੱਜ ਕੱਲ੍ਹ ਜਿਹੜਾ ਆਮ ਤੌਰ ਤੇ ਮੈਡੀਟੇਸ਼ਨ ਦੇ ਨਾਂ ਤੇ, ਕੋਈ ਕਹਿੰਦਾ ਮੈਂ ਸੂਰਜ ਤੇ ਮੁੜ ਕੇ ਆਇਆ, ਕੋਈ ਕਹਿੰਦਾ ਮੈਂ ਕਿਸੇ ਪਲੈਨਟ ਤੇ ਜਾ ਕੇ ਏਲੀਅਨਸ ਦੇ ਨਾਲ ਗੱਲ ਕਰਕੇ ਆਇਆ, ਕੋਈ ਕਹਿੰਦਾ ਜੀ ਯਾਨੀ ਕਿ

ਖਾਏ ਇੱਕ ਪਾਣੀ ਵਿੱਚ ਉਸਲਟੀਏ ਇੱਕ ਵੀ ਹਾਸੜ ਪਾਏ ਨਾਨਕ ਇਹ ਨਾ ਜਾਪਈ ਕਿੱਥੇ ਜਾਏ ਸਮਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਇਸ ਤਾਂ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਆ, ਇਹ ਤਾਂ ਕਿਤੇ ਨਜ਼ਰ ਨਹੀਂ ਹੈ, ਕਿਤੇ ਤਾਂ ਸਪਸ਼ਟ ਹੀ ਨਹੀਂ ਆ। ਆਹ ਮੰਨਦੇ ਹੀ ਨਹੀਂ ਕਿ ਉਹ ਜਿਹੜੀ ਕੋਈ ਜਿਹੜੀ ਆਤਮਾ ਹੈ ਚੇਤਨਾ ਹੈ ਉਹ ਕਿੱਥੇ ਜਾ ਕੇ ਸਮਾ ਦਿੰਦੀ ਹੈ। ਬਾਣੀ 'ਚ ਜ਼ਿਕਰ ਆਉਂਦਾ ਨਾ ਪਵਨੇ ਮੈਂ ਪਵਨ ਸਮਾਇਆ, ਕਿਤੇ ਸਵਰਗ ਨਰਗ ਦਾ ਜ਼ਿਕਰ ਨਹੀਂ ਹੈ। ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੌਣ ਹਾਰੇ ਕੀ ਕੌਣ ਟੇਕ। ਤੇ ਫਿਰ ਇਹ ਤਾਂ ਪਹਿਲਾਂ ਹੀ ਜਿਹੜਾ ਸੀ ਉਸਨੂੰ ਰੱਦ ਕਰ ਦਿੱਤਾ ਗਿਆ। ਫਿਰ ਜਿੱਥੇ ਕਈ ਥਾਵਾਂ ਤੇ ਇਹੋ ਜਿਹਾ ਧਰਮਰਾਜ ਦਾ ਜ਼ਿਕਰ ਆਉਂਦਾ ਹੈ, ਚਿਤ੍ਰਗੁਪਤ ਦਾ ਜ਼ਿਕਰ ਆਉਂਦਾ ਹੈ, ਇਹ ਮਨੁੱਖ ਦੀਆਂ ਦੀ ਇਸਦੀ ਰੀਡੈਫੀਨੇਸ਼ਨ ਜਿਹੜੀ ਗੁਰੂ ਸਾਹਿਬ ਗੁਰਬਤ ਕਰਦੀ ਹੈ, ਉਹ ਮਨੁੱਖ ਦੀ ਜਾਗਤ, ਮਨੁੱਖ ਦੀ ਜਿਉਂਦੇ ਮਨੁੱਖ ਦੀ ਜਿਹੜੀ ਚੇਤਨਾ ਹੈ, ਜਿਹੜੀ ਉਸ ਸਟ੍ਰੀਮ ਆਫ ਕਾਨਸ਼ੀਅਸਨੈਸ ਹੈ, ਇਹ ਉਹਦੇ ਨਾਲ ਜੁੜਿਆ ਹੋਇਆ। ਕਿਉਂਕਿ ਹਰ ਕੀਤਾ ਹੋਇਆ ਸਾਡਾ ਜਿਹੜਾ ਅਮਲ ਹੈ ਉਹ ਸਾਡੀ ਸੋਚਣੀ ਤੇ ਸਾਡੀ ਕਾਨਸ਼ੀਅਸਨੈਸ ਤੇ, ਹਰ ਸੋਚੀ ਹੋਈ ਗੱਲ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਡੀ ਵਿਚਾਰਾਂ ਦਾ ਤਾਣਾ ਬਾਣਾ ਬਣਦੀ ਹੈ। ਆਪਾਂ ਇਸ ਗੱਲ ਨੂੰ ਭਲੀ ਭਾਂਤ, ਯਾਨੀ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ, ਕਰਣੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤੋ ਗੁਣ ਨਾ ਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਤ ਤੇਰੇ ਗੁਣ ਗਲਿਆ ਰਹਾ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤ, ਫਾਸੈ ਛੂਟਸ ਮੂੜੇ ਕੌਣ ਕੁਣੀ। ਆਪਾਂ ਇਸਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ, ਇੱਕ ਹਵਾਲਾ ਸੀ ਜਿਹੜਾ ਕਿ ਗੁਰੂ ਸਾਹਿਬ ਸਾਨੂੰ ਦੇ ਰਹੇ ਆ। ਇਸੇ ਤਰ੍ਹਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅਕਸਰ ਅਸੀਂ ਰੋਜ਼ ਹੀ ਸੁਣਦੇ ਹਾਂ। ਇਹਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਆ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਉਹ ਤਾਂ ਉਹ ਕਿਸੇ ਪਰਲੀ ਲਾਈਫ ਦੇ ਵਿੱਚ ਕਿਸੇ ਮੁਕਤੀ ਦਾ ਵੀ ਜ਼ਿਕਰ ਜਿਹੜਾ ਉਸਨੂੰ ਰੱਦ ਕਰ ਦਿੰਦਾ, ਕਿਉਂਕਿ ਗੁਰਮਤ ਦੇ ਵਿੱਚ ਜੀਵਨ ਮੁਕਤ ਦਾ ਕਨਸੈਪਟ ਆਇਆ। ਇਸ ਜੱਗ ਦੇ ਵਿੱਚ ਮੁਕਤ ਹੋਣਾ ਹੈ, ਬੰਧਨਾਂ ਤੋਂ ਆਜ਼ਾਦ ਹੋਣਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਅਗਲੀ ਪੰਕਤੀ ਹੋਰ ਧਿਆਨ ਮੰਗਦੀ ਹੈ, ਤਾਂ ਬੈਕੁੰਠ ਜਾਂ ਕੀਰਤਨ ਤੇਰਾ ਤੂੰ ਆਪੇ ਸ਼ਰਦਾ। ਉਹੀ ਥਾਂ ਹੈਵਨ ਹੈ, ਬੈਕੁੰਠ ਹੈ, ਸਵਰਗ ਹੈ, ਜਿੱਥੇ ਤੇਰੀ ਸਿਫਤ ਸਲਾਹ ਹੋ ਰਹੀ ਹੈ। ਤੇ ਇਸੇ ਤਰ੍ਹਾਂ ਕਬੀਰ ਸਾਹਿਬ ਆਪਣੀ ਬਾਣੀ ਦੇ ਵਿੱਚ ਵਾਰ ਵਾਰ ਰੱਦ ਕਰਦੇ ਨੇ, ਕਿਆ ਨਰਕ ਕਿਆ ਸਵਰਗ ਤੁਹਾਰਾ, ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨ ਕਰਤੇ ਸਤਿਗੁਰ ਕੇ ਪ੍ਰਸਾਦੇ। ਜਾਂ ਬਾਣੀ ਜੇ ਵੀ ਆਉਂਦਾ, ਸਵਰਗ ਨਰਕ ਤੇ ਮਹਿ ਰਹੋ ਸਤਿਗੁਰ ਕੇ ਪ੍ਰਸਾਦ, ਹਰ ਚਰਨ ਕਮਲ ਕੀ ਮੌਜ ਮੈਂ ਰਹੂ ਅੰਤੋ ਰਾਤ। ਮੈਨੂੰ ਤਾਂ ਕਿਸੇ ਸਵਰਗ ਨਰਕ ਦੀ ਲੋੜ ਹੀ ਨਾ ਉਹਦੀ ਹੈਸੀਅਤ, ਮੈਨੂੰ ਤਾਂ ਅਕਾਲ ਪੁਰਖ ਦੀ ਜਿਹੜੀ ਪ੍ਰੈਜੈਂਸ ਹੈ, ਅਭੇਦਤਾ ਹੈ, ਉਹਦਾ ਮਿਲਾਪ ਹੈ, ਭਾਵ ਉਹਦੇ ਗੁਣਾਂ ਨਾਲ ਜੁੜਨਾ ਹੀ ਜਿਹੜਾ ਹੈ ਮੇਰੇ ਵਾਸਤੇ ਮੁਕਤੀ ਹੈ, ਉਹਦਾ ਪਿਆਰ ਹੀ ਜਿਹੜਾ ਉਹਦੀ ਬਖਸ਼ਿਸ਼ ਹੀ ਮੇਰੇ ਵਾਸਤੇ ਸਾਰਾ ਕੁਛ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਭਾਵ ਜਿਸ ਨੂੰ ਮੁਕਤੀ ਕਹਿੰਦੇ ਆ, ਬੰਧਨਾਂ ਤੋਂ ਆਜ਼ਾਦ ਹੋਣਾ। ਜਿਸਨੂੰ ਗੁਰਮਤਿ ਨੇ ਤਾਂ ਉਹ ਮਰਨ ਤੋਂ ਬਾਅਦ ਤਾਂ ਕਿਸੇ ਮੁਕਤੀ ਦਾ ਜ਼ਿਕਰ ਹੀ ਨਹੀਂ ਕੀਤਾ, ਬੰਧਨਾਂ ਤੋਂ ਆਜ਼ਾਦ ਹੋਣ ਦਾ ਰਹਿਣਾ, ਭਾਵ ਜਿਹੜੇ ਸੰਸਾਰ ਦੇ ਦੀਆਂ ਕਰਮ ਕਾਂਡ ਦੇ ਨਾਂ ਤੇ, ਭਰਮ ਦੇ ਨਾਂ ਤੇ, ਰਿਚੁਅਲਸ ਦੇ ਨਾਂ ਤੇ, ਊਚ ਨੀਚ ਦੇ ਨਾਂ ਤੇ ਜਿਹੜੀਆਂ ਜ਼ੰਜੀਰਾਂ, ਅਣਦਿਸੀਆਂ ਜ਼ੰਜੀਰਾਂ ਜਿਹੜੀਆਂ ਨੇ, ਸੰਗਲਾਂ ਨੇ ਜਿਹੜੀਆਂ, ਜਿਹਨਾਂ ਦੇ ਨਾਲ ਮਨੁੱਖ ਨੂੰ ਬੰਨਿਆ ਗਿਆ ਹੈ, ਇਸ ਤੋਂ ਸੁਤੰਤਰ ਹੋਣਾ ਹੀ ਜਿਹੜਾ ਹੈ ਗੁਰਮਤਿ ਦੇ ਸਾਬ ਮੁਕਤੀ। ਇਸੇ ਕਰਕੇ ਜੀਵਨ ਮੁਕਤ ਦੀ ਗੱਲ ਕਰੀ, ਪ੍ਰਭ ਕੀ ਆ ਗਿਆ, ਆਤਮ ਹਤਾਵੇ, ਜੀਵਨ ਮੁਕਤ ਸੁਕਾਵੇ, ਜਿਹੜਾ ਹੁਕਮ ਦੇ ਵਿੱਚ ਰਿਹਾ, ਜਿਹੜਾ ਲਾਜ ਆਫ ਕਾਸਮਾਸ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਿਆ, ਔਰ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹੜਾ ਸਹੀ ਮੈਨਿਆਂ ਦੇ ਵਿੱਚ ਕਬੀਰ ਸਾਹਿਬ ਦੀ ਸ਼ਬਦਾਂ ਦੇ ਵਿੱਚ ਜਿਹੜਾ ਉਹ ਕਹਿੰਦੇ ਆ,

ਪਰਿਓ ਕਾਲ ਸਭੇ ਜਗ ਉੱਪਰ ਮਾਹੇ ਲਿਖੇ ਪ੍ਰਭ ਗਿਆਨੀ। ਸਾਰਿਆਂ ਨੂੰ ਜਿਹੜਾ ਕਾਲ ਦਾ ਇੱਕ ਪਹਿਲ ਆ, ਇੱਕ ਬੰਧਨ ਆ, ਇੱਕ ਗੁਲਾਮੀ ਆ, ਉਸ ਦੇ ਵਿੱਚ ਸਾਰੇ ਹੀ ਜਿਹੜੇ ਉਹ ਵੱਡੇ ਵੱਡੇ ਆਪਣੇ ਆਪ ਨੂੰ ਗਿਆਨੀ ਕਹਿੰਦੇ, ਕਬੀਰ ਸਾਹਿਬ ਉਹਨੂੰ ਪਰਮ ਗਿਆਨੀ ਕਹਿੰਦੇ ਕਿਉਂਕਿ ਉਹ ਪਰਮ ਵਿੱਚ ਪਏ ਹੋਏ ਨੇ। ਉਹ ਕਹਿੰਦੇ ਕਹੋ ਕਬੀਰ ਜਨ ਪਏ ਖਾਲਸਾ ਪ੍ਰੇਮ ਭਗਤ ਜੇ ਜਾਣੀ। ਜਿਹੜਾ ਵਿਅਕਤੀ ਜਿਸ ਖਾਲਸੇ ਦੇ ਕੰਸੈਪਟ ਨੂੰ ਅਸੀਂ ਗੁਰੂ ਸਾਹਿਬਾਨ ਨੇ ਉਜਾਗਰ ਕੀਤਾ, ਪ੍ਰੈਕਟੀਕਲ ਕੀਤਾ, ਉਹ ਸੁਤੰਤਰ ਹੋ ਗਏ, ਪਾਵਰ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ, ਜਿਹੜੇ ਪ੍ਰੇਮਾ ਭਗਤੀ ਨਾਲ ਜੁੜ ਗਏ, ਜਿਹਨਾਂ ਨੂੰ ਮੌਤ ਦਾ ਡਰ ਹੀ ਖਤਮ ਹੋਇਆ, ਅਕਾਲ ਦਾ ਭੈ ਹੀ ਖਤਮ ਹੋ ਗਿਆ, ਅਕਾਲ ਨਾਲ ਜੁੜ ਗਏ। ਇਹੀ ਜਿਹੜਾ ਹੈ ਸਵਰਗ ਤੇ ਨਰਕ ਦੀ ਗੱਲ ਹੈ। ਜਿਹੜਾ ਹੁਣ ਆਪਾਂ ਪਿਛਲੇ ਸ਼ਬਦ ਦੇ ਵਿੱਚ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਕਾਗਜ਼ ਵਾਲੀ ਜਿਹੜੀ ਹੈ, ਇੱਥੇ ਵੀ ਸਾਡੇ ਅਮਲਾਂ ਦੀ ਗੱਲ ਹੈ ਸਾਰੀ। ਤੇ ਹੁਣ ਕਿਉਂਕਿ ਬਾਣੀ ਚਾਹੁੰਦਾ ਜੋ ਚਿੱਤ ਜੇ ਚਿੱਤ ਲਿਆ ਸੋ ਮੈਂ ਪਾਇਆ, ਇਹੀ ਸਾਡੇ ਵਾਸਤੇ ਸਵਰਗ ਤੇ ਨਰਕ ਅਸੀਂ ਆਪ ਤਿਆਰ ਕਰ ਰਹੇ ਹਾਂ। ਨਾਨਕ ਨਾਮ ਧਿਆਏ ਸੁਖ ਪਾਇਆ। ਸੋ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਲ ਦੀ ਗੱਲ ਆ ਬਾਣੀ ਚ ਵੀ, ਜਿੰਨੀ ਨਾਮ ਤੇ ਆਇਆ ਗਹਿ ਮਸਕਤ ਕਾਲ, ਨਾਨਕ ਤੇ ਕੁਝ ਲੈ ਕੇ ਤੀ ਛੁੱਟੀ ਨਾਲ। ਸਟਰਗਲ ਗੱਲ ਜਿਸ ਨੇ ਇੱਕ ਕਿਸਮ ਦਾ ਤਪ ਇੱਥੇ ਕਰਨਾ ਜਿਹੜਾ ਹੈ, ਉਹ ਆਪਣੇ ਆਪ ਨੂੰ ਅੱਛੇ ਆਚਰਣ ਦਾ ਭਾਗੀ ਬਣਨਾ, ਬਨ ਚਰਿੱਤਰਵਾਨ ਬਣਨਾ ਹੈ, ਤੇ ਉਹੀ ਤਪ ਹੈ। ਸੋ ਇਸੇ ਕਰਕੇ ਹੁਣ ਆਪਾਂ ਕਬੀਰ ਸਾਹਿਬ ਦੀ ਗੱਲ ਕਰਦੇ ਹਾਂ ਕਿ ਉਸ ਬੜੇ ਬਾਵਾਜ਼ ਬੁਲੰਦ ਇੱਕ ਸ਼ਬਦ ਦੇ ਵਿੱਚ ਇਹ ਸਾਰੇ ਭੇਦ ਨੂੰ ਖੋਲਦੇ ਨੇ। ਕਬੀਰ ਸਾਹਿਬ ਕਹਿੰਦੇ ਆ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਹੀ ਸਵਰਗ ਵਿੱਚ ਜਾਣ ਦੀਆਂ ਗੱਲਾਂ ਤਾਂ ਕਰਦੇ ਨੇ, ਪਰ ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਸਵਰਗ ਹੈ ਕਿੱਥੇ। ਉਸ ਤੋਂ ਪਹਿਲਾਂ ਜਿਹੜੀ ਇਹ ਸ਼ਬਦ ਦਾ ਸਿਲਸਿਲਾ ਹੈ, ਇਸੇ ਪੰਨੇ ਤੇ ਕਬੀਰ ਸਾਹਿਬ ਦਾ ਪਹਿਲਾ ਜਿਹੜਾ ਸ਼ਬਦ ਆ ਰਿਹਾ ਹੈ, ਪਹਿਲੇ ਜਿਸ ਛੰਦ ਵਿੱਚ ਗੱਲ ਕਰ ਰਹੇ ਨੇ, ਉੱਥੇ ਵੀ ਉਹ ਕਿਸੇ ਮੁਸਲਮਾਨ ਵਿਅਕਤੀ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਪ੍ਰੇਰਣਾ ਦੇ ਰਿਹਾ ਹੈ ਕਿ ਇਸਲਾਮ ਵਿੱਚ ਆ ਜਾ, ਉੱਥੇ ਬਹਿਸ਼ਤ ਮਿਲੇਗਾ, ਉਹਨੂੰ ਜਵਾਬ ਦੇ ਰਹੇ ਨੇ। ਉਹ ਬੜੀਆਂ ਸਿਫਤਾਂ ਕਰਕੇ ਉਹਨਾਂ ਨੂੰ ਕਹਿੰਦਾ ਹੈ, ਸੱਤਰ ਸੋਏ ਸਲਾਰ ਹੈ ਜਾਂ ਕਿ ਸਵਾ ਲੱਖ ਪੈਗੰਬਰ ਤਾਂ ਕਿ, ਯਾਨੀ ਕਿ ਉਹ ਸਿਫਤਾਂ ਕਰਦਾ ਮੇਰੇ ਰੱਬ ਦੇ, ਇਹ ਸਾਰਾ ਕੁਛ ਹੈ। ਸੇਖ ਜੋ ਕਹੀਏ ਕੋਏ 88 ਕੋਟ 88 56 ਕੋਟ ਜਾਂ ਕੇ ਖੇਲ ਖਲਾਸੀ, ਉਹ ਸਾਰਾ ਉਹ ਜ਼ਿਕਰ ਕਰ ਰਿਹਾ ਹੈ ਉਸ ਅਕਾਲ ਪੁਰਖ ਦੀ, ਉਸ ਪਰਸਨੈਲਿਟੀ ਦਾ ਜਿਹਦੇ ਸਾਹਮਣੇ ਇਹ ਸਾਰਾ ਕੁਛ ਜਿਹੜਾ, ਯਾਨੀ ਕਿ ਇੱਕ ਵੱਖਰੇ ਤਰ੍ਹਾਂ ਦਾ ਕੰਸੈਪਟ ਪੇਸ਼ ਕਰ ਰਿਹਾ। ਤਾਂ ਕਬੀਰ ਸਾਹਿਬ ਉਸਨੂੰ ਕਹਿੰਦੇ ਆ ਕਿ ਬਈ ਮੇਰੀ ਤੇ, ਮੈਂ ਗਰੀਬ ਆਦਮੀ ਹਾਂ, ਮੇਰੀ ਤੇ ਉੱਥੇ ਜਾਣ ਦੀ ਕੋਈ ਇਹ ਨਹੀਂ। ਤੇ ਫਿਰ ਉਹ ਸਮਝਾ ਰਿਹਾ, ਦੋ ਜਵਾਬ ਹੋਏ ਬਜਗਾਰੀ, ਦਾਸ ਕਬੀਰ ਤੇਰੀ ਪਨੋ ਸਮਾਨਾ, ਪਿਸਤ ਨਜ਼ੀਕ ਰਾਖ ਰਹਿਮਾਨ। ਉਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਅਕਾਲ ਪੁਰਖ ਆਪਣੇ ਨੇੜੇ ਕਰ ਲੈ, ਮੈਨੂੰ ਕਿਸੇ ਹੋਰ ਪਿਸਤ ਦੀ, ਕਿਸੇ ਸਵਰਗ ਦੀ ਲੋੜ ਹੀ ਨਹੀਂ। ਉਸ ਤੋਂ ਬਾਅਦ ਹੀ ਅਗਲੀ ਗੱਲ ਦੇ ਵਿੱਚ ਉਹ ਭਾਰਤੀ ਦਰਸ਼ਨ ਦੇ ਲੋਕਾਂ ਨੂੰ ਇਹ ਸਵਾਲ ਕਰਦੇ ਆ ਫਿਰ ਕਿ ਭਾਈ ਤੁਸੀਂ ਦੱਸੋ, ਸਭ ਕੋਈ ਚਲਤ ਕਹਿਤ ਹੈ ਊਹਾਂ, ਨਾ ਜਾਣੋ ਬੈਕੁੰਠ ਹੈ ਕਹਾਂ। ਸਾਰੇ ਤੇ ਇਸ ਦਾ ਗਲਤ ਜ਼ਿਕਰ ਕਰ ਰਹੇ ਨੇ, ਪਰ ਕਿਸੇ ਨੂੰ ਪਤਾ ਹੈ ਉਹ ਕਿੱਥੇ ਹੈ? ਰਹਾਵ ਦੀ ਪੰਕਤੀ ਇਹ ਸਵਾਲ ਹੈ, ਸੋਚਣ ਵਾਸਤੇ ਕਹਿ ਰਹੇ ਨੇ, ਨਾ ਜਾਣੋ ਬੈਕੁੰਠ ਹੈ ਕਹਾਂ, ਪਤਾ ਹੀ ਨਹੀਂ ਆ ਬੈਕੁੰਠ ਕਿੱਥੇ ਹੈ। ਫਿਰ ਅੱਗੇ ਉਹ ਸਵਾਲ ਕਰਦੇ ਆ, ਇੱਥੋਂ ਤੱਕ ਕਹਿੰਦੇ ਆ, ਆਪ ਕਾ ਮਰਮ ਨਾ ਜਾਣਾ, ਬਾਤਨ ਹੀ ਬੈਕੁੰਠ ਬਤਾਨਾ ਬਖਾਨਾ। ਲੋਕਾਂ ਨੂੰ, ਉਹਨਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਹੈ, ਤੇ ਗੱਲਾਂ ਗੱਲਾਂ ਦੇ ਵਿੱਚ ਬੈਕੁੰਠ ਦੀ ਡੈਫੀਨੇਸ਼ਨ, ਬੈਕੁੰਠ ਦੀ ਡਿਸਕ੍ਰਿਪਸ਼ਨ ਦੇ ਰਹੇ ਨੇ, ਬੈਕੁੰਠ ਦੀ ਜਾਣਕਾਰੀ ਦੇ ਰਹੇ ਨੇ। ਜਬ ਲੱਗ ਮਨ ਬੈਕੁੰਠ ਕੀ ਆਸਾ,
तब लगना ही चरण निवास। गुरमत का सिद्धांत यह है जिसको कबीर साहब इथे स्पष्ट कर रहे हैं, जिवें कहते सेवा करत हुए नाकामी किसको होत प्राप्त स्वामी। जे उसकी कोई आकांक्षा नहीं है तो उस सेवा भावना ना सेवा कर रहा है, ना कि जे उसके मन के अंदर कोई कोई लालच है तो फिर वह प्राप्ति होएगी नहीं। इसे करके इथे भी वह कहते हैं कि जे मन दे विच किसी स्वर्ग की किसी होर पदार्थ की किसी होर गिफ्ट की किसी होर स्थिति की आस रख के अकाल पुरख नूं प्यार करना है तो फिर तो निवासा जिहड़ा अकाल पुरख के नाल जिहड़े प्रेम है तब लगना ही चरण निवासा। उस अकाल पुरख के चरणों के विच अकाल पुरख के नाल अभेदता मुमकिन ही नहीं। फिर वह सवाल करते हैं मैनू तो पता नहीं खाई कोट ना परल पगारा ना परल पगारा ना जानो बैकुंठ द्वारा। मैनू वो शहर वो किला उसके इर्द गिर्द जिहड़ी फजील या उस किले की कोई दीवार जिहड़ी उपर जिहड़ी एक किले के बाहर हुंदा ना पानी का एक किले की अंदर दीवार हुंदी है खाई होंगी है बार एक फजील होंगी है मैं इसके बारे कोई पता नहीं वो क्यों ही है ते ना ही पता है ना किसे नू पता है कि बैकुंठ का गेट केड़ा है द्वार केड़ा है। फिर वो कहते हैं बड़े एक्सप्लेन करके कहो कबीर अब कहिए काहे इन्हां लोगों नू कह रहे भी किस नू समझाइएगा। साध संगत बैकुंठे आए जिथे साध संगत है उथे ही बैकुंठ है। जिस आप शुरुआत की थी ना गुरु अर्जन पातशाह का जिस शब्द च कह रहे ने मुक्त भुगत जुगत तेरी सेवा जिहड़ियां ये चीजा ने मुक्ति संसार दे विच विचरना ते लाइफ स्टाइल जुगत किस ढंग नाल जुगत जीवन गुजारना है किवें जीवन नूं इंजॉय करके गुजारना है ये तेरी सेवा दे विच ही है। पर यह सारा कुछ भी उन्हां नूं प्राप्त होंदा है जिन्हां नूं तू आप ये उद्यम बख्शदा है नाल ही तां बैकुंठ जिहड़ा अपना टॉपिक है तां बैकुंठ जै कीर्तन तेरा तू आपे शरदा लाए ऐ काल पुरख तू आपे ही मनुख दे अंदर वो इंस्पायरेशन पैदा करता है जिस दे नाल मनुख नूं उस थां दी सोझी हो जांदी है जिथे तेरी सिफत सलाह हो रही है या जिहड़ा अपने मन दे अंदर तेरी सिफत नूं तेरे गुणां नूं वसा लैंदा है उथे ही उस इकट्ठ दे विच भी उस थां ते जिथे तेरी सिफ सलार हो रही है जां हिरदे दे अंदर जिथे तेरी कीर्ति हो रही है जिथे तेरे नाल अपेदता हो गई गुणा करके असल दे विच सचखंड असल दे विच बैकुंठ या स्वर्ग जड़ा है वो उसे थां ते है तहां बैकुंठ जा कीर्तन तेरा तू आपे शरदा लाए। बाकी जड़े वो काल्पनिक मरण तो बाद किथे जाना है इसे करके संसार दे वड़े वड़े दार्शनिक जड़े के सूफियाना रंग दे विच भी रंगे हुए जड़ा जड़े अपने अध्यात्मकता दे कारण या ज्ञान दे कारण शब्द दे कारण उस लैवल तक पहुंचे हुए ने वो साफ कह देंगे। इकबाल का भी एक नहीं इकबाल इसते नहीं जिक्र करता पर गालिब का एक शेर है वो कहता है हम जानते हैं जन्नत की हकीकत को लेकिन दिल के बहलाने को गालिब ख्याल अच्छा है। जिस तरह की वो कल्पना की गल करते हैं तो इतने भी कबीर साहब साफ कह रहे हैं कि आपन आप का मर्म ना जाना बातें ही बैकुंठ बखाना बखाना। सो
ਇਸੇ ਕਰਕੇ ਜਿਹੜਾ ਹੁਣ ਕਿ ਵੀਰ ਸਵਾਲ ਇਹ ਕਰਦਾ ਹੈ ਕਿ ਭਾਈ ਬਾਣੀ ਚ ਵਾਰ ਵਾਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ, ਜ਼ਿਕਰ ਆਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰੂ ਸਾਹਿਬਾਨ ਨੇ ਇਸ ਤੇ ਮੋਹਰ ਲਾਤੀ ਕਿ ਇਹ ਐਗਜ਼ਿਸਟ ਕਰਦੀਆਂ ਨੇ। ਜ਼ਿਕਰ ਆਉਣ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਉਸ ਵਕਤ ਦੀ ਲੋਕ ਮਾਨਸਿਕਤਾ ਸੀ, ਲੋਕਾਂ ਦੇ ਵਿੱਚ ਜਿਹੜਾ ਮੁਹਾਵਰਾ ਸੀ, ਲੋਕਾਂ ਦੇ ਵਿੱਚ ਜਿਹੜੀ ਜਿਹੜੀ ਆ ਸਾਖੀਆਂ ਪ੍ਰਚਲਿਤ ਸਨ, ਲੋਕਾਂ ਦੇ ਵਿੱਚ ਜਿਹੋ ਜਿਹੀ ਲੋਕਾਂ ਨੂੰ ਜਿਸ ਢੰਗ ਨਾਲ ਐਜੂਕੇਟ ਕੀਤਾ ਗਿਆ ਸੀ, ਉਹਨਾਂ ਦੀ ਮਾਨਸਿਕਤਾ ਵਿੱਚ ਰਚਿਆ ਹੋਇਆ ਜਿਹੜਾ ਸਾਹਿਤ ਸੀ, ਉਹਨਾਂ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੀਡਿਫਾਈਨ ਕੀਤਾ, ਪੁਨਰ ਵਿਆਖਿਆ ਕਰਕੇ ਜਿਹੜਾ ਜੀਵਨ ਦਾ ਤੱਥ ਹੈ, ਜਿਹੜਾ ਜੀਵਨ ਦਾ ਸੱਚ ਹੈ, ਇਸ ਨੂੰ ਬਿਆਨ ਕੀਤਾ ਹੈ ਕਿ ਅਸੀਂ ਇੱਕ ਵਧੀਆ, ਇੱਕ ਸੁੰਦਰ, ਪਰੇਸ਼ਾਨੀਆਂ ਤੋਂ ਰਹਿਤ ਇੱਕ ਪਾਜ਼ਿਟਿਵ ਜੀਵਨ, ਸਕਾਰਾਤਮਕ ਜੀਵਨ ਕਿਵੇਂ ਗੁਜ਼ਾਰਨਾ ਹੈ, ਭਾਵ ਜਿਸ ਨੂੰ ਕਿਹਾ ਕਿ ਪਾਓ ਸਾਗਰ ਤੋਂ ਪਾਰ ਕਿਵੇਂ, ਇੱਕ ਕਾਮਯਾਬ ਜੀਵਨ ਕਿਵੇਂ ਜੀਉਣਾ ਹੈ, ਕਿਹੜੀ ਯੁਗਤੀ ਨਾਲ ਜੀਣਾ ਹੈ, ਉਸਦੀ ਕਿਉਂਕਿ ਉਸ ਜੀਵਨ ਦਾ ਲਕਸ਼ ਜਿਹੜਾ ਇਸੇ ਸ਼ਬਦ ਦੇ ਵਿੱਚ ਆ ਗਿਆ ਨਾ ਕਿ ਜਿਸ ਮਨ ਜਿਸ ਦੇ ਅੰਦਰ ਜਬ ਲਗ ਮਨ ਬੈਕੁੰਠ ਕੀ ਆਸਾ ਤਬ ਲਗ ਨਾ ਹੀ ਚਰਨ ਨਿਵਾਸਾ। ਕਿਉਂਕਿ ਮਨੋਰਥ ਜਿਹੜਾ ਹੈ ਉਹ ਅਕਾਲ ਪੁਰਖ ਦੇ ਸਨਮੁਖ ਹੋਣਾ ਹੈ, ਅਭੇਦਤਾ ਹੈ, ਤੇ ਜੇ ਮਨ ਦੇ ਅੰਦਰ ਸਿਰਫ ਬੈਕੁੰਠ ਦੀ ਲਾਲਸਾ ਕਿ ਇਸ ਕਰਕੇ ਅਸੀਂ ਕਰ ਰਹੇ ਹਾਂ, ਇਸ ਕਰਕੇ ਨਾਮ ਜਪ ਰਹੇ ਹਾਂ, ਇਸ ਕਰਕੇ ਪਾਠ ਕਰ ਰਹੇ ਹਾਂ, ਇਸ ਕਰਕੇ ਸੇਵਾ ਕਰ ਰਹੇ ਹਾਂ, ਤਾਂ ਫਿਰ ਉਸ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਹੋ ਹੀ ਨਹੀਂ ਸਕਦੇ, ਉਸਦੀ ਪਨਾਹ ਦੇ ਵਿੱਚ ਜਾ ਹੀ ਨਹੀਂ ਸਕਦੇ। ਇਹ ਕਹਿੰਦਾ ਨਾ ਬਾਬਾ ਫਰੀਦ ਜੀ ਕਹਿੰਦੇ, ਤੇਰੀ ਭਨੋ ਖੁਦਾਏ ਤੂੰ ਬਖਸ਼ਿੰਦਗੀ, ਸ਼ੇਖ ਫਰੀਦੇ ਖੈਰ ਦੀਜੇ ਬੰਦਗੀ। ਇੱਥੇ ਬੰਦਗੀ ਦਾ ਭਾਵ ਹੈ ਮਨੁੱਖਾਂ ਵਰਗੇ ਕੰਮ, ਮਨੁੱਖਾਂ ਵਰਗੀ ਸੋਚ, ਜਿਸ ਦੇ ਵਿੱਚ ਅਕਾਲ ਪੁਰਖ ਦੇ ਨਾਲ ਅਭੇਦਤਾ ਵੀ ਹੈਗਾ, ਅਕਾਲ ਪੁਰਖ ਦੀ ਸਿਫਤ ਸਲਾਹ ਵੀ ਹੈਗੀ ਹੈ, ਪਰ ਨਾਲ ਦੇ ਨਾਲ ਕਿਰਦਾਰ ਵੀ ਜਿਹੜਾ ਹੈ ਉਹ ਬੰਦਿਆਂ ਵਰਗਾ ਹੀ ਚਾਹੀਦਾ ਹੈ। ਨਾਨਕ ਸਤਿਗੁਰ ਭੇਟਿਆ ਪੂਰੇ ਹੋਏ ਜੁਗਤ, ਜੁਗਤੀ ਉਸ ਲਾਈਫ ਸਟਾਈਲ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਹੱਸਣਦਿਆਂ, ਖਿਲਣਦਿਆਂ, ਪਹਿਨਦਿਆਂ, ਖਾਵਣਦਿਆਂ ਵਿੱਚ ਹੋ ਗਏ, ਜਿਸ ਨੂੰ ਜੀਵਨ ਮੁਕਤ ਕਿਹਾ ਨਾ, ਉਹ ਸਾਰਾ ਕੁਛ ਇਸ ਜੀਵਨ ਨੂੰ ਮਾਣਦਿਆਂ, ਇਸ ਜੀਵਨ ਦੇ ਵਿੱਚ ਕਿਸੇ ਦੇ ਕੰਮ ਆ ਕੇ, ਇਸ ਜੀਵਨ ਦੇ ਵਿੱਚ ਕਿਸੇ ਦੀ ਸੇਵਾ ਕਰਕੇ, ਇਸ ਜੀਵਨ ਦੇ ਵਿੱਚ ਕਾਲ ਕਮਾਈ ਕਰਕੇ ਵੰਡ ਛੱਕ ਕੇ, ਵੰਡ ਕੇ ਛੱਕਣਾ ਤੇ ਅਕਾਲ ਪੁਰਖ ਨੂੰ ਚੇਤੇ ਰੱਖਣਾ, ਭਾਵ ਉਸਦੇ ਗੁਣਾਂ ਦੇ ਨਾਲ ਭੇਦ ਹੋ ਕੇ ਉਸ ਹੁਕਮ ਰਜਾਈ ਚੱਲਣਾ, ਉਸ ਕਰਤੇ ਦੇ ਇਸ ਲਾਜ਼ ਆਫ ਕਾਸਮਾਸ ਦੇ ਮੁਤਾਬਕ ਆਪਣੇ ਜੀਵਨ ਨੂੰ ਗੁਜ਼ਾਰਨਾ, ਯਾਨੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਣੈ, ਸੁਖ ਸੁਨਿਆਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹੀ ਇੱਕ ਸਫਲ ਜੀਵਨ ਹੈ। ਉਸੇ ਸਫਲ ਜੀਵਨ ਦੀ ਜਿਹੜੀ ਜਿਹੜੀ ਗੱਲ ਹੈ ਗੁਰਮਤਿ ਨੇ ਸਾਨੂੰ ਸਮਝਾਈ ਹੋਈ ਹੈ। ਆਓ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੇ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਮਨੁੱਖ ਸੰਸਾਰ ਦੇ ਉੱਤੇ, ਇੱਕ ਸੱਚੇ ਤੇ ਇੱਕ ਝੂਠੇ। ਜਿਹੜੇ ਸੱਚੇ ਹੈ ਉਹ ਪਰਮੇਸ਼ਰ ਦਾ ਨਾਮ ਇਕੱਠਾ ਕਰਦੇ, ਤੇ ਜਿਹੜੇ ਝੂਠੇ ਆ ਉਹ ਸੰਸਾਰੀ ਜਿਹੜੇ ਗੁਣ ਔਗਣਾ ਉਹਨਾਂ ਨੂੰ ਇਕੱਠਾ ਕਰਦੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਇਸ ਬਚਨ ਨੂੰ ਏਦਾਂ ਸਮਝਾਉਂਦੇ ਜੇ ਮਹਾਰਾਜ ਕਹਿੰਦੇ ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਇੱਥੇ ਜਿਹੜਾ ਮਹਾਰਾਜ ਕਹਿੰਦੇ ਸਚੰਤ ਵਿਖਿਆ ਸ਼ਲੰਗ ਛਿਦਰੰਗ, ਸਚੰਤ ਕਹਿੰਦੇ ਇਕੱਠਾ ਕਰਨਾ। ਮਹਾਰਾਜ ਕਹਿੰਦੇ ਸ਼ਲੰਗ ਕਹਿੰਦੇ ਆ ਕਪਟ ਨੂੰ, ਲੋਭ ਨੂੰ, ਜਿਹੜਾ ਸਾਡੇ ਮਨ ਦੇ ਉੱਤੇ ਭਰਮ ਦਾ ਪੜਦਾ ਪਿਆ ਨਾ। ਮਹਾਰਾਜ ਕਹਿੰਦੇ ਇਹ ਉਹ ਚੀਜ਼ਾਂ ਇਕੱਠੀਆਂ ਕਰੀ ਜਾਂਦਾ। ਸਚੰਤ ਵਿਖਿਆ ਸ਼ਲੰਗ ਛਿਦਰੰਗ ਨਾਨਕ ਬਿਰਹਨ ਸੰਗ ਨਾ ਚਾਲਤੇ। ਮਹਾਰਾਜ ਕਹਿੰਦੇ ਨਾਲ ਥੋੜੀ ਜੇ ਜਾਣੀ ਹੈ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੁੱਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਗੱਲ ਹੀ ਨਿਬੇੜਤੀ ਨਾ ਜੀ, ਨਾਲ ਵੀ ਕੋਈ ਨਹੀਂ ਜਾਣਾ। ਔਰ ਜੇ ਤੂੰ ਸੋਚੇ ਵੀ ਤੈਨੂੰ ਇੱਥੇ ਦੁਨੀਆਂ ਚ ਮਿਲ ਜਾਣਾ, ਦੁਨੀਆਂ ਚ ਕੋਈ ਵੀ ਨਹੀਂ ਜੇ ਮਿਲਣਾ। ਇਹ ਇੱਥੇ ਵੀ ਸਾਥ ਨਹੀਂ, ਉੱਥੇ ਵੀ ਸਾਥ ਨਹੀਂ। ਜੇ ਤੂੰ ਨਾਮ ਜਪੇ ਤੇ ਮਹਾਰਾਜ ਕਹਿੰਦੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਦੋਵੇਂ ਥਾਂ ਰੱਖੇ ਗੁਰਸੂਰੇ, ਉਹ ਇੱਥੇ ਵੀ ਤੇ ਉੱਥੇ ਵੀ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ। ਪਰਮੇਸ਼ਰ ਦਾ ਨਾਮ ਜਪ, ਜਿੱਥੇ ਹੋ ਜਾਈ ਤੂੰ ਸਭਨੀ ਥਾਈ ਤੂੰ ਸਾਚਾ ਸਿਰਜਣ ਹਾਰ ਜੀਓ। ਦੁਨੀਆਂ ਦੇ ਵਿੱਚ ਬੰਦੇ ਦੀ ਟੇਕ ਰੱਖੇਗਾ ਤੇ ਝੂਠੀ ਪੈ ਜਾਣੀ, ਇੱਥੋਂ ਤੱਕ ਕਿ ਮਾਂ ਬਾਪ ਵੀ ਕਈ ਥਾਂ ਤੇ ਜਾ ਕੇ ਝੂਠੇ ਪੈ ਜਾਂਦੇ। ਖਾਲਸਾ ਜੀ, ਹੁਣ ਬੱਚਾ ਵਿਦੇਸ਼ ਚ ਰਹਿੰਦਾ ਹੋਵੇ, ਮਾਂ ਇੱਥੋਂ ਰੋ ਕੇ ਹੰਝੂ ਵਹਾ ਸਕਦੀ ਹੈ, ਮੇਰਾ ਪੁੱਤ ਭੁੱਖਾ ਬੈਠਾ ਜੇ, ਮੇਰੇ ਪੁੱਤ ਨੂੰ ਕੰਮ ਨਹੀਂ ਮਿਲਿਆ, ਮੈਨੂੰ ਫਿਕਰ ਬੜੀ ਜੇ। ਪਰ ਜੇ ਪਰਮੇਸ਼ਰ ਦਾ ਨਾਮ ਜਪਿਆ ਹੋਏਗਾ ਨੇ ਤੇ ਖਾਲਸਾ ਜੀ, ਉਹਨੇ ਆਪ ਤੇ ਸੁਖੀ ਰਹਿਣਾ ਹੀ ਰਹਿਣਾ ਤੇ ਪਰਿਵਾਰ ਨੇ ਵੀ ਸੁਖੀ ਰਹਿਣਾ ਜੇ। ਬੰਦੇ ਦੀ ਟੇਕ ਨਹੀਂ ਜੇ ਰੱਖਣੀ। ਆਪ ਜੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਦਿਓ ਮਹਾਰਾਜ ਕੀ ਕਹਿੰਦੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਔਰ ਸਭ ਤੋਂ ਵੱਡੀ ਗੱਲ, ਜਿਸ ਕਹਿ ਦੀਏ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਅੱਜ ਮੈਨੂੰ ਕੋਈ ਮਾਇਆ ਦੇ ਦੇ, ਅੱਜ ਮੇਰੇ ਹੱਥ ਦੇ ਉੱਤੇ ਦੋ ਪ੍ਰਸ਼ਾਦੇ ਕੋਈ ਰੱਖ ਦੇ, ਮੈਨੂੰ ਹੋਰ ਚਾਰ ਘੰਟਿਆਂ ਬਾਅਦ ਭੁੱਖ ਲੱਗ ਜਾਣੀ, ਵੀ ਲਿਆਓ ਭਾਈ ਸ਼ਾਮ ਦਾ ਵਕਤ ਹੋ ਗਿਆ ਜੇ ਪ੍ਰਸ਼ਾਦੇ ਦਿਓ, ਕਿਉਂਕਿ ਕਿਸੇ ਦੇ ਰੱਖੇ ਆ ਨਾ ਖਾਲਸਾ ਜੀ। ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਚਰਨਾਂ ਚ ਆਇਆ ਸੀ ਸੋਮਾ। ਕੌਣ ਆਇਆ ਸੀ? ਸੋਮਾ। ਸੋਮਾ ਗਰੀਬ ਆਇਆ ਚੱਲ ਕੇ, ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਇਆ ਲਈ ਤਿੰਨ ਦਿਨ, ਸਾਖੀ ਤੁਸੀਂ ਜਾਣਦੇ ਆ, ਹੁਣ ਮੈਂ ਬਚਨ ਕੀਤਾ ਤੇ ਟੂਕ ਮਾਤਰ ਕਹਿ ਦਿਆਂ, ਤਿੰਨ ਚਾਰ ਦਿਨ ਮਹਾਰਾਜ ਮਾਇਆ ਲੈਂਦੇ ਰਹੇ ਉਹਦੇ ਤੋਂ ਲਗਾਤਾਰ। ਤੇ ਮਾਂ ਨੇ ਆਖਿਆ ਸੋਮਿਆ, ਭਾਵੇਂ ਤੇਰੇ ਕੋਲੇ ਮਾਇਆ ਜੁੜੇ ਨਾ ਜੁੜੇ, ਗੁਰੂ ਰਾਮਦਾਸ ਨੂੰ ਮਨਾ ਨਹੀਂ ਜੇ ਕਰਨਾ ਤੂੰ। ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਜਿਸ ਦਿਨ ਆਖਰੀ ਦਿਨ ਇਹਨਾਂ ਦਾ ਬਚਨ ਹੋਣਾ ਨਾ, ਮਾਇਆ ਬੜੀ ਘੱਟ, ਤੇ ਮਹਾਰਾਜ ਨੇ ਸਵਾਲ ਪੁੱਛ ਲਿਆ, ਕਹਿੰਦੇ ਸੋਮਿਆ ਪਹਿਲੇ ਦਿਨ ਤੂੰ ਇੰਨੇ ਰੁਪਈਏ ਦਿੱਤੇ, ਦੂਜੇ ਦਿਨ ਅੱਧੇ, ਤੇ ਅੱਜ ਹੋਰ ਅੱਧੇ ਤੇ ਹੋਰ ਅੱਧਿਆਂ ਤੇ ਆ ਗਿਆ। ਕਹਿੰਦੇ ਸੋਮਿਆ ਕਿਤੇ ਲਕੋਈ ਤੇ ਨਹੀਂ ਜਾਂਦਾ? ਕਹਿੰਦਾ ਨਹੀਂ ਮਹਾਰਾਜ, ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਮਹਾਰਾਜ, ਸੱਚ ਦੱਸਾਂ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਮਹਾਰਾਜ ਜੀ, ਜਿਹੜੀ ਵਟਕ ਨਾਲ ਮੈਂ ਰਾਸ਼ਨ ਖਰੀਦ ਕੇ ਦੁਬਾਰਾ ਇੱਥੇ ਆਪਣੀਆਂ ਘੁੰਗਣੀਆਂ ਲਾਉਣੀਆਂ, ਦੁਬਾਰਾ ਆਪਣਾ ਸਾਜੋ ਸਮਾਨ ਵੇਚਣਾ, ਉਹ ਤੇ ਤੁਹਾਡੇ ਚਰਨਾਂ ਚ ਭੇਟਾ ਕਰਤੀ, ਤੇ ਮੈਂ ਮੰਗਤਾ, ਮੈਂ ਗਰੀਬ ਮਹਾਰਾਜ, ਮੇਰੇ ਕੋਲੇ ਬਹੁਤੀ ਮਾਇਆ ਥੋੜੀ। ਮਹਾਰਾਜ ਕਹਿੰਦੇ ਸੋਮਿਆ ਤੂੰ ਗਰੀਬ ਹੈ, ਤੂੰ ਤੇ ਸ਼ਾਹ ਬੰਦਾ ਭਾਈ, ਤੂੰ ਤੇ ਸ਼ਾਹ। ਕਹਿੰਦਾ ਮਹਾਰਾਜ ਮੈਂ ਸ਼ਾਹ ਥੋੜੀ, ਮੈਂ ਤੇ ਗਰੀਬ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ, ਮੇਰੀ ਇੱਕ ਗੱਲ ਦਾ ਜਵਾਬ ਦੇ। ਹੱਥ ਫੜ ਲਿਆ ਮਹਾਰਾਜ ਨੇ, ਸੱਜੇ ਹੱਥ ਚ ਸੱਜਾ ਹੱਥ ਫੜ ਕੇ ਮਹਾਰਾਜ ਅੱਖਾਂ ਚ ਅੱਖਾਂ ਪਾ ਕੇ ਪਿਆਰ ਨਾਲ ਕਹਿਣ ਲੱਗੇ, ਦੱਸ ਓਏ ਮੇਰਾ ਪੁੱਤ ਸ਼ਾਹ ਨੀ ਤੂੰ? ਕਹਿੰਦਾ ਨਾ ਮਹਾਰਾਜ, ਮੈਂ ਤੇ ਗਰੀਬ ਬੰਦਾ। ਤੇ ਮਹਾਰਾਜ ਕਹਿੰਦੇ ਮੇਰੀ ਗੱਲ ਦਾ ਜਵਾਬ ਦੇ, ਲੈਣ ਵਾਲਾ ਗਰੀਬ, ਮਾਇਆ ਲੈਣ ਵਾਲਾ ਗਰੀਬ ਕਿ ਦੇਣ ਵਾਲਾ? ਕਹਿੰਦਾ ਮਹਾਰਾਜ ਜੀ, ਮਾਇਆ ਲੈਣ ਵਾਲਾ ਗਰੀਬ ਹੁੰਦਾ। ਤੇ ਮਹਾਰਾਜ ਕਹਿੰਦੇ ਅਸੀਂ ਤੇਰੇ ਤੋਂ ਮਾਇਆ ਲਈ ਕਿ ਦਿੱਤੀ? ਕਹਿੰਦਾ ਮਹਾਰਾਜ ਤੁਸੀਂ ਲਮਾਇਆ ਲਈ। ਤੇ ਮਹਾਰਾਜ ਕਹਿੰਦੇ ਤੂੰ ਮਾਇਆ ਦਿੱਤੀ ਤਾਂ ਦੱਸ ਤੂੰ ਸ਼ਾਹ ਹੋਇਆ ਕਿ ਨਹੀਂ? ਕਹਿੰਦਾ ਹਾਂਜੀ ਮਹਾਰਾਜ, ਸ਼ਾਹ ਤਾਂ ਹੋ ਗਿਆ, ਫਿਰ ਮੈਂ ਸ਼ਾਹ ਤਾਂ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਪਾ ਕੇ ਗਲਵੱਕੜੀ ਚ, ਮਹਾਰਾਜ ਲਾ ਕੇ ਇੱਕ ਦੇ ਨਾਲ ਕਹਿਣ ਲੱਗੇ, ਲੈ ਉਹ ਸੋਮਿਆ, ਅੱਜ ਤੈਨੂੰ ਉਹ ਸ਼ਹਿਨਸ਼ਾਹੀ ਦਿੱਤੀ, ਅੱਜ ਤੈਨੂੰ ਉਹ ਸ਼ਾਹ ਬਣਾਇਆ, ਅੱਜ ਤੋਂ ਬਾਅਦ ਤੇਰਾ ਪਰਿਵਾਰ ਕਦੇ ਗਰੀਬੀ ਨਹੀਂ ਜੇ ਤੱਕੇਗਾ। ਤੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਬਣਾਇਆ ਹੋਇਆ ਸੋਮਾ ਸ਼ਾਹ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਸ਼ਾਹ ਵੀ ਲੱਗਦਾ ਤੇ ਚੰਗੇ ਕਾਰੋਬਾਰੀ ਵੀ ਆ ਖਾਲਸਾ ਜੀ। ਜੇ ਕਿਤੇ ਜਹਾਂਗੀਰ ਨੇ ਮਾਇਆ ਦਿੱਤੀ ਹੁੰਦੀ, ਅਕਬਰ ਨੇ ਮਾਇਆ ਦਿੱਤੀ ਹੁੰਦੀ, ਤੇ ਕਿਤੇ ਰਹਿ ਜਾਂਦੀ ਅੱਜ ਤੱਕ? खत्म हो जानी सी, पर गुरु रामदास दियां दित्तियां बादशाहियां पातशाहियां शहनशाहियां गुरु रामदास महाराज का साजा होया कोई सिख होवे भावें 500 साल लंघ जाण, पर गुरु रामदास ने जिन्हें एक बारी शाह बना दिता तो फिर बना दिता, दुनिया की कोई ताकत उस रोक नहीं सकेगी। मैं कह रहा सा आ दुनिया की फोकी माया संच के की फायदा, अज नहीं तो कल मुक जानी, जो कि आप अपने बोझे भरी जाने कि आप अपनी चौधर पिछे तुरी फिरी जाने। खालसा जी मैं अपना बोझा भरन तुरिया तो मैनू यह ख्याल ही ना रहा वो सजना सचंत विख्या शलंग शिदरंग किड़ी माया पिछे लग गए, जो किड़ी माया अपने बोझे च पाके कठी कर लिया वा, यह माया तेरे नाल कोई नहीं वंजनी, यह नहीं तेरे नाल जानी। महाराज कहते नानक बिन हर संग ना चालते, बड़ी ताड़ना महाराज कहते गल सुन ये तेरे नाल नहीं जाएगा। महाराज नूं पुछिए महाराज नाल की जाएगा, महाराज सच्चे पातशाह कहते नाल ओ जाएगा जे तू जवानों आखेगा सतनाम श्री। नहीं एवें ना माण करी जाई अपने शरीर ते अपने रूप ते रंग ते कपड़ रूप सुहागना छड़ दुनिया अंदर जावना, मंदा चंगा आपना आपे ही कीता पावना, हुक्म किए मन भाव दे रहा भीड़ा अगे जावना, नंगा दोजक चालिया तां दिसै खरा डरावना, कर औगण पछो तावना, पर तेन समझ उदों पैनी जे जदो तेरे जमां दा पटा फिरना, पर तू उदों कह कुछ नहीं दे सकेगा। गुरु अमरदास साहब के बोलों अजय मन जा अजय समझ जा। गुरु अमरदास साहब कहते शरीरा मेरा इस जग में आए का क्या तुद कर्म कमाया, के कर्म कमाया तुद शरीरा जा तू जग में आया, जिन हर तेरा रचन रचिया सो हर मन नाम साया, नानक बिन हर संग ना चालते, जेड़ा नहीं चलन वाला ओदे नाल मित्रता पाई बैठा है, जेड़ा झूठ है ओदे नाल यारी पाई बैठा है, ते जेड़ा सच परमेश्वर दा नाम है ओदे नाल अपना मोह तोड़ी बैठा है, ये गल नहीं जे फिर बननी है। गल ए बनेगी जे परमेश्वर दे नाम नाल अपनी सुरत जोड़ेगा।
1: तुम्मा दिसम सोहना,
0: महाराज कहंदे तू उस बंदे वर्गा जिन्हू भुख लगी सी ते राहो राही कच्चे पेंडियां दे उत्ते कक्कर रेते दे उत्ते तुरिया जांदा सी बंदा, भुख बड़ी लगी सी उन्हू ते सोचा भी हुण इत्थे उपा की करां, आसे पासे वेख्या ना कोई दरख्त वेख्या ना दरख्त दी टाणी नाल लगा कोई फल वेख्या, जमीन ते निगाह पई जमीन दे उपर एक फल वेख्या, कहिंदा लो जी बन गई गल हुण ते मिल गया खरबूजा खाण नूं, आपां ते भुखी मिटाउणी खरबूजा खा लैंदे आ। हांजी तुरिया जांदा कक्के राहां ते भुख बड़ी लगी निगाह पै गई इक फल ते, कहिंदा वी खरबूजा लभ गया जो खरबूजा खा लैंदे आपां, जदों खरबूजा चुकिया भन्न के उसने मुख विच पाया ते नाल दी नाल थुक दिता, वह कहन लगा ओहो इह ते भुलेखा ही लग गया, इह ते कौड़ तुम्मा सी मैं खरबूजा समझ के मुख च पा लिया। इस पंक्ति दे अर्थ यह बनते जे, महाराज कहिंदे पखंदड़ो की भुल तुम्मा दिसन सोहना, कहिंदे वेखण वाले का भुलेखा कौड़ तुम्मा वेखण विच सोहना लगता सी पर खाण विच सोहना नहीं है, सानू वेखण च लगता सी सानू सुन च लगता सी भी हुण बनेगी गल हुण आएगी घर घर रोशनी, पर नहीं सगों नेर गर्दी ज्यादा होगी जो, क्योंकि तुम्मे का भुलेखा जो पै गया, यह खरबूजा नहीं नहीं खरबूजा है नहीं मिठास नहीं है मिठास वाली गल नहीं बनी है, तो तुम्मे तो भी ज्यादा माड़ा हो गया जो काम नहीं साडा तो भुलेखा खत्म हो गया काम। तो महाराज कहिंदे इहो गल तैनू संसार च भी तैनू तेरा पुत, महाराज सच्चे पातशाह कहिंदे ओ किहड़े पुत्तां दी गल करदा, कोई इत्थे पुत नहीं कोई इत्थे धी नहीं, ते महाराज नूं पुछिए कौन है, ते महाराज सच्चे पातशाह कहिंदे तेरा ते इक्को ही है जे जवानों कहेगा सतनाम श्री। महाराज जी बाणी च वचन करदे आसा की वार च आप जी रोज सुनदे आ ना, इहो जग सच्चे की है कोटड़ी सच्चे का विच नहीं ते संसार की है, महाराज कहिंदे किस नाल कीचै दोस्ती सब जग चलन हार, इत्थे महाराज कहिंदे कूड़ माखा कूड़ मिठा कूड़ डोबियो पूर नानक बखाणा बेनती तुदबाज कूड़ो कूड़, कूड़ो कूड़ कहिंदे तेरे तो बिना सारा कुछ ही झूठ जे, ते महाराज जी पखंदड़ो

ਤੇ ਸਵੇਰੇ ਬੈੱਡ ਉੱਤੇ ਆਪਣੀਆਂ ਅੱਖਾਂ ਖੋਲੋ, ਸਭ ਤੋਂ ਪਹਿਲਾਂ ਹੱਥ ਜੋੜ ਕੇ ਆਖਿਓ ਹਮ ਅਵਗਣ ਭਰੇ, ਇੱਕ ਗੁਣ ਨਾ ਹੈ, ਨੀ ਕੋਈ ਗੁਣ ਨਹੀਂ ਮਹਾਰਾਜ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁੱਧਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈਓ ਪੁੱਤ। ਗੁਰੂ ਰਾਮਦਾਸ ਦੇ ਚਰਨਾਂ ਚ ਤਰਲਾ ਪਾਈ, ਜੀ ਦੀ ਕੋਈ ਬਾਂਹ ਨਹੀਂ ਜੀ ਨਾ ਫੜਦਾ, ਗੁਰੂ ਰਾਮਦਾਸ ਉਹਦੀ ਬਾਂਹ ਜ਼ਰੂਰ ਫੜ ਲੈਂਦਾ ਜੇ, ਨਹੀਂ ਤੇ ਆਪਾਂ ਤੇ ਉਗਣ ਹਾਰੇ ਬੰਦੇ ਆ। ਖਾਲਸਾ ਜੀ, ਮੈਂ ਭਗਤ ਭੀਖਣ ਸਾਹਿਬ ਦੀ ਗੱਲ ਕਰਨ ਲੱਗਾ ਸਾਂ। ਭਗਤ ਭੀਖਣ ਸਾਹਿਬ ਨੂੰ ਜਦੋਂ ਸਜ਼ਾ ਮਿਲਣ ਲੱਗੀ ਨਾ, ਕਿਸੇ ਨੇ ਸਾਥ ਨਹੀਂ ਜੀ ਉਹਨਾਂ ਦਾ ਦਿੱਤਾ, ਉਹਨਾਂ ਰੱਬ ਨੂੰ ਨਾ ਇੱਕ ਮਿਹਣਾ ਜਿਹਾ ਮਾਰ ਦਿੱਤਾ। ਰੱਬ ਨੂੰ ਮਿਹਣਾ ਕੀ ਮਾਰਿਆ, ਉਹ ਕਹਿਣ ਲੱਗੇ ਇੱਕ ਬੰਦਾ ਸੀ ਪਰਮੇਸ਼ਰ ਜੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ, ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤੋ ਗੁਣ ਕਹਾ ਕਰਮ ਗਰਾ ਜੋ ਜਗਤ ਨਾ ਨਾਸੈ, ਸਿੰਘ ਸਰਨ ਕਤ ਜਾਈਆ ਜੋ ਜੁੰਬਕ ਗ੍ਰਾਸੈ। ਕਹਿੰਦਾ ਮਹਾਰਾਜ ਤੇਰਾ ਨਾਮ ਜਪਣ ਦਾ ਹੀ ਕੀ ਫਾਇਦਾ ਜੇ ਆ ਦੁਨੀਆਂ ਦੇ ਲੋਕ ਹੀ ਮੈਨੂੰ ਸਜ਼ਾ ਦੇ ਦੇਣ। ਬਿਲਾਵਲ ਰਾਗ ਦਾ ਸ਼ਬਦ ਜੇ ਤੁਹਾਨੂੰ ਯਾਦ ਰਹਿ ਗਿਆ ਤੇ ਬਾਅਦ ਚ ਪੂਰਾ ਪੜ ਲਿਆ ਜੇ, ਮੈਂ ਸਮੇਂ ਅਨੁਸਾਰ ਟੂਕ ਮਾਤਰ ਤੁਹਾਨੂੰ ਕਹਿਣ ਲੱਗਾ। ਆਖਰੀ ਪੰਕਤੀਆਂ ਚ ਭਗਤ ਭੀਖਣ ਸਾਹਿਬ ਕਹਿੰਦੇ ਆ, ਤਰਲਾ ਪਾਇਆ ਉਹਨਾਂ ਨੇ, ਕਹਿੰਦੇ ਮੈਂ ਨਾ ਹੀ ਕੱਛ ਹੋ ਨਾ ਹੀ ਕੱਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਐ ਸੱਚੇ ਪਾਤਸ਼ਾਹ ਮੇਰੀ ਅਵਸਰ ਮੇਰੀ ਲਾਜ ਮੇਰੀ ਲੱਜਾ ਸਿਰਫ ਤੂੰ ਰੱਖ ਸਕਦਾ ਦੇ ਦੁਨੀਆਂ ਦੇ ਵਿੱਚ, ਹੋਰ ਨਹੀਂ ਕੋਈ ਰੱਖ ਸਕਦਾ। ਕਿਉਂ? ਕਿਉਂਕਿ ਜਿਨ੍ਹਾਂ ਨੂੰ ਮੈਂ ਆਪਣਾ ਸਮਝਿਆ ਇਹਨਾਂ ਆਪਣਾ ਸਮਝਣ ਵਾਲਿਆਂ ਨੇ ਹੀ ਮੇਰੇ ਗੱਲ ਦੇ ਉੱਤੇ ਛੁਰੀ ਰੱਖੀ, ਇਹਨਾਂ ਆਪਣਾ ਸਮਝਣ ਵਾਲਿਆਂ ਨੇ ਹੀ ਮੈਨੂੰ ਮੇਰੇ ਪੈਰਾਂ ਨੂੰ ਵੱਢਿਆ। ਮੈਂ ਤੇ ਤੁੰਮੇ ਦਾ ਭੁਲੇਖਾ, ਮੈਂ ਤੇ ਖਰਬੂਜੇ ਦਾ ਭੁਲੇਖਾ ਖਾ ਕੇ ਤੁੰਮੇ ਨੂੰ ਚੰਗਾ ਸਮਝ ਲਿਆ, ਕੌੜ ਤੁੰਮੇ ਨੂੰ ਮੁੱਖ ਵਿੱਚ ਪਾਇਆ ਸੀ, ਮੈਂ ਤੇ ਆਪਣਾ ਸਮਝ ਕੇ ਆਪਣਿਆਂ ਨੂੰ ਗੱਲ ਨਾਲ ਲਾਇਆ ਸੀ, ਪਰ ਮੈਨੂੰ ਪਤਾ ਲੱਗਾ ਆਪਣਾ ਤੇ ਸੰਸਾਰ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਹੈ ਹੋਰ ਕੋਈ ਨਹੀਂ, ਤੇ ਮੈਨੂੰ ਇਹ ਭੁਲੇਖਾ ਲੱਗਾ, ਪਰ ਹੁਣ ਇਹ ਮੇਰਾ ਭੁਲੇਖਾ ਦੂਰ ਹੋ ਗਿਆ ਤੇ

ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਗੱਲ ਅੱਡ ਨਾ ਲਹੰਦੋ ਮੁੱਲ। ਅੱਡ ਕਹਿੰਦੇ ਕੌਡੀ ਵੀ ਇਸ ਦਾ ਮੁੱਲ ਨਹੀਂ ਹੈ, ਜਿਹਨੂੰ ਮੈਂ ਸਮਝਿਆ ਸੀ ਨਾ ਵੀ ਇਹ ਤੇ ਖਰਬੂਜਾ ਤੇ ਮਿੱਠਾ ਪਦਾਰਥ ਹੈ ਤੇ ਤੁੰਮਾ ਨਿਕਲਿਆ ਆ ਤੇ ਹੁਣ ਇਹਦਾ ਅੱਡ ਵੀ ਮੁੱਲ ਨਹੀਂ, ਅੱਡ ਨਾ ਲਹੰਦੋ ਮੁੱਲ, ਇਹਦਾ ਤੇ ਕੌਡੀ ਵੀ ਮੁੱਲ ਨਹੀਂ ਮੈਂ ਲਿਆ, ਨਾਨਕ ਸਾਥ ਨਾ ਜੁਲਈ ਮਾਇਆ। ਇਸੇ ਤਰੀਕੇ ਮੈਂ ਜਿਹੜੀ ਸੰਸਾਰ ਦੀ ਮਾਇਆ ਸੀ ਨਾ ਖਾਲਸਾ ਜੀ, ਮੈਂ ਸੋਚਿਆ ਵੀ ਮੇਰਾ ਇਹ ਸਾਥ ਦੇ ਦੇਗੀ, ਮੇਰੇ ਕੋਲੇ ਮਾਇਆ ਬਹੁਤੀ, ਮੇਰੇ ਕੋਲੇ ਪੈਸਾ ਬਹੁਤਾ, ਪਰ ਅਖੀਰ ਜਾ ਕਰਕੇ ਇਹ ਮਾਇਆ ਨੇ ਵੀ ਹੱਥ ਖੜੇ ਕਰ ਦਿੱਤੇ ਵੀ ਤੈਨੂੰ ਤੇ ਰੋਗ ਇੰਨਾ ਭਿਆਨਕ ਲੱਗ ਚੁੱਕਾ, ਹੁਣ ਮੇਰੀ ਤਾਕਤ ਵੀ ਇਹਦੇ ਸਾਹਮਣੇ ਕੁਝ ਨਹੀਂ ਜੇ ਕਰ ਸਕਦੀ। ਖਾਲਸਾ ਜੀ ਤੁਸੀਂ ਸੁਣੀਆਂ ਕਿੰਨੀਆਂ, ਵਾਸੂ ਭਾਰਦਵਾਜ ਹੋਰ ਕਿੰਨੇ, ਜਿੱਥੇ ਮਾਇਆ ਨੇ ਹੱਥ ਹੀ ਖੜੇ ਕਰ ਦਿੱਤੇ ਵੀ ਨਹੀਂ ਨਹੀਂ ਤੇਰਾ ਕੈਂਸਰ ਨਹੀਂ ਹੁਣ ਠੀਕ ਹੋ ਸਕਦਾ, ਤੇ ਤੇਰੇ ਤੇ ਮਾਇਆ ਮਾਇਆ ਦਾ ਪਹਿਰਾ ਗਿਆ ਜੇ, ਮਾਇਆ ਕਹਿੰਦੀ ਵੀ ਨਹੀਂ ਮੈਂ ਨਹੀਂ ਤੇਰਾ ਕੁਝ ਸਵਾਰ ਸਕਦੀ, ਤੇ ਫਿਰ ਸਿੱਖ ਕੀ ਕਰਦਾ, ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕਹਿਣ ਵਾਂਗੂ ਸਿੱਖ ਹੋਰ ਕੁਝ ਨਹੀਂ ਨਾ ਜਦੋਂ ਕਰ ਸਕਦਾ ਹੁੰਦਾ, ਫਿਰ ਸਿੱਖ ਕੀ ਕਰਦਾ, ਦੋਏ ਕਰ ਜੋੜ ਅਰਦਾਸ ਕਰ ਸਕਦਾ ਹੁੰਦਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਕ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਜਿੱਥੇ ਮਾਇਆ ਵੀ ਸਾਥ ਛੱਡ ਜਾਂਦੀ ਹੈ ਨਾ ਖਾਲਸਾ ਜੀ, ਬਾਬਾ ਮਾਇਆ ਸਾਥ ਨਾ ਹੋਏ, ਜਿੱਥੇ ਮਾਇਆ ਵੀ ਨਾਲ ਪਹਿਰਾ ਨਹੀਂ ਜੇ ਰੱਖਦੀ ਉੱਥੇ ਪਰਮੇਸ਼ਰ ਦਾ ਨਾਮ ਪਹਿਰਾ ਦੇ ਦਿੰਦਾ ਖਾਲਸਾ ਜੀ। ਇਸ ਕਰਕੇ ਇਹੋ ਜੀ ਮਾਇਆ ਦਾ ਕੀ ਕੰਮ, ਜਦੋਂ ਮਾਇਆ ਨਹੀਂ ਸੀ ਉਦੋਂ ਜ਼ਿਆਦਾ ਚੰਗੇ ਨਹੀਂ ਸੀ, ਮੈਂ ਸ਼ਾਇਦ ਇੱਥੋਂ ਵੀ ਮੈਂ ਅਕਸਰ ਇਹ ਬੇਨਤੀ ਕਰਨਾ ਹੁੰਦਾ, ਜਦੋਂ ਮਾਇਆ ਨਹੀਂ ਸੀ ਉਦੋਂ ਜ਼ਿਆਦਾ ਚੰਗੇ ਸਾਂ, ਉਦੋਂ 5 ਕਿਲੋ ਰਸਗੁੱਲੇ ਇੱਕੋ ਟਾਈਮ 'ਚ ਲੰਘਾ ਜਾਂਦੇ ਸੀ, ਤੇ ਹੁਣ ਮਾਇਆ ਆਈ, ਮਾਇਆ ਆਪਣੇ ਨਾਲ ਸ਼ੂਗਰ ਵੀ ਚੁੱਕ ਲਿਆਈ, ਹੁਣ 5 ਕਿਲੋ ਤੇ ਛੱਡੋ, ਹੁਣ ਤੇ ਅੱਧਾ ਰਸਗੁੱਲਾ ਨਹੀਂ ਖਾਧਾ ਜਾਂਦਾ। ਹੁਣ ਉਹ ਕਹਿਣ ਲੱਗੀ ਵੀ ਨਾ ਨਾ ਭਾਈ, ਇਹ ਰਸਗੁੱਲੇ ਥੋੜੀ, ਇਹ ਤੇ ਗੋਲੀਆਂ, ਇਹ ਤੇ ਬੰਦੂਕ ਦੀਆਂ ਗੋਲੀਆਂ ਵਾਂਗੂ ਵੱਜਣੇ ਜੇ ਤੈਨੂੰ, ਹੁਣ ਇਸ ਤੋਂ ਚੰਗਾ ਤੇ ਕਹਿੰਦੇ ਉਹ ਬੰਦਾ ਜਿਹੜਾ ਕਿਨਾਰੇ ਦੇ ਉੱਤੇ ਫੁੱਟਪਾਥ ਦੇ ਉੱਤੇ ਸੁੱਤਾ, ਉਹ ਰੁੱਖੀਆਂ ਮਿੱਸੀਆਂ ਖਾ ਕੇ ਵੀ ਆਖਦਾ ਵੀ ਮੇਰੇ ਚ ਤਾਕਤ ਬੜੀ ਹੈ, ਤੇ ਇੱਕ ਬੰਦਾ ਚੋਪੜੀਆਂ ਖਾ ਕੇ ਵੀ ਆਖੀ ਜਾਂਦਾ ਸਰੀਰ ਬੜਾ ਡਾਊਨ ਕਮਜ਼ੋਰ ਹੈ, ਨਹੀਂ ਨਹੀਂ ਨਹੀਂ ਇਸ ਤੋਂ ਚੰਗਾ ਤੇ ਉਹ ਘੱਟ ਵਾ, ਮਾਇਆ ਚੰਗੀ। ਫਿਰ ਖਾਲਸਾ ਜੀ ਮਾਇਆ ਆਈ ਤੇ ਕੀ ਆਈ, ਮਾਇਆ ਤੇ ਆਪਣੇ ਨਾਲ ਕਿੰਨਾ ਕੁਝ ਬਿਮਾਰੀ ਸਹੇੜ ਲਿਆਈ, ਹੁਣ ਮਾਇਆ ਦਾ ਪਹਿਰਾ ਤੇ ਮੁੱਕ ਗਿਆ ਜੇ, ਮਾਇਆ ਆਖਦੀ ਆਪਣਾ ਖਿਆਲ ਆਪ ਰੱਖ, ਮੈਂ ਨਹੀਂ ਤੇਰਾ ਖਿਆਲ ਰੱਖ ਸਕਦੀ। ਇਸ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਸੁਰਤ ਜੋੜਨੀ ਖਾਲਸਾ ਜੀ। ਪਰਮੇਸ਼ਰ ਦਾ ਨਾਮ ਕਿੱਡਾ ਉੱਚਾ ਕਰ ਦਿੰਦਾ ਜੇ, ਮਾਇਆ ਉੱਚਾ ਨਹੀਂ ਕਰ ਸਕਦੀ, ਪਰਮੇਸ਼ਰ ਦਾ ਨਾਮ ਏਡਾ ਉੱਚਾ ਕਰ ਸਕਦਾ ਜੇ। ਗੁਰੂ

0: ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਨਾਲ ਹੀ ਨਹੀਂ ਜਾਣੀ, ਐਵੇਂ ਕਿਉਂ ਜੋੜੀ ਜਾਂਦਾ ਭਾਈ ਉਸ ਨੂੰ? ਇਹਦੇ ਪਿੱਛੇ ਇੰਨੀ ਚਿੰਤਾ ਤੁਰ ਹੋਇਆ, ਇਹਦੇ ਪਿੱਛੇ ਇੰਨੀ ਫਿਕਰਾਂ ਦੇ ਵਿੱਚ ਗਿਆ, ਜਿਹੜੀ ਮਾਇਆ ਨੇ ਨਾਲ ਹੀ ਨਹੀਂ ਜਾਣਾ, ਕਿਉਂ ਜੋੜੀ ਜੇ ਮਾਇਆ? ਤੁਸੀਂ ਕਿਉਂ ਮਾਇਆ ਦੇ ਵਿੱਚ ਅਪਰਿਵਰਤ ਕੀਤਾ ਆਪਣੇ ਆਪ ਨੂੰ? ਉਸ ਕੰਮ ਨੂੰ, ਆਪਣੇ ਆਪ ਨੂੰ ਉਸ ਕੰਮ ਵਿੱਚ ਪਰਿਵਰਤ ਕਰੋ ਜਿਹਦੇ ਖਜ਼ਾਨੇ ਭਰ ਅਸੀਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੈ ਕੇ ਜਾ ਸਕੀਏ। ਨਹੀਂ ਤੇ ਹਾਲ ਉਹ ਹੋਣਾ ਜੇ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਜਦੋਂ ਪੰਡ ਖੁੱਲਣੀ ਨਾ ਸਾਡੀ ਖਾਲਸਾ ਜੀ, ਫਿਰ ਦੁੱਖ ਹੀ ਦੁੱਖ ਨਿਕਲਣਗੇ। ਇੱਕ ਪਾਸੋਂ ਧੀ ਨੇ ਉਡਾਰੀ ਮਾਰਨੀ, ਇੱਕ ਪਾਸੋਂ ਪੁੱਤ ਨੇ, ਇੱਕ ਪਾਸੋਂ ਠੱਗੀਆਂ ਨੇ, ਇੱਕ ਪਾਸੋਂ ਚੋਰੀਆਂ ਨੇ ਉਡਾਰੀਆਂ ਮਾਰਨੀਆਂ ਸਾਡੀ ਪੰਡ ਚੋਂ। ਪਰ ਸੱਚ ਨਾ, ਸੱਚ ਨੇ ਤੇ ਨਿਕਲਣਾ ਹੀ ਨਹੀਂ। ਸੱਚ ਇਸ ਕਰਕੇ ਨਹੀਂ ਨਿਕਲਣਾ ਕਿਉਂਕਿ ਸੱਚ ਕਮਾਇਆ ਹੀ ਕੋਈ ਨਹੀਂ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਹ ਜਿਹੜੀ ਮਾਇਆ ਨਾਲ ਨਹੀਂ ਜਾਂਦੀ, ਕਿਉਂ ਇਸ ਦੇ ਪਿੱਛੇ ਲੱਗਾ? ਕਿਉਂ ਆਪਣਿਆਂ ਨਾਲ ਵਿਚਾਰ ਧੋਖਾ ਕਰਨੇ ਆ ਤੂੰ? ਕਿਉਂ ਕਿਉਂ ਸੱਚ ਨੂੰ ਪਿੱਠ ਦੇਈ ਜਾਂਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਮਾਇਆ ਨੂੰ ਛੱਡ, ਇਹਦਾ ਖਹਿੜਾ ਛੱਡ ਜਿਹੜੀ ਤੇਰੇ ਨਾਲ ਨਹੀਂ ਜਾਣੀ।
1: ਜਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਯਤਨ ਕੀ ਕਰਨਾ? ਜਿਹੜਾ ਨਾਲ ਹੀ ਨਹੀਂ ਨੰਜਣਾ, ਜਿਹੜਾ ਨਾਲ ਹੀ ਨਹੀਂ ਤੁਰਨਾ, ਜਿਹੜਾ ਸਾਥ ਹੀ ਨਹੀਂ ਹੋਣਾ, ਉਸ ਮਾਇਆ ਵਾਸਤੇ ਬੰਦਾ ਸਵੇਰ ਤੋਂ ਲੈ ਕੇ ਯਤਨ ਕਰਦਾ ਜੀ। ਸਵੇਰ ਤੋਂ ਸਵੇਰੇ ਤੇ ਉਹ ਫਿਜ਼ੀਕਲੀ ਜਾਂਦਾ, ਸਰੀਰਕ ਰੂਪ ਵਿੱਚ ਆਪਣੇ ਕੰਮ ਤੇ ਜਾਂਦਾ, ਪਰ ਸੱਚ ਕਰਕੇ ਜਾਣੇ ਉਹ ਸੁੱਤਾ ਪਿਆ ਵੀ ਕੰਮ ਤੇ ਹੀ ਤੁਰਿਆ ਫਿਰਦਾ ਹੁੰਦਾ। ਸੁਪਨੇ ਵੀ ਕੰਮ ਤੇ ਆ ਰਹੇ ਹੁੰਦੇ ਆ ਉਸਨੂੰ ਵੀ ਸਵੇਰੇ ਮੈਂ ਆਹ ਕਰਨਾ ਜੇ, ਸਵੇਰੇ ਉਹ ਕਰਨਾ ਜੇ, ਸ਼ਾਮ ਦਾ ਪ੍ਰਸ਼ਾਦਾ ਛਕਦਾ ਵੀ ਸੋਚੀ ਜਾਂਦਾ ਸਵੇਰੇ ਉਠਾ ਦਿਆ ਜੇ ਮੈਨੂੰ, ਮੈਂ ਟਾਈਮ ਨਾਲ ਕੰਮ ਤੇ ਜਾਣਾ। ਜੇ ਕਿਤੇ ਘੜੀ ਪੈਰ ਪ੍ਰਸ਼ਾਦਾ ਲੇਟ ਹੋ ਜਾਏ ਤੇ ਸਾਰੇ ਘਰ ਨੂੰ ਵਕਤ ਪਾ ਦਿੰਦਾ। ਤੇ ਖਾਲਸਾ ਜੀ ਸਾਰਾ ਸਾਰਾ ਸਮਾਂ ਹੀ ਮਾਇਆ ਨੂੰ ਦੇ ਦਿੱਤਾ। ਕਿਤੇ ਸੁਰਤ ਦੇ ਵਿੱਚ ਪਰਮੇਸ਼ਰ ਦਾ ਨਾਮ ਆ ਜਾਏ ਨਾ, ਭਗਤ ਧੰਨਾ ਜੀ ਵਾਂਗੂ, ਭਗਤ ਧੰਨੇ ਨੂੰ ਕਿਸੇ ਆਖ ਦਿੱਤਾ, ਕਹਿੰਦਾ ਰੱਬ ਦਾ ਨਾਮ ਜਪੇ ਦਾ ਕੀ ਲਾਭ? ਹੁਣ ਉਹਨੇ ਗੱਲ ਨਿਬੇੜਨੀ ਸੀ ਪੰਡਤਾਂ ਦਾ ਵੀ ਰੱਬ ਦਾ ਨਾਮ ਜਪੇ ਦਾ ਇਹ ਲਾਭ ਹੈ, ਜੇ ਰੱਬ ਦਾ ਨਾਮ ਜਪਾਂਗੇ ਰੱਬ ਸਾਰੇ ਕੰਮ ਕਰ ਦਿੰਦਾ। ਹੁਣ ਜੱਟ ਨੂੰ ਜੱਟਾਂ ਵਾਲਾ ਸਵਾਲ, ਕਹਿੰਦਾ ਜੇ ਮੈਂ ਨਾਮ ਜਪੂ ਰੱਬ ਹਲ ਵਾਹੂ? ਉਹ ਕਹਿੰਦਾ ਕਿਉਂ ਨੀ ਵਾਹੂ? ਉਹਨੇ ਤੇ ਆਪਣਾ ਆਪਣਾ ਗੈਲ ਛੁਡਾਈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਕਹਿੰਦੇ ਪੱਥਰ ਇੱਕ ਦਿਖਾਲ ਕੇ ਦੇ ਧੰਨੇ ਨੂੰ ਗੈਲ ਛੁਡਾਵੈ। ਤੇ ਭਗਤ ਧੰਨਾ ਜੀ ਦੀ ਭਾਓ ਭਗਤੀ ਐਸੀ, ਉਹਨਾਂ ਦੀ ਭਾਵਨਾ ਐਸੀ, ਰੱਬ ਪ੍ਰਤੱਖ ਪ੍ਰਗਟ ਹੋਇਆ ਤੇ ਸੱਚਮੁੱਚ ਦੇ ਵਿੱਚ ਹਲ ਵਾਹੁਣ ਲਾ ਦਿੱਤਾ ਜੀ ਖਾਲਸਾ ਜੀ। ਹੁਣ ਉਹ ਤੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ, ਪਰ ਆਪਾਂ ਕਦੋਂ ਜੁੜਨਾ? ਆਪਾਂ ਕਦੋਂ ਸੱਚ ਦੇ ਨਾਲ ਜੁੜਨਾ? ਜੇ ਸੱਚ ਨਾਲ ਜੁੜਾਂਗੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ ਜੀਅਦਿਆ ਪ੍ਰਵਾਨ। ਜੇ ਇਹ ਤੋਂ ਉਲਟ ਕਰ ਲਈਏ ਵੀ ਜਿਹੜਾ ਫਿਰ ਝੂਠੇ ਮਾਰਗ ਤੇ ਚੱਲੇਗਾ ਉਹਦਾ ਵੀ ਵੇਖ ਲਈਏ ਆਪਾਂ ਕੀ ਬਣੇਗਾ। ਸੰਸਾਰੀ ਲੋਕਾਂ ਦਾ ਕੀ ਹੈ? ਸੰਸਾਰੀ ਜੇ ਕੋਈ ਕਹੇ ਨਾ ਜੀ ਮੇਰੇ ਨਾਲ ਤੇ ਇੰਨੇ ਲੋਕ ਹੈ, ਆਹ ਦੇਖੋ ਜੀ ਆਹ ਮੇਰਾ ਸਾਥ ਦਿੰਦੇ ਆ ਜੀ, ਆਹ ਦੇਖੋ ਜੀ ਜੋ ਮੈਂ ਕਿਹਾ ਜੀ ਮੇਰਾ ਸਾਥ, ਤੇ ਰੰਗਜੇਬ ਦਾ ਕਿਤੇ ਘੱਟ ਦਿੰਦੀ ਸੀ ਦੁਨੀਆ? ਕਿਤੇ ਘੱਟ ਦਿੰਦੇ ਸੀ ਦੁਨੀਆ? ਸਾਰੇ ਲੋਕ ਹੀ ਔਰੰਗਜ਼ੇਬ ਦੇ ਨਾਲ ਹੋਏ ਤੁਰੇ ਫਿਰੇ ਸੀ, ਕਿਉਂਕਿ ਦੁਨੀਆ ਉਹਦੇ ਨਾਲ ਤੁਰਦੀ ਜੇ, ਦੁਨੀਆ ਦਾ ਸੁਭਾਅ ਜੇ, ਦੁਨੀਆ ਚੜ੍ਹਦੇ ਨੂੰ ਸਲਾਮਾ ਕਰਦੀ ਹੁੰਦੀ ਹੈ, ਚੜ੍ਹਦੇ ਸੂਰਜ ਦੀ ਪੂਜਾ ਤੇ ਥਾਂ ਥਾਂ ਦੇ ਉੱਤੇ ਹੁੰਦੀ ਖਾਲਸਾ ਜੀ, ਡੁੱਬਦੇ ਨੂੰ ਕੋਈ ਪਾਣੀ ਨਹੀਂ ਜੇ ਦਿੰਦਾ ਹੁੰਦਾ, ਚੇਤੇ ਰੱਖਿਆ ਜੇ। ਜੇ ਅੱਜ ਚੜ੍ਹਦੇ ਨੂੰ ਸਲਾਮ ਹੋ ਰਹੀ ਜੇ, ਇਹਦਾ ਅਰਥ ਹੈ ਦੁਨੀਆ ਮਾਇਆ ਪਿੱਛੇ ਤੁਰੀ ਜੇ, ਦੁਨੀਆ ਪੈਸੇ ਪਿੱਛੇ ਤੁਰੀ ਜੇ, ਦੁਨੀਆ ਓਨੀ ਕੁ ਦੇਰ ਨਾਲ ਤੁਰਦੀ ਜਿੰਨੀ ਦੇਰ ਪਾਵਰ ਜੇ, ਨਹੀਂ ਤੇ ਫਿਰ ਖਤਮ ਜੇ ਕੰਮ। ਇਸ ਕਰਕੇ ਦੁਨੀਆ ਨੂੰ ਚਾਹੀਦਾ ਇਹ ਮਾਇਆ ਤੇ ਪਦਾਰਥਾਂ ਤੇ ਚੌਧਰ ਨਾਲ ਨਹੀਂ, ਇਹ ਸੱਚ ਨਾਲ ਤੁਰੇ, ਤੇ ਸੱਚ ਸ੍ਰੀ ਅਕਾਲ ਤਖਤ ਸਾਹਿਬ ਇਕੱਲਾ, ਸੱਚ ਗੁਰੂ ਦੀ ਬਾਣੀ ਜੇ ਇਕੱਲੀ। ਹੋਰ ਦੁਨੀਆ ਵਿੱਚ ਨੇਸਤਰਾ ਬੂਤ ਹੋਣ ਵਾਲੀਆਂ ਚੀਜ਼ਾਂ, ਝੂਠ ਹੋਣ ਵਾਲੀਆਂ ਚੀਜ਼ਾਂ, ਜੇ ਕੋਈ ਆਖੇ ਮੇਰੇ ਹਾਂ ਦਾ ਨਾਰਾ ਮਾਰਨ ਨਾਲ ਕੀ ਫਰਕ ਪੈ ਜਾਣਾ? ਸਾਡਾ ਸੁਭਾਅ ਉਸ ਚਿੜੀ ਵਰਗਾ ਹੋਣਾ ਚਾਹੀਦਾ, ਜਿਹੜੀ ਚਿੜੀ ਚੁੰਝ ਭਰ ਕੇ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀ, ਪਾਣੀ ਪਾਉਣ ਡਈ ਸੀ। ਕਿਸੇ ਨੇ ਚਿੜੀ ਨੂੰ ਪੁੱਛਿਆ, ਉਹ ਕਹਿਣ ਲੱਗੇ ਚਿੜੀਏ ਨੀ ਚਿੜੀਏ, ਆ ਤੇਰੇ ਇੱਕ ਤੁਵਕੇ ਨਾਲ ਕੀ ਬਣ ਜਾਣਾ ਜੇ, ਇੱਥੇ ਤੇ ਅੰਤਾਂ ਦੀ ਅੱਗ ਲੱਗੀ ਜੇ। ਉਹ ਚਿੜੀ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗੀ ਪਤਾ ਮੈਨੂੰ ਵੀ ਹੈ ਵੀ ਅੱਗ ਨਹੀਂ ਬੁਝਣੀ, ਅੱਗ ਬੜੀ ਭਿਆਨਕ ਲੱਗੀ ਜੇ। ਕਹਿੰਦੀ ਫੇਰ ਚੁੰਝ ਕਿਉਂ ਭਰ ਕੇ ਲਿਜਾਨੀ ਹੈ? ਕਹਿੰਦੀ ਜਦੋਂ ਇਹਦਾ ਲੇਖ ਲਿਖਿਆ ਜਾਏਗਾ, ਜਦੋਂ ਇਹ ਗੱਲ ਕਾਗਜ਼ ਉੱਤੇ ਨੋਟ ਕੀਤੀ ਜਾਏਗੀ, ਤੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੀ ਕਿ ਮੇਰੀ ਗਿਣਤੀ ਅੱਗ ਬੁਝਾਉਣ ਵਾਲਿਆਂ ਵਿੱਚ ਹੋ ਰਹੀ ਜੇ, ਲਾਉਣ ਵਾਲਿਆਂ ਵਿੱਚ ਨਹੀਂ ਜੇ ਹੋ ਰਹੀ। ਖਾਲਸਾ ਜੀ, ਆਪਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗੇ, ਅਸੀਂ ਅਕਾਲ ਤਖਤ ਸਾਹਿਬ ਦੇ ਅੱਗੇ ਦੋਵੇਂ ਹੱਥ ਖੜ ਕੇ ਜਕਾਰੇ ਲਾਏ, ਅਸੀਂ ਕਵਾਂਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੇ ਸਾਨੂੰ ਸਵਾਲ ਪੁੱਛਣ, ਅਸੀਂ ਆਖਾਂਗੇ ਪਾਤਸ਼ਾਹ ਅਸੀਂ ਤੇ ਅੱਜ ਵੀ ਤੇ ਆਉਣ ਵਾਲੇ ਕੱਲ ਵੀ ਤੈਨੂੰ ਹੀ ਨਮਸਕਾਰਾਂ ਕਰਾਂਗੇ। ਕੋਈ ਇਹ ਨਾ ਸੋਚੇ ਮੇਰੇ ਹਾਂ ਦੇ ਨਾਰੇ ਨਾਲ ਕੀ ਬਣੇਗਾ, ਬੜਾ ਕੁਝ ਬਣਦਾ ਖਾਲਸਾ ਜੀ। ਜਦੋਂ ਇਤਿਹਾਸ ਲਿਖਿਆ ਜਾਏ ਉਦੋਂ ਸਾਡੀ ਗਿਣਤੀ ਅੱਗ ਬੁਝਾਉਣ ਵਾਲਿਆਂ ਵਿੱਚ ਹੋਣੀ ਚਾਹੀਦੀ ਜੇ, ਉਦੋਂ ਸਾਡੀ ਗਿਣਤੀ ਪਰਮੇਸ਼ਰ ਦੇ ਪਿਆਰੇ ਮਰਜੀਵੜਿਆਂ ਵਿੱਚ ਹੋਣੀ ਚਾਹੀਦੀ ਜੇ। ਮੈਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਕਹਿੰਦੇ ਤਿਸਕਾ ਕਹੋ ਕਿਆ ਯਤਨ ਜਿਸ ਤੇ ਬੰਝੀ ਹੈ, ਐਵੇਂ ਉਸ ਚੀਜ਼ ਦਾ ਯਤਨ ਨਾ ਕਰ ਜਿਹੜੀ ਤੇਰੇ ਨਾਲ ਜਾਣੀ ਹੀ ਕੋਈ ਨਹੀਂ।
1: ਹਰ ਵਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਤੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਨੂੰ ਵਿਸਾਰ ਕੇ ਜਿਹੜੀਆਂ ਤੂੰ ਗੱਲਾਂ ਕਰਨਾ ਪਿਆ ਨਾ, ਇਹਨਾਂ ਨਾਲ ਮਨ ਨਹੀਂ ਜੇ ਖੁਸ਼ ਹੁੰਦਾ। ਇੱਕ ਗੱਲ ਚੇਤੇ ਰੱਖੀ, ਭਾਈ ਗੁਰਦਾਸ ਸਾਹਿਬ ਦਾ ਸਵਈਆ ਆ ਗਿਆ ਚੇਤੇ ਵਿੱਚ, ਬੜਾ ਪਿਆਰਾ ਸਵਈਆ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਕੋਈ ਅੱਕਾਂ ਦੀਆਂ ਕੁੱਕੜੀਆਂ ਨੂੰ, ਅੱਕ ਤੇ ਸਾਰੇ ਸਮਝਦੇ ਆ ਨਾ, ਅੱਕ ਲੱਗੇ ਹੁੰਦੇ ਆਮ, ਹੁਣ ਤੇ ਘੱਟ ਗਏ, ਉਹਨਾਂ ਨੂੰ ਇੱਕ ਕੁੱਕੜੀ ਜੀ ਲੱਗਦੀ ਤੇ ਕੁੱਕੜੀ ਅੰਬ ਦਾ ਭੁਲੇਖਾ ਪਾ ਦਿੰਦੀ ਜੇ। ਭਾਈ ਗੁਰਦਾਸ ਸਾਹਿਬ ਉਦਾਹਰਨ ਦੇਣ ਡੇ, ਕਹਿੰਦੇ ਜੇ ਕੋਈ ਅੱਕਾਂ ਦੀਆਂ ਕੁੱਕੜੀਆਂ ਨੂੰ ਅੰਬ ਸਮਝ ਕੇ ਮੂੰਹ ਵਿੱਚ ਪਾ ਲਏ, ਉਹਨੂੰ ਮਿਠਾਸ ਨਹੀਂ, ਉਹਨੂੰ ਕੜੱਤਨ ਮਿਲੇਗੀ। ਕਹਿੰਦੇ ਗੁਆਂਢੀ ਭਾਵੇਂ ਜਿੰਨਾ ਮਰਜ਼ੀ ਸੋਹਣਾ ਤੇ ਸਿਆਣਾ ਕਿਉਂ ਨਾ ਹੋਵੇ, ਉਹ ਪਿਓ ਦਾ ਦਰਜਾ ਨਹੀਂ ਜੇ ਕਦੇ ਲੈ ਸਕਦਾ। ਅੱਕਾਂ ਦੀਆਂ ਕੁੰਗੜੀਆਂ ਵੇਖਣ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਸੋਹਣੀਆਂ ਆਉਣ, ਉਹ ਅੰਬਾਂ ਦੀ ਥਾਂ ਨਹੀਂ ਜੇ ਲੈ ਸਕਦੀਆਂ। ਮੀਂਹ ਭਾਵੇਂ ਜਿੰਨੀ ਮਰਜ਼ੀ ਤੇਰ ਵੱਧਦਾ ਹੋਵੇ, ਪਰ ਉਹ ਖੂਹ ਦਾ ਮੁਕਾਬਲਾ, ਸਮੁੰਦਰ ਦਾ ਮੁਕਾਬਲਾ ਨਹੀਂ ਜੇ ਕਰ ਸਕਦਾ। ਇਸੇ ਤਰੀਕੇ ਦੁਨੀਆਂ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਚਮਕਾਂ ਦਮਕਾਂ ਹੋਣ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਨਾਮ ਦਾ ਮੁਕਾਬਲਾ ਨਹੀਂ ਜੇ ਕਰ ਸਕਦੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਅੰਬਨ ਕੀ ਸਦਰ ਕੱਤ ਮਿੱਟਤ ਅੰਬ ਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈ ਹੈ, ਸਾਗਰ ਕੀ ਨਿਧ ਕੱਤ ਪਾਈਏ ਤਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ ਚੰਦਨ ਸੁਭਾਸ ਨਾ ਪਲਾਸ ਮਹਿਕਾਈ ਹੈ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਹਦਾ ਅਸਤ ਲਓ ਧਾਈ ਹੈ। ਦੁਨੀਆਂ ਵਿੱਚ ਬੜਾ ਕੁਝ ਜੇ, ਬੜਾ ਕੁਝ ਲਿਖਿਆ ਜੇ, ਬੜਾ ਕੁਝ ਪੜ੍ਹਾਇਆ ਜਾ ਰਿਹਾ, ਪਰ ਜਿਹੜਾ ਸਕੂਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਮਿਲੇਗਾ, ਉਹ ਦੁਨੀਆਂ 'ਚ ਹੋਰ ਕਿਤੇ ਮਿਲ ਹੀ ਕੋਈ ਨਹੀਂ ਜੇ ਸਕਦਾ ਖਾਲਸਾ ਜੀ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਖੰਡ ਬ੍ਰਹਿਮੰਡ ਉਹਦਾ ਅਸਤ ਲੋ ਧਾਈ ਹੈ, ਕਹਿੰਦੇ ਖੰਡਾਂ ਬ੍ਰਹਿਮੰਡਾਂ 'ਚ ਲੱਭ ਲਈ, ਚੜ੍ਹਦੇ ਤੋਂ ਛਿਪਦੇ ਤੱਕ ਲੱਭ ਲਈ, ਅਸਮਾਨ ਤੋਂ ਪਤਾਲ ਤੱਕ ਲੱਭ ਲਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀ ਦਿਆਲਤਾ ਇਹਦੇ ਨਾਮ ਵਰਗੀ ਕਿਰਪਾ ਨਹੀਂ ਜੇ ਦੁਨੀਆਂ 'ਚ ਕਿਤੇ ਮਿਲ ਸਕਦੀ। ਇਸੇ ਕਰਕੇ ਮਹਾਰਾਜ ਜੀ ਕਹਿਣ ਲੱਗੇ ਹਰ ਵਿਸਰਿਆ ਕਿਉਂ ਤ੍ਰਿਪਤਾਵੈ ਨਾਮ ਨਿਰੰਜੀ ਹੈ, ਕਹਿੰਦੇ ਉਹਨੂੰ ਵਿਸਾਰਿਆ ਤੇ ਜਿਹਦੇ ਨਾਲ ਚਿੱਤ ਲਾਇਆ, ਮਨ ਰੱਜਿਆ ਨਹੀਂ, ਤੇ ਫਿਰ ਉਹਦੇ ਨਾਲ ਚਿੱਤ ਲਾਉਣ ਦਾ ਲਾਭ ਵੀ ਕੀ ਹੋਇਆ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ।
0: ਤੇ ਮਹਾਰਾਜ ਕਹਿੰਦੇ ਜਦੋਂ ਕੋਈ ਸੱਚ ਨੂੰ, ਪ੍ਰਭੂ ਨੂੰ, ਪਰਮੇਸ਼ਰ ਨੂੰ ਛੱਡ ਦੇਵੇ ਤੇ ਸਿੱਧਾ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਫੈਸਲਾ ਦਿੱਤਾ, ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ, ਤੇ ਕਹਿੰਦੇ ਇਹ ਕਹੋ ਵੀ ਉਸ ਨੇ ਨਰਕਾਂ ਨੂੰ ਸਹੇੜ ਲਿਆ, ਭਾਵ ਆਪਣਾ ਨਰਕਾਂ ਵਾਲਾ ਦਰਵਾਜ਼ਾ ਖੋਲ ਲਿਆ ਹੈ।
1: ਉਹ ਕਿਰਪਾਲ ਦਇਆਲ ਨਾਨਕ ਭਉ ਭੰਜੀ ਹੈ।
0: ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਰੀ ਪੰਕਤੀ ਦੇ ਵਿੱਚ ਬਚਨ ਕਰਦੇ ਹੋਏ ਕਹਿਣ ਲੱਗੇ, ਸਤਿਗੁਰੂ ਮੈਂ ਵੇਖ ਲਿਆ ਸੰਸਾਰ, ਹੁਣ ਮੈਂ ਵੇਖ ਲਿਆ, ਮੇਰੇ ਤੇ ਕਿਰਪਾ ਕਰੋ, ਹੋ ਦਇਆਲ ਕਿਰਪਾਲ ਪ੍ਰਭੂ ਸਮੰਜੀ ਹੈ, ਮੇਰੇ ਤੇ ਇੱਕ ਕਿਰਪਾ ਕਰੋ, ਮੈਂ ਸੱਚ ਦੀ ਸੱਚ ਨਾਲ ਜੁੜ ਸਕਾਂ ਸੱਚ ਨਾਲ। ਇੱਕ ਸੱਜਣ ਨੇ, ਗੁਰਮੁਖ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਜੀ ਆਪਾਂ ਬਚਨ ਕਈ ਵਾਰੀ ਸੁਣਿਆ ਵੀ ਅਕਾਲ ਤਖ਼ਤ ਦੀ ਪ੍ਰਭੂ ਸਤਾ, ਇਹਦਾ ਮਤਲਬ ਕੀ ਹੋਇਆ? ਮੈਂ ਕਿਹਾ ਪ੍ਰਭੂ ਸਤਾ ਕਿਤੇ ਵੀ ਜੋੜਾ ਜਾ ਸਕਦਾ ਬਚਨ, ਕਿਤੇ ਵੀ ਤੁਸੀਂ ਕਹਿ ਲਓ ਵੀ ਇਹਦੀ ਪ੍ਰਭੂ ਸਤਾ, ਉਹ ਦੇਸ਼ ਦੀ ਸਰਕਾਰ ਦੀ ਪ੍ਰਭੂ ਸਤਾ, ਸਵਰਨਿਟੀ ਦਾ ਭਾਵ ਹੈ ਉਹਦਾ ਅਧਿਕਾਰ। ਪਰ ਮੈਂ ਕਿਹਾ ਜਿੱਥੇ ਪ੍ਰਭੂ ਦਾ ਨਾਮ ਆ ਗਿਆ, ਮੈਂ ਆਪਣੇ ਭਾਵ ਨਾਲ ਇਸ ਦੇ ਜੇ ਅਰਥ ਕਰਾਂ, ਦੁਨੀਆਂ ਦੇ ਤਖ਼ਤ, ਦੁਨੀਆਂ ਦੇ ਰਾਜ, ਦੁਨੀਆਂ ਦੀਆਂ ਬਾਦਸ਼ਾਹੀਆਂ ਖਤਮ ਹੋ ਸਕਦੀਆਂ ਜੇ ਖਾਲਸਾ ਜੀ, ਪਰ ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸੱਤਾ ਨਾ ਤੇ ਅੱਜ ਮਿਟੀ ਤੇ ਨਾ ਰਹਿੰਦੀ ਦੁਨੀਆਂ ਤੱਕ ਮਿਟਣੀ ਜੇ, ਇਹਦਾ ਇਹ ਅਰਥ ਬਣਦਾ ਜੇ ਖਾਲਸਾ ਜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਮੈਨੂੰ ਸੱਚ ਨਾਲ ਜੁੜਨ ਦੀ ਦਾਤ ਦਿਓ, ਸੱਚ ਨਾਲ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅੱਜ ਦੇ ਹੁਕਮਨਾਮੇ ਦੇ ਜ਼ਰੀਏ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬੇਨਤੀ ਕਰ ਰਹੇ ਹੈ। ਅੱਗੇ ਮਾਰੂ ਰਾਗ ਦੇ ਅੰਦਰ ਜੋ ਕਬੀਰ ਸਾਹਿਬ ਜੀ ਦਾ ਬਚਨ ਹੈ, ਉਹਨੂੰ ਵੀ ਆਪਾਂ ਲੜੀਵਾਰ ਸ਼ਬਦ ਹੈ ਵਿਚਾਰਨਾ, ਤਕਰੀਬਨ ਇਹਦੇ ਨਾਲ ਮਿਲਦੇ ਜੁਲਦੇ ਹੀ ਅਰਥ ਹੈ, ਉਹ ਪੜ੍ਹਨਾ ਵਿਚਾਰਨਾ ਕਰੀਏ ਜੀ।
1: ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿੰਗੇ।
0: ਤੇ ਕਬੀਰ ਸਾਹਿਬ ਕਹਿਣ ਲੱਗੇ, ਕਹਿੰਦੇ ਉਦਕ ਸਮੁੰਦ ਸਲਲ ਕੀ ਸਾਖਿਆ, ਕਹਿੰਦੇ ਜਿਵੇਂ ਪਾਣੀ ਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਨਾ, ਪਾਣੀ ਵਿੱਚੋਂ ਲਹਿਰ ਦਾ ਨਾਮ ਵੱਖਰਾ ਪਰ ਉਹ ਪਾਣੀ ਤੋਂ ਵੱਖਰੀ ਨਹੀਂ ਹੈ। ਉਹਨੂੰ ਕਹਿ ਦਿੱਤਾ ਵੀ ਪਾਣੀ ਚੋਂ ਲਹਿਰ ਉੱਠੀ ਹੈ, ਭਾਵੇਂ ਉਹ 10 ਫੁੱਟ ਉੱਚੀ ਸੁਨਾਮੀ ਉੱਠ ਜਾਏ, ਪਰ ਹੁੰਦਾ ਉਹ ਪਾਣੀ ਹੈ। ਕਹਿੰਦੇ ਇਸੇ ਤਰੀਕੇ ਇਹ ਬੰਦੇ ਜੇਕਰ ਤੂੰ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਏਗਾ ਨਾ, ਸੱਚ ਨਾਲ ਜੁੜਿਆ ਹੋਏਗਾ, ਫਿਰ ਤੈਨੂੰ ਕਹਿਣ ਨੂੰ ਤੇ ਤੇਰਾ ਕੋਈ ਨਾਮ ਹੋਣਾ, ਕਹਿਣ ਨੂੰ ਤੇਰਾ ਕੋਈ ਸਰੀਰ ਹੋਣਾ, ਪਰ ਜੇ ਤੂੰ ਸੱਚ ਨਾਲ ਜੁੜਿਆ ਤੇਰੇ ਨਾਲ ਇੱਕ ਖੇਡ ਵਪਰੇਗੀ। ਉਹ ਕਿਹੜੀ? ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤਰਲੀ ਸੰਪੂਰਨ ਥੀਆ ਰਾਮ, ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵੇਂਗੇ। ਕਹਿੰਦੇ ਜਿਵੇਂ ਤਰੰਗਾਂ ਪਾਣੀ ਵਿੱਚ ਸਮਾ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ, ਜਿਵੇਂ ਪਾਣੀ ਤੋਂ ਪੈਦਾ ਹੋਈਆਂ ਤਰੰਗਾਂ ਵਾਪਸ ਪਾਣੀ ਵਿੱਚ ਸਮਾ ਜਾਂਦੀਆਂ ਨੇ।
1: ਸੁਨਣਾ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਾਂਗੇ।
0: ਤੇ ਕਹਿੰਦੇ ਜਦੋਂ ਮਨ ਝੂਠ ਦੇ ਖਿਆਲ ਛੱਡ ਕੇ, ਸੁਨ ਹੈ ਸੁਨ ਮਿਲਿਆ ਸਮਦਰਸ਼ੀ, ਉਹਦੇ ਖਿਆਲ ਛੱਡ ਕੇ ਸਮਦਰਸ਼ਤਾ ਦੇ ਵਿੱਚ ਆ ਗਿਆ। ਸਮਦਰਸ਼ੀ ਨਿਗਾਹ ਕੀ ਹੁੰਦੀ ਹੈ ਖਾਲਸਾ ਜੀ? ਨਾ ਮੈਂ ਕਿਸੇ ਨੂੰ ਚੰਗਾ ਸਮਝਾਂ ਤੇ ਨਾ ਮੈਂ ਕਿਸੇ ਨੂੰ ਮਾੜਾ ਸਮਝਾਂ, ਮੈਂ ਪਰਮੇਸ਼ਰ ਦਾ ਜੀ ਸਮਝਾਂ ਹਰੇਕ ਨੂੰ। ਗੁਰੂ ਅਮਰਦਾਸ ਸਾਹਿਬ ਦੇ ਕਹਿਣ ਵਾਂਗੂ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆ ਜਿਹੜਾ ਸੰਸਾਰ ਵੇਖਣ ਦੇ ਆ, ਇਹ ਇਹੋ ਹੀ ਤੇ ਰੱਬ ਹੈ, ਇਹੋ ਹੀ ਤੇ ਪਰਮੇਸ਼ਰ ਹੈ, ਇਹੋ ਹੀ ਅਕਾਲ ਪੁਰਖ ਦਾ ਰੂਪ ਹੈ। ਪਰ ਇੱਥੇ ਤੱਕ ਪਹੁੰਚਣ ਵਾਸਤੇ ਬਹੁਤ ਸਿਮਰਨ ਦੀ ਲੋੜ ਹੈ, ਤਾਂ ਕਿ ਸਾਡੇ ਮਨ ਹਿਰਦੇ ਦੀ ਜਿਹੜੀ ਭਾਵਨਾ ਉਹ ਸਵੱਛ ਹੋ ਜਾਏ, ਸਾਫ਼ ਹੋ ਜਾਏ। ਸਾਡਾ ਜਦੋਂ ਮਨ ਮੈਲ ਤੋਂ ਰਹਿਤ ਹੋ ਗਿਆ ਨਾ ਖਾਲਸਾ ਜੀ, ਤੇ ਫਿਰ ਅਸੀਂ ਹਰੇਕ ਵਿੱਚ ਰੱਬ ਵੇਖਾਂਗੇ, ਹਰੇਕ ਵਿੱਚ। ਨਹੀਂ ਤੇ ਅਸੀਂ ਰੱਬ ਪਰਮੇਸ਼ਰ ਨਹੀਂ ਵੇਖਾਂਗੇ, ਤੇ ਜਦੋਂ ਤੱਕ ਨਹੀਂ ਵੇਖਾਂਗੇ ਉਦੋਂ ਤੱਕ ਰੱਬ ਨਾਲ ਮਿਲਾਪ ਨਹੀਂ। ਤੇ ਜੇ ਵੇਖ ਲਿਆ ਫਿਰ ਮਹਾਰਾਜ ਕਹਿੰਦੇ ਪਵਨ ਰੂਪ ਹੋਏ ਜਾਵਾਂਗੇ, ਜਿਵੇਂ ਹਵਾ ਦਾ ਝੋਕਾ ਹਵਾ ਵਿੱਚ ਮਿਲ ਜਾਂਦਾ, ਏਦਾਂ ਹੀ ਅਸੀਂ ਪਰਮੇਸ਼ਰ ਚ ਭੇਦ ਹੋ ਜਾਵਾਂਗੇ।
1: ਬਹੁਰ ਹਮ ਕਾਹੇ ਆਵਾਂਗੇ।
0: ਕਹਿੰਦੇ ਜਦੋਂ ਫਿਰ ਸਾਡਾ ਮਿਲਾਪ ਹੋ ਗਿਆ, ਕਬੀਰ ਸਾਹਿਬ ਜਿਹੜੀ ਗੱਲ ਕਹਿ ਰਹੇ ਸੰਦਰਭ ਨੂੰ ਸਮਝਿਓ, ਕਹਿੰਦੇ ਜਦੋਂ ਸੱਚ ਦਾ ਮਿਲਾਪ ਸੱਚ ਨਾਲ ਹੋ ਗਿਆ, ਪਾਣੀ ਦਾ ਮਿਲਾਪ ਮਨ ਨੇ ਪਾਣੀ ਨਾਲ, ਕਿਰਨ ਦਾ ਮਿਲਾਪ ਕਿਰਨ ਨਾਲ ਹੋ ਗਿਆ, ਤੇ ਕਹਿੰਦੇ ਬਹੁਰ ਹਮ ਕਾਹੇ ਆਵਾਂਗੇ, ਫਿਰ ਅਸੀਂ ਸੰਸਾਰ ਤੇ ਕਿਉਂ ਆਵਾਂਗੇ ਜੀ? ਫਿਰ ਅਸੀਂ ਸੰਸਾਰ ਤੇ ਨਹੀਂ ਆਵਾਂਗੇ, ਭਾਵ ਕਿ ਅਸੀਂ ਵੀ ਪਰਮੇਸ਼ਰ ਵਾਹਿਗੁਰੂ ਜਿੰਨੇ ਹੀ ਵੱਡੇ ਹੋ ਜਾਵਾਂਗੇ।
1: ਆਵਨ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁੱਝ ਸਮਾਵਾਂਗੇ।
0: ਤੇ ਕਹਿੰਦੇ ਜਿਹੜੇ ਨਾਮ ਨਹੀਂ ਜਪਣਗੇ ਨਾ, ਜਿਹੜੇ ਪਰਮੇਸ਼ਰ ਦੀ ਆਰਾਧਨਾ ਨਹੀਂ ਕਰਨਗੇ, ਉਹ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਸਮਝ ਸਕਦੇ, ਤੇ ਜਿਹੜਾ ਹੁਕਮ ਨੂੰ ਨਹੀਂ ਸਮਝੇਗਾ ਉਹਨਾਂ ਤੇ ਆਹ ਗੱਲ ਲਾਗੂ ਹੋਏਗੀ, ਆਵਣ ਜਾਣਾ ਹੁਕਮ ਤੇ ਸਹਿਕਾ, ਉਹ ਆਉਂਦੇ ਜਾਂਦੇ ਰਹਿਣਗੇ। ਭਾਵੇਂ ਉਹ ਬੰਦੇ ਬਣ ਜਾਣ ਉਹ ਵੱਖਰੀ ਗੱਲ ਹੈ, ਪਸ਼ੂ ਨਹੀਂ ਬਣਦੇ ਵੱਖਰੀ ਗੱਲ ਹੈ, ਪਰ ਸੰਸਾਰ ਬੰਦਿਆਂ ਵਾਸਤੇ ਵੀ ਬੜਾ ਔਖਾ ਖਾਲਸਾ ਜੀ, ਕਿਉਂਕਿ ਸਾਨੂੰ ਇਹ ਸੰਸਾਰੀ ਜੀਵਨ ਮਨੁੱਖਾ ਜੀਵਨ ਮਿਲਿਆ ਤੇ ਰੱਬ ਦਾ ਨਾਮ ਜਪਣ ਵਾਸਤੇ ਆ। ਪਰ ਤੂੰ ਤੇ ਮੈਂ ਕਿੰਨਾ ਕੁ ਨਾਮ ਜਪਨੇ ਆ, ਅਸੀਂ ਕਿੰਨਾ ਕੁ ਪਰਮੇਸ਼ਰ ਦੇ ਧਿਆਨ ਵਿੱਚ ਆਪਣੀ ਸੁਰਤ ਨੂੰ ਜੋੜਦੇ ਆ? ਨਹੀਂ ਜੋੜਿਆ ਜਾਂਦਾ, ਕਿਉਂਕਿ ਸੰਸਾਰੀ ਚਮਕ ਦਮਕ ਬੰਦੇ ਨੂੰ ਇੰਨਾ ਪ੍ਰਭਾਵਿਤ ਕਰਦੀ ਹੈ, ਸੰਸਾਰੀ ਚਮਕ ਦਮਕ ਇੰਨਾ ਬੰਦੇ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ, ਬੰਦਾ ਆਪਣੀ ਜਵਾਨ ਨੂੰ ਕਹਿ ਨਹੀਂ ਸਕਦਾ ਸਤਨਾਮ ਸ਼੍ਰੀ ਵਾਹਿਗੁਰੂ, ਉਹ ਪਰਮੇਸ਼ਰ ਦਾ ਨਾਮ ਜਪ ਹੀ ਨਹੀਂ ਸਕਦਾ। ਇਸੇ ਕਰਕੇ ਤੇ ਮਹਾਰਾਜ ਨੂੰ ਕਹਿਣਾ ਪਿਆ ਕਿ ਆਖਣ ਔਖਾ ਸਾਚਾ ਨਾਉ। ਕਹਿੰਦੇ ਆਖਾ ਇਹ ਨਾਮ ਔਖਾ ਇਸ ਕਰਕੇ ਜੇ ਕਿਉਂਕਿ ਮਾਇਆ ਨੇ ਇੰਨਾ ਜ਼ਿਆਦਾ ਇਸ ਨੂੰ ਆਪਣੇ ਵੱਲ ਜਕੜ ਰੱਖਿਆ, ਆਪਣੇ ਵਾਲੇ ਦਾ ਮੁੱਖ ਮੋੜ ਰੱਖਿਆ, ਬੰਦਾ ਚਾਹੁੰਦਾ ਹੋਇਆ ਵੀ ਪਰਮੇਸ਼ਰ ਦਾ ਨਾਮ ਨਹੀਂ ਜਪ ਰਿਹਾ। ਹੁਣ ਇੱਥੇ ਕਈ ਹੋਣਗੇ ਸੱਜਣ ਜਾਂ ਘਰਾਂ ਵਿੱਚ ਕਈ ਸੁਣਦੇ ਹੋਣਗੇ ਸੱਜਣ, ਇੱਕ ਪਾਸੇ ਧਿਆਨ ਹੈ ਵੀ ਮੈਂ ਪੂਰੇ 9 ਵਜਾ ਕੇ ਜਾਵਾਂ, ਇੱਕ ਪਾਸੇ ਧਿਆਨ ਹੈ ਕਿਤੇ ਰੇਲ ਗੱਡੀ ਨਾ ਲੰਘ ਜਾਏ, ਇੱਕ ਪਾਸੇ ਧਿਆਨ ਹੈ ਕਿਤੇ ਸਾਡਾ ਕੰਮ ਹੀ ਨਾ ਖਰਾਬ ਹੋ ਜਾਏ ਫਿਰ 5 ਘੰਟੇ ਡੀਕਣਾ ਪਏਗਾ, ਇੱਕ ਪਾਸੇ ਘਰ ਵਿੱਚ ਬੈਠੇ ਬੰਦੇ ਨੂੰ ਧਿਆਨ ਹੈ ਮੈਂ ਸਾਰੀ ਕਥਾ ਸੁਣ ਲਵਾਂ, ਮੈਂ ਸਾਰਾ ਕੀਰਤਨ ਸੁਣ ਲਵਾਂ, ਦੂਜੇ ਪਾਸੇ ਇਹ ਧਿਆਨ ਹੈ ਕਿਤੇ ਮੈਂ ਦੁਕਾਨ ਦਾ ਸ਼ਟਰ ਚੁੱਕਣਾ ਹੀ ਨਾ, ਲੇਟ ਹੋ ਜਾਵਾਂ। ਹੁਣ ਕਹਿਣ ਦਾ ਭਾਵ ਮਾਇਆ ਨੇ ਇੰਨਾ ਤਕੜਾ ਪਹਿਰਾ ਪਾ ਰੱਖਿਆ ਸਾਡੇ ਤੇ, ਮਾਇਆ ਦੇ ਪ੍ਰਭਾਵ ਨੇ, ਤੇ ਬਹੁਤੇ ਲੋਕ ਤੇ ਮਾਇਆ ਦੀ ਚਮਕ ਦਮਕ ਨੂੰ ਹੀ ਰੱਬ ਸਮਝੀ ਬੈਠੇ ਆ ਖਾਲਸਾ ਜੀ, ਸੱਚ ਕਰਕੇ ਜਾਣਿਆ ਜੇ। ਪਹਿਲਾਂ ਤੇ ਸਾਨੂੰ ਇਹ ਅੰਦਰ ਦੇ ਵਿੱਚ ਗੱਲ ਸਮਝ ਕੇ ਮਾਇਆ ਤੇ ਰੱਬ ਨੂੰ ਸਮਝਣਾ ਪਏਗਾ, ਸਾਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਸ਼ਲਾਵ ਹੈ ਇਹ ਮਾਇਆ ਹੈ, ਇਹ ਰੱਬ ਨਹੀਂ ਹੈ। ਤੇ ਜਦੋਂ ਮਾਇਆ ਨੂੰ ਅਸੀਂ ਸਮਝ ਲਏ ਤੇ ਰੱਬ ਨੂੰ ਅਲੱਗ ਸਮਝ ਗਏ, ਫਿਰ ਸਾਡੀ ਸੁਰਤ ਉੱਥੇ ਤੱਕ ਜੁੜ ਜਾਏਗੀ, ਤੇ ਜਦੋਂ ਜੁੜ ਗਈ ਤੇ ਫਿਰ ਮਹਾਰਾਜ ਕਹਿੰਦੇ ਅਸੀਂ ਉਹਦਾ ਹੁਕਮ ਸਮਝ ਜਾਵਾਂਗੇ, ਫਿਰ ਆਵਣ ਜਾਣਾ ਹੁਕਮ ਤਸੈ ਕਾ ਹੁਕਮੈ ਬੁੱਝ ਸਮਾਵਾਂਗੇ। ਪਰ ਜਿਹੜਾ ਉਸ ਦੇ ਹੁਕਮ ਨੂੰ ਬੁੱਝ ਗਿਆ ਸਮਝ ਗਿਆ, ਉਹ ਆਉਣ ਜਾਣ ਤੋਂ ਭਾਵ ਜੰਮਣ ਮਰਨ ਦੇ ਗੇੜ ਤੋਂ ਰਹਿਤ ਹੋ ਜਾਏਗਾ। ਠਹਿਰਾਓ ਦੇ ਕਰਕੇ ਅੱਗੇ ਕਿਰਪਾ ਕਰ ਰਹੇ ਹੈ।
1: ਜਬ ਚੁੱਕ ਪੰਚ ਧਾਤ ਕੀ ਰਚਨਾ ऐसे भरम चुकावेंगे।
0: कहिंदे जदों पंच धात दी इह गल चुक गई, भाव कि आ जिहड़ा पंचां तत्तां वाला शरीर बनिया रब विच अभेदता हो गई, सारे ख्याल जदों मुक गए, जब चुका पंच धात की रचना ऐसे भरम चुकावेंगे, फिर साडा भरम भुलेखा चुक जाणा जे, फिर असीं परमेशर दे चरणां विच अपनी अभेदता लै लैणियां। बड़िया लोगों यह भरम भुलेखा हों। गुरु गोबिंद सिंह महाराज के जीवन का एक बड़ा प्यारा साख्यात रूप बचन है, कईयों नूं भुलेखा हों भी असी माया दे दित्ती, आ जिहड़ा मेरे नाल वाला बंदा यह तो दस दिंदा महाराज सच्चे पातशाह नूं, दस रुपये भेटा करदा ते मैं सौ रुपया भेटा करदा। हुण जे सौ रुपया भेटा करन वाला सोचे भी मैं वड्डा हो गया, नहीं, दस करन वाला हो सकदा कल्ले दस रुपये नहीं भेटा कर रहा, गुरु दे चरणां विच पंज जपजी साहब दे पाठां दी भी अरदास करदा होवे, हुण उहदे दस नहीं गिने जाने, उहदे पंज जपजी साहब दे पाठ गिने जाने आ। मेरे कहण दा भाव, गुरु गोबिंद सिंह महाराज आनंदपुर साहब की धरती ते सजे है, यूपी का एक शहर है कनौज, इत्थे दा रहण वाला एक गुरमुख प्यारा गुरु गोबिंद सिंह महाराज की महिमा सुन करके सतगुरु के दर्शन करने वास्ते आया खालसा जी। हुण आनंदपुर साहब पहुंचया ते अपने हत्थां नूं वेखदा भी मेरे हाथ खाली है, मैं महाराज वास्ते कुछ लैके नहीं आया, ते नाल ना उसने टाणी तो एक फुल तोड़ लिया भी चलो मैं खाली हाथ जाण दी वजह महाराज के चरणां च इक फुल ही भेटा कर दिंदा। ते सतगुरु गुरु गोबिंद सिंह महाराज जाणी जाण पातशाह जदों इह आया, इहने महाराज के चरणां च फुल रखिया, ते महाराज सच्चे पातशाह गुरु गोबिंद सिंह कहण लगे, भाई सज्जणा जे फुल उस टाणी नाल लग्या रहिंदा ते ज्यादा सोहणा लगणा सी, एवें तोड़ लिया आया तूं, एवें तोड़िया। ते कहण लगा, ओ जलाले हू दस्ते खाली रुसबा हू, अपनी बोली अपनी भाषा विच कहण लगा, ओ जलाले हू दस्ते खाली रुसबा हू, कहिंदा ओ जलाल दे रूप दे सोहणे न्यारे प्यारे मालक कलंगियां वाले सतगुरु गुरु गोबिंद सिंह महाराज, तुहाडे वर्गे शहनशाह दे दर्शन करने होण ते खाली हाथ आईए, ते फिर ये जिहड़ा ना रुसबा, रुसबा कहिंदे आ शर्मिंदगी दा सबब बन जाणा सी, मैं ते अपनी शर्मिंदगी नूं दूर करन वास्ते तेरे चरणां च फुल रखिया, ते अगों मेरा मालक भी कवियां दा कवि पातशाह गुरु गोबिंद सिंह महाराज जवाब दिंदा होइए कहण लगा, ओ मदार दस्ते खाली कानी रुसबा, महाराज कहण लगे, ओ मदार दस्ते खाली कानी रुसबा दिले खाली रुसबा हो, महाराज कहिंदे गुरु नानक दा घर जे कोई खाली हाथ लैके आवे उहदे नाल रोसा नहीं करदा, पर गुरु नानक दा घर उहदे नाल जरूर रोसा करदा जिहड़ा हाथ ते खाली लैके ही आउंदा है, जिहड़ा अपना दिल वी भावना तो सखणा लैके आ जाए उहदे नाल कहिंदे साडा रोसा है। कहिंदा नहीं महाराज, भावना ते मेरे चित्त च बहुत ही है। ते फिर महाराज कहिंदे, फिर तेरा फुल नहीं असीं स्वीकार करदे, तेरी भावना नूं स्वीकार करदे आ, क्योंकि भावना तेरी फुल नालों भी ज्यादा महक दे रही है, तू ये जदों सोच ही लिया भी गुरु तो वड्डा कोई नहीं। जे असीं गुरु दे चरणां च नमस्कार करनी ना खालसा जी, जे भावें असीं बीमारी दी अरदास करनी है, पंज दिन अरदास लेट कर लिया जे, गल मेरी सुन लिया जे, अरदास गुरु दे चरणां च पंज दिन लेट कर लियो, पर अरदास करन तो पहलां पंजे दिन बाणी पढ़ के अपने चित्त नूं इह मनाओ, जिस गुरु रामदास दे चरणां च अरदास करन लगा एदों वड्डा वैद दुनिया च है ही कोई नहीं। जे मन च यह भावना अजे भी कम कर रही है ना, भी चलो अरदास करके वेख लैने, फिर भावें रो रो अरदासा करी जाए गुरु प्रवान नहीं करेगा, क्योंकि तैनूं भरोसा ही है नहीं। जिवें भाई गुरदास साहब कहिंदे आ, कहिंदे भरोसा जिहड़ा ना वह अरदास नालों वड्डा है, बिल्कुल उसे तरीके जिवें वैद कोई दवाई दे, वैद जिहड़ी दवाई है वह कहिंदा है कि परहेज इहदे नालों वड्डा है, दवाई वड्डी नहीं है, तू परहेज रखना है। इस करके ਸਾਡੇ ਮਨ ਵਿੱਚ ਜਦੋਂ ਅਸੀਂ ਆਈਏ ਭਾਵਨਾ ਸਹਿਤ ਹੋ ਕਰਕੇ ਆਈਏ, ਤੇ ਭਾਵਨਾ ਬਾਣੀ ਪੜ੍ਹ ਕੇ ਆਉਣੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਹੋਏ ਕਹਿੰਦੇ ਆ, ਕਹਿੰਦੇ ਜਬ ਚੁੱਕਾ ਪੰਚ ਧਾਤ ਕੀ ਰਚਨਾ ਐਸੇ ਭਰਮ ਚੁਕਾਵਾਂਗੇ, ਫਿਰ ਸਾਡਾ ਹਰੇਕ ਪ੍ਰਕਾਰ ਦਾ ਜਿਹੜਾ ਭਰਮ ਖਿਆਲ ਆ ਤਾਂ ਉਹ ਮੁੱਕ ਜਾਏਗਾ।
1: ਦਰਸ਼ਨ ਸੋਟ ਭਏ ਸਮਦਰਸੀ ਏਕੋ ਨਾਮ ਧਿਆਵਾਂਗੇ।
0: ਤੇ ਕਹਿਣ ਲੱਗੇ ਫਿਰ ਅਸੀਂ ਹਰੇਕ ਚੋਂ ਰੱਬ ਨਹੀਂ ਲੱਭਾਂਗੇ, ਫਿਰ ਅਸੀਂ ਇਹ ਨਹੀਂ ਕਵਾਂਗੇ ਵੀ ਆਹ ਪੂਰਨ ਸੰਤ ਹੈ ਉਹਦੇ ਕੋਲੇ ਚੱਲੀਏ, ਆਹ ਪੂਰਨ ਸੰਤ ਹੈ ਉਹਦੇ ਕੋਲੇ ਚੱਲੀਏ। ਦਰਸ਼ਨ ਛੋੜ ਭਏ ਸਮਦਰਸ਼ੀ, ਕਿੱਡਾ ਪਿਆਰਾ ਵਚਨ ਖਾਲਸਾ ਜੀ। ਅੱਜ ਕੱਲ੍ਹ ਦੁਨੀਆਂ 'ਚ ਹੋੜ ਲੱਗੀ ਨਾ ਵੀ ਆਪਾਂ ਉੱਥੇ ਚਲੇ ਜਾਈਏ ਮਨ ਨੂੰ ਸ਼ਾਂਤੀ ਮਿਲ ਜਾਣੀ, ਕਿਤੇ ਫੂਕਾਂ ਵਾਲਿਆਂ ਕੋਲੇ ਚਲੇ ਜਾਈਏ, ਉੱਥੇ ਉਹ ਧਾਗਿਆਂ ਵਾਲਿਆਂ ਕੋਲੇ, ਉਹ ਤਵੀਤਾਂ ਵਾਲਿਆਂ ਕੋਲੇ। ਮੈਂ ਤੇ ਕਈ ਵਾਰੀ ਹੈਰਾਨ ਹੁੰਦਾ ਉਹਨਾਂ, ਇੱਕ ਪਾਸੇ ਗੱਲ 'ਚ ਕਿਰਪਾਨ ਪਈ, ਇੱਕ ਪਾਸੇ ਪੀਰਾਂ ਦੇ ਖੜਾ, ਗੱਲ ਨਹੀਂ ਜੇ ਬਣਦੀ ਪਈ, ਇੱਦਾਂ ਗੱਲ ਨਹੀਂ ਬਣਨੀ। ਇਦਾਂ ਗੱਲ ਤਾਂ ਬਣੇ ਜਾਂ ਤੇ ਗੁਰੂ ਨੂੰ ਛੱਡ ਜਾ ਫਿਰ ਪੀਰ ਨੂੰ ਛੱਡ। ਭਾਈ ਮੰਝ ਵਾਲੀ ਸਿੱਖੀ ਅਪਣਾ। ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਸੀ ਮੰਝ ਸਿੱਖੀ ਤੇ ਸਿੱਖੀ ਨਹੀਂ ਜੇ ਟਿਕ ਸਕਦੀ, ਜਾਂ ਤੇ ਗੁਰੂ ਨਾਨਕ ਨੂੰ ਗੁਰੂ ਬਣਾ ਲਾ ਜਾਂ ਫਿਰ ਆਪਣੇ ਪੀਰਾਂ ਨੂੰ ਗੁਰੂ ਬਣਾ ਲੈ। ਨਹੀਂ ਇਹ ਗੱਲ ਨਹੀਂ ਜੇ ਹੋ ਸਕਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਬਚਨਾਂ ਨੂੰ, ਮਹਾਰਾਜ ਕਹਿੰਦੇ ਦਰਸ਼ਨ ਛੋੜ ਭਏ ਸਮਦਰਸੀ, ਫਿਰ ਦੁਨੀਆਂ ਵਿੱਚੋਂ ਰੱਬ ਲੱਭਣ ਦੀ ਜਗ੍ਹਾ ਵੀ ਮੈਂ ਇਹਦੇ ਚੋਂ ਰੱਬ ਵੇਖਾਂ ਇਹਦੇ ਚੋਂ ਰੱਬ ਵੇਖਾਂ, ਇਹ ਬਿਰਤੀ ਮੁੱਕ ਜਾਣੀ ਹੈ। ਕਿਉਂ ਮੁੱਕ ਜਾਣੀ ਹੈ? ਕਿਉਂਕਿ ਸਮਦਰਸ਼ੀ ਹੋ ਜਾਣਾ। ਸਾਨੂੰ ਹਰੇਕ ਵਿੱਚੋਂ ਰੱਬ ਦੇਖਣਾ, ਹਰੇਕ ਵਿੱਚੋਂ ਸਾਨੂੰ ਹਰ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੇ ਦਿਦਾਰੇ ਹੋਣੇ ਆ। ਇੱਕੋ ਨਾਮ ਧਿਆਵਾਂਗੇ, ਫਿਰ ਅਸੀਂ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਵੇਖ ਕੇ, ਉਹਦਾ ਨਾਮ ਵੇਖ ਕੇ, ਦੁਨੀਆਂ ਨੂੰ ਨਹੀਂ ਧੰਨ ਧੰਨ ਕਹਿਣਾ, ਉਹਦੀ ਰਚਨਾ ਨੂੰ ਧੰਨ ਧੰਨ ਕਹਿਣਾ, ਉਹਦੀ ਕੁਦਰਤ ਨੂੰ ਧੰਨ ਧੰਨ ਕਹਿਣਾ, ਇਹੋ ਹੀ ਨਾਮ ਜਪਣਾ ਹੈ।
1: ਜਿਤ ਹਮ ਲਾਏ ਤਿਤ ਹੀ ਲਾਗੇ, ਤੈਸੇ ਕਰਮ ਕਮਾਵਾਂਗੇ।
0: ਤੈ ਸੱਚੇ ਪਾਤਸ਼ਾਹ ਜਦੋਂ ਤੇਰੇ ਚਰਨਾਂ ਵਿੱਚ ਆ ਗਏ, ਫਿਰ ਜਿੱਥੇ ਤੂੰ ਲਾਵੇ ਉੱਥੇ ਅਸੀਂ ਲੱਗ ਜਾਵਾਂਗੇ। ਜੇ ਸਾਡੀ ਇਸ ਕਤਾਰ ਵਿੱਚ ਤੂੰ ਸੇਵਾ ਲਾ ਦੇ, ਇਸ ਕਤਾਰ ਵਿੱਚ ਅਸੀਂ ਖਲੋ ਕੇ ਨਾਮ ਜਪਾਂਗੇ। ਤੂੰ ਸਾਡੇ ਭਾਵੇਂ ਸਰੀਰ ਮੰਗ ਲੈ ਸਾਡੇ ਤੋਂ, ਅਸੀਂ ਸਰੀਰ ਭੇਟਾ ਕਰ ਦਿਆਂਗੇ। ਮਾਇਆ ਮੰਗ ਲੈ, ਮਾਇਆ ਤੇ ਹੈ ਹੀ ਕੁਝ ਨਹੀਂ। ਮਹਾਰਾਜ ਜਿੱਥੇ ਸਾਡੀ ਸੇਵਾ ਲੱਗ ਗਈ, ਫਿਰ ਅਸੀਂ ਉਹੋ ਹੀ ਕਰਮ ਕਮਾਵਾਂਗੇ, ਭਾਵ ਉਹੋ ਹੀ ਸੇਵਾ ਕਰਾਂਗੇ।
1: ਹਰ ਜੀ ਕਿਰਪਾ ਕਰੇ ਜੋ ਆਪਣੀ, ਤੋ ਗੁਰ ਕੇ ਸ਼ਬਦ ਸਮਾਵਾਂਗੇ।
0: ਕਹਿੰਦੇ ਇਹ ਸਾਰੀ ਕਿਰਪਾ ਉਦੋਂ ਹੋਣੀ ਹੈ ਜਦੋਂ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਮਿਹਰ ਕਰਦੇ। ਹਰ ਜੀ ਕਿਰਪਾ ਕਰੇ ਜੋ ਆਪਣੀ, ਤੋ ਗੁਰ ਕੇ ਸ਼ਬਦ ਸਮਾਵਾਂਗੇ। ਜਿਵੇਂ ਆਪਾਂ ਪਾਤਸ਼ਾਹ ਨੂੰ ਬੇਨਤੀ ਕਰੀਏ, ਐ ਸੱਚੇ ਪਾਤਸ਼ਾਹ ਮੋਹੇ ਕਵ ਗੱਲ ਲਾਵਾਂਗੇ, ਹੁਣ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਵ ਗੱਲ ਲਾਵਾਂਗੇ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ। ਐ ਸੱਚੇ ਪਾਤਸ਼ਾਹ ਤੇਰੇ ਚਰਨਾਂ ਚ ਬਾਰੰਬਾਰ ਅਰਦਾਸ ਬੇਨਤੀ ਹੈ, ਕਦੋਂ ਤੂੰ ਆਪਣੇ ਗੱਲ ਨਾਲ ਲਾ ਲਵੇਂਗਾ, ਕਦੋਂ ਤੂੰ ਆਪਣੇ ਸ਼ਬਦ ਵਿੱਚ ਸਮਾਈ ਦੇ ਦੇਂਗਾ, ਉਦੋਂ ਜਦੋਂ ਤੇਰੀ ਸਾਡੇ ਤੇ ਕਿਰਪਾ ਬਖਸ਼ਿਸ਼ ਮਿਹਰ ਹੋ ਜਾਣੀ ਹੈ।
1: ਜੀਵਤ ਮਰਹੋ ਮਰਹੋ ਪੁਨ ਜੀਵੋ, ਪੁਨਰਪ ਜਨਮ ਨਾ ਹੋਈ।
0: ਬੜਾ ਕਮਾਲ ਦਾ ਬਚਨ। ਕਹਿਣ ਲੱਗੇ ਜੀਵਤ ਮਰੋ ਮਰੋ ਹੁਣ ਜੀਵੋ। ਕਹਿੰਦੇ ਪਹਿਲਾਂ ਜਿਉਂਦੇ ਜੀ ਮਰ ਜਾਓ ਤੇ ਫੇਰ ਜੰਮ ਪਾਓ। ਹੁਣ ਉਦਾਂ ਤੇ ਅਰਥ ਇਹਦੇ ਸਮਝ ਨਹੀਂ ਆ ਸਕਦੇ। ਜੇ ਆਪਾਂ ਸਿੱਧੀ ਪੰਕਤੀ ਪੜ੍ਹ ਕੇ ਕੰਮ ਸਾਰਨਾ ਵੀ ਜੀਵਤ ਮਰੋ ਮਰੋ ਹੁਣ ਜੀਵੋ, ਇਹਦੇ ਅਰਥ ਇਹ ਬਣਨਗੇ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਹੋਏ ਕਹਿੰਦੇ ਸੰਸਾਰ ਵੱਲੋਂ ਮਰ ਜਾ, ਰੱਬ ਵੱਲੋਂ ਜਿਉਂਦਾ ਹੋ ਜਾ। ਹੁਣ ਅਸੀਂ ਸੰਸਾਰ ਵੱਲ ਜਿਉਂਦੇ ਹਾਂ ਤੇ ਰੱਬ ਵੱਲੋਂ ਮਰੇ ਹੋਏ ਹਾਂ ਖਾਲਸਾ ਜੀ। ਜੇ ਰੱਬ ਵੱਲੋਂ ਕਿਤੇ ਜਿਉਂਦੇ ਹੁੰਦੇ ਨਾ, ਹਾਕਾ ਮਾਰ ਮਾਰ ਕੇ ਨਹੀਂ ਸੀ ਕਹਿਣਾ ਪੈਣਾ ਆਖੋ ਸਤਨਾਮ ਸ਼੍ਰੀ। ਸਿੱਖ ਦੇ ਕੋਲੋਂ ਲੰਘਦਿਆਂ ਤੁਹਾਨੂੰ ਉਹਦੇ ਕੰਨਾਂ ਚੋਂ ਆਵਾਜ਼ ਪੈਣੀ ਸੀ ਸਤਨਾਮ ਸ਼੍ਰੀ। ਜਿਵੇਂ ਉਹ ਮੁਗਲ ਬਾਦਸ਼ਾਹ ਨੇ ਸੂਹੀਆ ਭੇਜਿਆ ਸੀ ਨਾ, ਕਹਿੰਦਾ ਸਿੰਘਾਂ ਦੀ ਖਬਰ ਲੈ ਕੇ ਆ, ਕਿਹੋ ਜਿਹੇ ਸਿੰਘ? ਉਹ ਕਹਿੰਦਾ ਬਾਕੀ ਤੇ ਨਹੀਂ ਮੈਨੂੰ ਪਤਾ, ਪਰ ਸਿੰਘ ਭਾਵੇਂ ਘੋੜਿਆਂ ਤੇ ਖੱਖਰ ਮਾਰਨ, ਭਾਵੇਂ ਲੰਗਰਾਂ ਚ ਦਾਲ ਵਰਤਾਉਣ ਤੇ ਭਾਵੇਂ ਲੰਗਰਾਂ ਚ ਦਾਲ ਬਣਾਉਣ, ਉਹਨਾਂ ਦੇ ਬੁੱਲ ਜੇ ਹਿਲਦੇ ਰਹਿੰਦੇ ਆ, ਬੁੱਲ ਜੇ ਹਿਲਦੇ ਰਹਿੰਦੇ ਆ। ਕਹਿੰਦਾ ਕਿਉਂ ਹਿਲਦੇ ਰਹਿੰਦੇ ਆ? ਕਹਿੰਦਾ ਇਸ ਕਰਕੇ ਕਿਉਂਕਿ ਉਹ ਭਾਵੇਂ ਕਾਰਜ ਕਰਨ, ਕੰਮ ਕਰਨ, ਭਾਵੇਂ ਬੈਠੇ ਰਹਿਣ, ਉਹ ਆਪਣੀ ਜਵਾਨੋਂ ਜਪੀ ਜਾਂਦੇ ਆ ਸਤਨਾਮ ਸ਼੍ਰੀ। ਉਹਨਾਂ ਨੇ ਸਮਝ ਲਿਆ ਖਾਲਸਾ ਜੀ, ਉਹਨਾਂ ਨੇ ਸਮਝ ਲਿਆ ਸਿੰਘ ਇਹ ਹੈ। ਇਸੇ ਕਰਕੇ ਤੇ ਅਸੀਂ ਰੋਜ਼ ਕਹਿੰਦੇ ਹਾਂ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਸੱਚਿਆ ਪਾਤਸ਼ਾਹ। ਏਦਾਂ ਦਾ ਕੋਈ ਮਿਲ ਜਾਏ ਜਿਹੜਾ ਸੰਸਾਰ ਵੱਲੋਂ ਮਰਿਆ ਹੋਵੇ, ਤੇਰੇ ਵੱਲ ਜਿਉਂਦਾ ਹੋਵੇ ਤੇ ਹਰ ਦਮ ਜਪਦਾ ਹੋਵੇ ਸਤਨਾਮ ਸ਼੍ਰੀ। ਕਿਤੇ ਇੱਦਾਂ ਦੇ ਰੱਬ ਦੇ ਪਿਆਰੇ ਦੇ ਦਰਸ਼ਨ ਹੋ ਜਾਣ। ਜੇ ਹੁਣ ਅਸੀਂ ਦਰਸ਼ਨ ਲੱਭਣ ਲੱਗਾਂਗੇ, ਹੋ ਸਕਦਾ ਕੋਈ ਨਾ ਲੱਭੇ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਦੁਨੀਆਂ ਚੰਗਾ ਲੱਭਦੀ ਜੀ ਚੰਗਾ, ਵੀ ਸਾਨੂੰ ਚੰਗਾ ਬੰਦਾ ਲੱਭ ਜਾਏ, ਤੇ ਮੈਂ ਕਹਿੰਦਾ ਹੁੰਦਾ ਭਾਈ ਤੁਹਾਡੇ ਵਾਂਗੂ ਕੋਈ ਹੋਰ ਵੀ ਬੰਦਾ ਚੰਗਾ ਲੱਭ ਰਿਹਾ ਜੇ, ਤੇ ਤੁਸੀਂ ਖੁਦ ਚੰਗੇ ਬਣ ਜਾਓ ਤੇ ਕਿਸੇ ਦੀ ਭਾਲ ਖਤਮ ਕਰ ਦਿਓ। ਚੰਗਾ ਨਾ ਲੱਭੋ, ਖੁਦ ਚੰਗੇ ਬਣੋ, ਹੋ ਸਕਦਾ ਕੋਈ ਲੱਭਦਾ ਤੁਹਾਡੇ ਤੱਕ ਪਹੁੰਚ ਜਾਏ। ਤੇ ਏਦਾਂ ਕਰਕੇ ਅਸੀਂ ਇਹ ਨਹੀਂ ਸੰਤ ਨਹੀਂ ਲੱਭਣਾ, ਅਸੀਂ ਖੁਦ ਉਸ ਰਾਹ ਦੇ ਉੱਤੇ ਤੁਰ ਪੈਣਾ। ਤੁਰਨਾ ਕਿੱਦਾਂ? ਜੀਵਤ ਮਰੋ, ਪਹਿਲਾਂ ਜਿਉਂਦੇ ਜੀ ਮਰ ਜਾਣਾ। ਜਿਉਂਦੇ ਜੀ ਮਰਨ ਦਾ ਭਾਵ ਏਦਾਂ ਬੇਨਤੀ ਕਰਨੀ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਮੇਰਾ ਮੁਜਮ ਹੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗੈ ਮੇਰਾ। ਪਰ ਹੈਰਾਨੀ ਦੀ ਗੱਲ ਹੈ, ਇੱਥੇ ਤੇ ਬੰਦੇ ਮਰ ਕੇ ਵੀ ਨਹੀਂ ਮਰਦੇ। ਬਾਪੂ ਮਰ ਗਿਆ, ਸੱਚੀ ਮੁੱਚੀ ਮਰ ਗਿਆ, ਪਰ ਅਜੇ ਵੀ ਗੁਰਦੁਆਰੇ ਦੇ ਪੱਖੇ ਤੇ ਨਾਮ ਲਿਖਿਆ ਅਜੇ ਵੀ ਜਿਉਂਦਾ ਕਰ ਰੱਖਿਆ। ਹਾਂਜੀ, अजे भी मरन नहीं जे दिता ते असी ज्यौंदे जी किदां मर जावांगे, साडी बिरती प्रवृत्ति इदां दी। पर महाराज ते कहिंदे ज्यौंदे जी मर ज्यौंदे जी, ज्यौंदे जी अपना आपा भाव मिटा दे, रब वल ज्यौंदा हो जा ते पुनरप जन्म ना होई फिर तेरा जन्म नहीं होवेगा।
1: कहो कबीर जो नाम समाने सुन रहे आलिव सोई।
0: ते कहंदे कबीर साहब कहंदे कहो कबीर जो नाम समाने, फिर जेड़े ए सारा कुछ कर लेंदे नाम विच समोई कर लेंदे है, सुन रहा लिव सोई एदी कल नूं व्याख्या होएगी। सुन रहा लिव सोई दी जदों भाई मनी सिंह साहब दे शहीदी दिहाड़े ते तुसी उन्हां दी शहीदी कथा सुनोगे। नाम दीआं रौनकां विच किवें कोई सुन हो जांदा, नाम जप के इनी सुन अवस्था विच चलिया जांदा भाई मनी सिंह वांगू कोई बंद बंद ते कटिया जा सकदा, पर जवानों कहना नहीं छड़ रहा सतनाम श्री आ सुन अवस्था है। महाराज कृपा करन कि असी भी उस सुन अवस्था विच चले जाइए, सतगुरु साडे ते इदां दी मेहर दया कृपा दृष्टि बना करके साडे ते रहमत करन कि असी हरदम अपनी जवानों जपिए जी।

ਕਿਤੇਦਾਂ ਦੀ ਵਿਰਤੀ ਪ੍ਰਵਿਰਤੀ ਬਣ ਜਾਏ ਤੇ ਫਿਰ ਮਹਾਰਾਜ ਬੜੀ ਕਿਰਪਾ ਕਰ ਦੇਣ। ਸਤਿਗੁਰੂ ਨੂੰ ਬੇਨਤੀਆਂ ਕਰਦੇ ਹੋਏ ਆਖਰੀ ਪੰਕਤੀਆਂ ਪੜ੍ਹਦੇ ਫਤਿਹ ਦੀ ਸਾਂਝ ਪਾਈਏ। ਉਸ ਤੋਂ ਪਹਿਲਾਂ ਸਤਿਗੁਰੂ ਨੂੰ ਬੇਨਤੀ ਕਰੀਏ, ਪਾਤਸ਼ਾਹ ਕਹੇ ਸੁਣੇ ਬਚਨ ਸਾਡੇ ਚਿੱਤ ਹਿਰਦੇ ਵਿੱਚ ਵਸ ਜਾਣ, ਐਸੀ ਸਾਡੀ ਭਾਵਨਾ ਬਣ ਜਾਏ, ਐਸੀ ਸਾਡੀ ਦਇਆ ਬਣ ਜਾਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਜੋ ਅੱਜ ਦੀ ਸੇਵਾ ਦਾਸ ਦੀ ਝੋਲੀ ਪਾਈ। ਸਿੰਘ ਸਾਹਿਬ ਜੀ ਦਾ ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮੁੱਚ ਸਾਂਝੇ ਰੂਪ ਚ ਫਤਿਹ ਦੀ ਸਾਂਝ ਪਾਈ। ਆਖੋ ਜੀ।

0: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੀ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ ਯੂਨਿਟ ਨੰਬਰ 2110 76 West Winds Crescent, Northeast Calgary।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ ਸੱਤੋ ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ ਪੰਜਾਬੀ ਰੇਡੀਓ .ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਕੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੇ ਸਤਸੰਗੀ ਜਨੋ, ਸਤਿਗੁਰੂ ਗਰੀਬ ਨਵਾਜ ਜੀ ਨੇ ਰਹਿਮਤ ਕੀਤੀ ਹੈ ਜੋ ਇਹ ਸਮਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਅਸੀਂ ਬਤੀਤ ਕਰਨ ਦਾ ਯਤਨ ਕਰ ਰਹੇ ਹਾਂ, ਸਤਿਗੁਰੂ ਜੀ ਦੀ ਮੱਤ ਲੈਣ ਦਾ ਜੋ ਇਹ ਸੁੰਦਰ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਤਿਗੁਰੂ ਜੀ ਦੀ ਮੱਤ ਅਨੁਸਾਰ ਚੱਲਣਾ ਆਵੇ, ਸਤਿਗੁਰੂ ਜੀ ਦੀ ਮੱਤ ਨੂੰ ਵਿਚਾਰਦਿਆਂ ਹੋਇਆਂ ਜੀਵਨ ਸਾਡਾ ਇਸ ਦੇ ਮੁਤਾਬਕ ਬਣ ਜਾਏ। ਜੋ ਇਹ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਸਾਂ ਆਰੰਭ ਕੀਤੀ ਹੈ, ਅੱਜ ਇਸ ਦੀ ਅਸੀਂ ਚੌਥੀ ਪੌੜੀ ਦੀ ਵਿਚਾਰ ਨਾਲ ਸਬੰਧਤ ਹੋਣ ਦਾ ਯਤਨ ਕਰ ਰਹੇ ਹਾਂ, ਜੋ ਕਿ ਅਸੀਂ ਆਮ ਤੌਰ ਤੇ ਦੀਵਾਨਾਂ ਦੀ ਸਮਾਪਤੀ ਉਪਰੰਤ ਇਹ ਪਾਵਨ ਬਾਣੀ ਦਾ ਪਾਠ ਕਰਕੇ ਫਿਰ ਅਸੀਂ ਅਰਦਾਸ ਬੇਨਤੀ ਵਿਚ ਸ਼ਾਮਲ ਹੋ ਜਾਂਦੇ ਹਾਂ। ਸਤਿਗੁਰੂ ਗਰੀਬ ਨਵਾਜ ਜੀ ਨੇ ਅੱਜ ਇਸ ਚੌਥੀ ਪੌੜੀ ਦੇ ਅੰਦਰ ਸਾਡੇ ਤੇ ਬਖਸ਼ਿਸ਼ ਕੀਤੀ ਹੈ ਔਰ ਸਾਡੀ ਜ਼ੁਬਾਨ ਤੇ, ਸਾਡੀਆਂ ਕੰਨਾਂ ਅੰਦਰ, ਸਾਡੀਆਂ ਅੱਖਾਂ ਅੰਦਰ, ਸਾਡੇ ਜੀਵਨ ਅੰਦਰ ਇਹ ਵਿਚਾਰ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ। ਪੜਾਂਗੇ ਤੇ ਅੱਖਾਂ ਅੰਦਰ, ਸੁਣਾਂਗੇ ਤੇ ਕੰਨਾਂ ਅੰਦਰ, ਔਰ ਜ਼ੁਬਾਨ ਨਾਲ ਇਸ ਬਾਣੀ ਦਾ ਪਾਠ ਕਰਦਿਆਂ ਸੱਚਮੁੱਚ ਹੀ ਕਿਤੇ ਸਾਨੂੰ ਇਹ ਦ੍ਰਿੜ ਹੋ ਜਾਏ, ਪਤਾ ਲੱਗ ਜਾਏ, ਸਾਡੇ ਜੀਵਨ ਅੰਦਰ ਇੱਕ ਵਿਸ਼ਵਾਸ ਵੱਧ ਜਾਏ, ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਸਰਾ ਸੱਚਾ ਨਾਮ ਹੈ, ਉਹ ਸਦਾ ਥਿਰ ਰਹਿਣ ਵਾਲਾ ਪਰਮੇਸ਼ਰ ਦਾ ਨਾਮ, ਉਪਦੇਸ਼, ਗਿਆਨ, ਭਾਵ, ਗੁਣ ਮੇਰਾ ਆਸਰਾ ਹਨ। ਸੰਸਾਰ ਵਿਚ ਰਹਿੰਦਿਆਂ ਮਨੁੱਖ ਆਸਰਾ ਭਾਲਦਾ, ਆਸਰੇ ਦੀ ਲੋੜ ਹੈ। ਸੱਚਮੁੱਚ ਹੀ ਅਸੀਂ ਆਸਰੇ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ, ਭਾਵੇਂ ਸਾਨੂੰ ਦੁਨਿਆਵੀ ਪੱਖ ਤੋਂ, ਸਮਾਜਿਕ ਪੱਖ ਤੋਂ ਕਿਸੇ ਸਰੀਰ ਦਾ ਆਸਰਾ ਲੈਣਾ ਪਵੇ, ਭਾਵੇਂ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਅੰਨ ਪਾਣੀ ਦਾ ਆਸਰਾ ਲੈਣਾ ਪਵੇ, ਗਰਮੀ ਸਰਦੀ ਤੋਂ ਬਚਣ ਵਾਸਤੇ ਸਾਨੂੰ ਕੱਪੜਿਆਂ ਦਾ ਸਹਾਰਾ ਵੀ ਲੈਣਾ ਪੈਂਦਾ, ਸਾਨੂੰ ਹੋਰ ਕਈ ਸਾਧਨਾਂ ਦਾ ਆਸਰਾ ਲੈਣਾ ਪੈਂਦਾ, ਔਰ ਜਿਵੇਂ ਨਜ਼ਰ ਕਮਜ਼ੋਰ ਹੋ ਜਾਏ ਐਨਕ ਦਾ ਸਹਾਰਾ ਲੈਣਾ ਪੈਂਦਾ, ਕੰਨਾਂ ਤੋਂ ਸੁਣਨਾ ਘੱਟ ਹੋ ਜਾਏ ਤਾਂ ਸਾਨੂੰ ਉਸ ਮਸ਼ੀਨ ਦਾ ਸਹਾਰਾ ਲੈਣਾ ਪੈਂਦਾ ਜਿਸ ਦੇ ਆਸਰੇ ਸੁਣਿਆ ਜਾ ਸਕੇ, ਦੰਦ ਕਮਜ਼ੋਰ ਹੋ ਜਾਣ ਤਾਂ ਨਕਲੀ ਦੰਦਾਂ ਦਾ ਸਹਾਰਾ ਲੈਣਾ ਪੈਂਦਾ, ਲੱਤਾਂ ਕਮਜ਼ੋਰ ਹੋ ਜਾਣ ਤਾਂ ਖੂੰਡੀ ਦਾ ਸਹਾਰਾ ਲੈਣਾ ਪੈਂਦਾ ਇਤਿਆਦਿਕ। ਜੇ ਸਾਡੀ ਕੋਈ ਸਮਾਜਿਕ ਪੱਖ ਤੋਂ ਘਾਟ ਕਮਜ਼ੋਰੀ ਹੋਵੇ ਤਾਂ ਅਸੀਂ ਆਪਣੇ ਮਿੱਤਰਾਂ, ਸੰਗੀਆਂ, ਸਾਥੀਆਂ ਦਾ, ਭੈਣ ਭਰਾਵਾਂ ਦਾ ਵੀ ਆਸਰਾ ਲੈ ਕੇ ਆਪਣੀ ਆਰਥਿਕ, ਸਮਾਜਿਕ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਕਰਦੇ ਹਾਂ। ਇਹਦੇ ਚ ਕੋਈ ਸ਼ੱਕ ਨਹੀਂ, ਆਸਰੇ ਲੈ ਕੇ ਚੱਲਿਆ ਜਾ ਸਕਦਾ, ਸਹਾਰਾ ਲਿਆ ਜਾ ਸਕਦਾ, ਕਿਉਂਕਿ ਸਮਾਜ ਕਿਹਾ ਹੀ ਇਸ ਚੀਜ਼ ਨੂੰ ਗਿਆ ਜਦੋਂ ਅਸੀਂ ਇੱਕ ਦੂਜੇ ਦੇ ਸਹਾਇਕ ਬਣਦੇ ਹਾਂ। ਸਮਾਜ ਦਾ ਕੰਮ ਹੀ ਇੱਕ ਦੂਜੇ ਦੀ ਸਹਾਇਤਾ ਕਰਨਾ ਹੈ। ਸਤਿਗੁਰੂ ਨੇ ਉਸ ਸਹਾਇਤਾ ਤੋਂ ਵਰਜਿਆ ਨਹੀਂ, ਮਨਾ ਨਹੀਂ ਕੀਤਾ, ਇਹ ਨਹੀਂ ਆਖਿਆ ਕਿ ਮਾਂ ਦਾ ਸਹਾਰਾ ਪੁੱਤ ਨਾ ਬਣੇ, ਬਾਪ ਦਾ ਸਹਾਰਾ ਪੁੱਤ ਨਾ ਬਣੇ, ਭੈਣ ਦੇ ਨਾਲ ਪਿਆਰ ਭਰਾ ਨਾ ਕਰੇ, ਆਪਣੀ ਔਲਾਦ ਨਾਲ ਪਿਆਰ ਮਾਂ ਬਾਪ ਨਾ ਕਰਨ, ਆਪਣੇ ਵੱਡਿਆਂ ਵਡੇਰਿਆਂ ਦਾ ਸਤਿਕਾਰ ਨਾ ਕਰੋ, ਉਨ੍ਹਾਂ ਦਾ ਆਸਰਾ ਨਾ ਬਣੋ, ਬੁਢਾਪੇ ਵਿਚ ਉਨ੍ਹਾਂ ਨੂੰ ਨਾ ਸੰਭਾਲੋ। ਸਤਿਗੁਰੂ ਨੇ ਐਸਾ ਨਹੀਂ ਆਖਿਆ, ਸਤਿਗੁਰੂ ਤੇ ਆਖਦੇ ਸੰਭਾਲੋ, ਪਿਆਰ ਕਰੋ, ਸਤਿਗੁਰੂ ਨੇ ਕੱਲੇ ਮਾਂ ਬਾਪ ਜਾਂ ਪਰਿਵਾਰ ਤੱਕ ਹੀ ਨਹੀਂ, ਸਤਿਗੁਰੂ ਤਾਂ ਆਖਦੇ ਸਾਰੇ ਲੋਕਾਂ ਨਾਲ, ਹੋਰਨਾਂ ਨਾਲ ਵੀ ਪਿਆਰ ਨਾਲ ਵਿਚਰੋ, ਉਹਨਾਂ ਨਾਲ ਵੀ ਵਿਚਰੋ, ਉਹਨਾਂ ਦੀ ਵੀ ਸਹਾਇਤਾ ਕਰੋ, ਜਿੰਨਾ ਕਰ ਸਕਦੇ ਹੋ ਜਿਸ ਵੀ ਪੱਖ ਤੋਂ ਕਰ ਸਕਦੇ ਹੋ ਕਰੋ। ਸਤਿਗੁਰੂ ਨੇ ਉਹਨਾਂ ਆਸਰਿਆਂ ਨੂੰ ਨਿੰਦਿਆ ਨਹੀਂ, ਮਾੜਾ ਨਹੀਂ ਆਖਿਆ। ਹਾਂ, ਸਤਿਗੁਰੂ ਇਹ ਸਮਝਾਉਣ ਦਾ ਜ਼ਰੂਰ ਯਤਨ ਕਰਦੇ ਐ ਕਿ ਜੇ ਸੱਚੇ ਨਾਮ ਦਾ ਆਸਰਾ ਜੀਵਨ ਵਿਚ ਰਵੇ, ਅਸੀਂ ਸਾਰੇ ਆਸਰਿਆਂ ਵਿਚੋਂ ਸ਼੍ਰੋਮਣੀ ਆਸਰਾ ਪਰਮੇਸ਼ਰ ਦੇ ਗੁਣਾਂ ਦਾ ਬਣਾ ਲਈਏ, ਤਾਂ ਬਾਕੀ ਦੁਨਿਆਵੀ ਆਸਰੇ ਜੋ ਲੈ ਜਾ ਰਹੇ ਹਨ ਉਹ ਪਵਿੱਤਰ ਰਹਿਣਗੇ, ਉਹ ਸੋਹਣੇ ਨਿਭ ਜਾਣਗੇ, ਉਨ੍ਹਾਂ ਵਿਚ ਪਿਆਰ ਬਣਿਆ ਰਹੇਗਾ, ਉਨ੍ਹਾਂ ਵਿਚ ਵਿਸ਼ਵਾਸ ਬਣਿਆ ਰਹੇਗਾ। ਪਰ ਜੇ ਸੱਚੇ ਨਾਮ ਦਾ, ਪਰਮੇਸ਼ਰ ਦੇ ਗੁਣਾਂ ਦਾ ਆਸਰਾ ਨਾ ਲਿਆ ਜਾਏ, ਟੇਕ ਨਾ ਰੱਖੀ ਜਾਏ, ਇਸ ਟੇਕ ਨੂੰ ਜੀਵਨ ਵਿਚੋਂ ਮਨਫੀ ਕਰ ਦਿੱਤਾ ਜਾਏ, ਬਾਹਰ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਤਾਂ ਜਿਹੜੇ ਦੁਨਿਆਵੀ ਆਸਰੇ ਨੇ, ਭਾਵੇਂ ਮਾਂ ਬਾਪ ਦੇ ਪੱਖੋਂ ਨੇ, ਭਾਵੇਂ ਔਲਾਦ ਦੇ ਪੱਖੋਂ ਨੇ, ਭਾਵੇਂ ਭੈਣ ਭਰਾਵਾਂ ਸੱਜਣਾ ਮਿੱਤਰਾਂ ਦੇ ਪੱਖੋਂ ਨੇ, ਸੱਚਮੁੱਚ ਇਨ੍ਹਾਂ ਚ ਕੜਵਾਹਟ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਅੰਦਰ ਆਸਾ ਤ੍ਰਿਸ਼ਨਾ ਵੀ ਆਏਗੀ, ਇਨ੍ਹਾਂ ਰਿਸ਼ਤਿਆਂ ਦੇ ਵਿਚ ਧੋਖਾ ਵੀ ਆ ਸਕਦਾ। ਫਿਰ ਜਦੋਂ ਐਸਾ ਹੋਏਗਾ, ਸੱਚੇ ਨਾਮ ਦਾ ਆਸਰਾ ਜੀਵਨ ਵਿਚ ਨਾ ਰਵੇ, ਸਤਿਗੁਰੂ ਦਾ ਉਪਦੇਸ਼ ਜੀਵਨ ਵਿਚੋਂ ਵਿਸਰ ਜਾਏ, ਇਸ ਟੇਕ ਨੂੰ ਭੁਲਾ ਦਿੱਤਾ ਜਾਏ, ਸੱਚੇ ਨਾਮ ਦੀ ਟੇਕ ਨੂੰ ਛੱਡ ਕੇ ਦੂਜਿਆਂ ਆਸਰਿਆਂ ਨੂੰ ਜ਼ਿਆਦਾ ਮਹੱਤਵਪੂਰਨ ਜਾਣ ਲਿਆ ਜਾਏ, ਤਾਂ ਇਕ ਦਿਨ ਜ਼ਰੂਰ ਇਹ ਸਮਾਜਿਕ ਜਿਹੜੇ ਆਸਰੇ ਹਨ ਇਨ੍ਹਾਂ ਦੇ ਵਿਚ ਕੜਵਾਹਟ ਆ ਜਾਏਗੀ। ਔਰ ਸ਼ਾਇਦ ਇਹੋ ਹੀ ਕਾਰਨ ਹੈ ਅੱਜ ਸਾਡੇ ਸਮਾਜ ਅੰਦਰ ਜਿੰਨੇ ਵੀ ਇਹ ਆਸਰੇ ਨੇ, ਕਿਸੇ ਵੀ ਪੱਖ ਤੋਂ, ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਜਿੰਨੇ ਵੀ ਆਸਰੇ ਅਸੀਂ ਲਏ ਨੇ, ਜਿਨ੍ਹਾਂ ਆਸਰਿਆਂ ਤੇ ਇਹ ਸਰੀਰ ਦਾ ਸਿਸਟਮ ਚੱਲਦਾ, ਸੱਚਮੁੱਚ ਹੀ ਉਹਨਾਂ ਰਿਸ਼ਤਿਆਂ ਨੂੰ ਗੰਧਲਾ ਹੁੰਦਾ ਦੇਖਿਆ ਜਾ ਸਕਦਾ, ਉਹ ਗੰਧਲੇ ਹੋ ਰਹੇ ਨੇ, ਤਰੇੜਾਂ ਪੈ ਰਹੀਆਂ ਨੇ, ਕੜਵਾਹਟ ਆਈ ਹੈ। ਹੁਣ ਸਤਿਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਸਾਡੇ ਤੇ ਇਹ ਰਹਿਮਤ ਕੀਤੀ ਹੈ ਕਿ ਭਾਈ ਸੱਚੇ ਨਾਮ ਦਾ ਆਸਰਾ ਬਣ ਗਿਆ ਹੈ, ਮੇਰੇ ਜੀਵਨ ਦਾ ਟੇਕ, ਮੇਰੇ ਜੀਵਨ ਦਾ ਮੁੱਖ ਆਧਾਰ ਪਰਮੇਸ਼ਰ ਦੇ ਗੁਣ ਹਨ ਜੋ ਬਾਣੀ ਦੇ ਰਾਹੀਂ ਸਾਨੂੰ ਮਿਲਦੇ ਹੈ। ਸਾਚਾ ਨਾਮ ਮੇਰਾ ਆਧਾਰੋ, ਜੇ ਇਹ ਆਧਾਰ ਛੱਡ ਕੇ ਕੇਵਲ ਦੁਨਿਆਵੀ ਪੱਧਰ ਤੇ ਹੀ ਸਾਰੇ ਆਧਾਰ ਮੰਨ ਲੈ ਜਾਣ, ਇਸ ਆਧਾਰ ਨੂੰ ਵਿੱਚੋਂ ਕੱਢ ਦਿੱਤਾ ਜਾਏ, ਭੁਲਾ ਦਿੱਤਾ ਜਾਏ, ਗੁਰੂ ਦੀ ਬਾਣੀ ਦੀ ਵਿਚਾਰ ਨਾਲ ਸੰਬੰਧਿਤ ਹੋਇਆ ਹੀ ਨਾ ਜਾਏ, ਬਾਣੀ ਤੋਂ ਆਸਰਾ ਲਿਆ ਹੀ ਨਾ ਜਾਏ, ਤਾਂ ਫਿਰ ਸਤਿਗੁਰੂ ਜੀ ਦੇ ਮੁਬਾਰਕ ਬੋਲ ਵੀ ਨੇ ਨਾ, ਜਾ ਕਉ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਤੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਸੱਚਮੁੱਚ ਜੇ ਉਸ ਮਨੁੱਖ ਦੇ ਜੀਵਨ ਵਿਚ ਪਾਰ ਬ੍ਰਹਮ ਚਿੱਤ ਵਿਚ ਆ ਜਾਏ, ਤਾਂ ਤੱਤੀ ਵਾਹ ਨਹੀਂ ਲੱਗਦੀ ਵਿਕਾਰਾਂ ਦੀ, ਬੁਰਾਈਆਂ ਦੀ, ਔਗਣਾਂ ਦੀ, ਇਹ ਜਿਹੜੀ ਨਿਰਾਸ਼ਤਾ ਵਾਰ ਵਾਰ ਆ ਕੇ ਸਤਾਉਂਦੀ ਹੈ, ਫਿਰ ਇਹ ਨਿਰਾਸ਼ਤਾ ਜੀਵਨ ਵਿਚ ਨਹੀਂ ਆਉਂਦੀ। ਸਤਿਗੁਰੂ ਆਖਦੇ ਬਾਕੀ ਤਾਂ ਆਸਰੇ ਟੁੱਟ ਜਾਂਦੇ ਨੇ, ਭੱਜ ਜਾਂਦੇ ਨੇ, ਇਸ ਆਸਰੇ ਤੋਂ ਬਿਨਾਂ ਉਹ ਆਸਰੇ ਵੀ ਫਿੱਕੇ ਪੈ ਜਾਂਦੇ ਨੇ, ਇਹ ਆਸਰਾ ਆ ਜਾਏ ਉਹ ਆਸਰੇ ਸਾਰੇ ਸੋਹਣੇ ਬਣ ਜਾਂਦੇ ਨੇ, ਉਹ ਆਸਰਿਆਂ ਸਾਰਿਆਂ ਦੇ ਵਿਚ ਹੀ ਪਿਆਰ ਬਣਿਆ ਰਹਿੰਦਾ ਆ। ਫਿਰ ਹੋਰ ਅੱਗੇ ਆਖਦੇ ਆ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਜਿਸ ਆਸਰੇ ਨੇ ਮੇਰੀਆਂ ਸਾਰੀਆਂ ਤ੍ਰਿਸ਼ਨਾਵਾਂ ਖਤਮ ਕਰ ਦਿੱਤੀਆਂ। ਜੇ ਹੁਣ ਇਸ ਆਸਰੇ ਗੁਰਬਾਣੀ ਵਾਲੇ ਨੂੰ, ਗੁਰੂ ਦੀ ਮੱਤ ਵਾਲੇ ਆਸਰੇ ਨੂੰ ਛੱਡ ਦਿੱਤਾ ਜਾਏ, ਕੇਵਲ ਦੁਨਿਆਵੀ ਆਸਰੇ ਲੈ ਜਾਣ, ਤਾਂ ਉਨ੍ਹਾਂ ਵਿਚ ਤਾਂ ਤ੍ਰਿਸ਼ਨਾ ਵੱਧਦੀ ਹੈ। ਭੁੱਖ ਦਾ ਮਤਲਬ ਤ੍ਰਿਸ਼ਨਾ ਹੀ ਹੈ, ਤ੍ਰਿਸ਼ਨਾ ਵੱਧਦੀ ਹੈ। ਸਾਹਸ ਖੱਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਮਾਇਆ ਦਾ ਮਾਇਆ ਨੂੰ ਆਸਰਾ ਬਣਾਇਆ, ਤ੍ਰਿਸ਼ਨਾ ਵੱਧ ਗਈ, ਧੀਆਂ ਪੁੱਤਰਾਂ ਨੂੰ ਆਸਰਾ ਸਮਝਿਆ ਗਿਆ, ਪਰ ਤ੍ਰਿਸ਼ਨਾ ਵੱਧ ਗਈ ਇਹਨਾਂ ਧੀਆਂ ਪੁੱਤਰਾਂ ਵਾਸਤੇ। ਮੈਂ ਆਹ ਵੀ ਕਰਦੇ ਆਹ ਵੀ ਕਰਦੇ ਆਹ ਵੀ ਜੋੜਦੇ ਆ, ਮੇਰੇ ਕੋਲ ਵੱਧ ਹੋਣਾ ਚਾਹੀਦਾ ਤਾਂ ਕਿ ਮੇਰੇ ਧੀਆਂ ਪੁੱਤਰ ਸੌਖੇ ਰਹਿਣ, ਉਨ੍ਹਾਂ ਵਾਸਤੇ ਸਹੂਲਤਾਂ ਹੋ ਜਾਣ। ਦੂਜਿਆਂ ਦਾ ਭਾਵੇਂ ਗਾਲ ਹੀ ਘੁੱਟ ਦਿੱਤਾ ਜਾਏ, ਦੂਜਿਆਂ ਨੂੰ ਭਾਵੇਂ ਮਾਰਨਾ ਪਵੇ, ਦੂਜਿਆਂ ਦੇ ਭਾਵੇਂ ਹੱਕ ਦੱਬਣੇ ਪੈ ਜਾਣ, ਬੇਈਮਾਨੀ ਕਰਨੀ ਪੈ ਜਾਏ, ਭੁੱਖ ਵਧੀ ਰਹੇਗੀ, ਤ੍ਰਿਸ਼ਨਾ ਵਧੀ ਰਹੇਗੀ। ਪਰ ਜੇ ਸੱਚੇ ਨਾਮ ਦਾ ਆਸਰਾ ਆ ਜਾਏ, ਪਰਮੇਸ਼ਰ ਦੇ ਗੁਣਾਂ ਦਾ ਬਾਣੀ ਦੇ ਰਾਹੀਂ ਆਸਰਾ ਮਿਲ ਜਾਏ, ਤਾਂ ਫਿਰ ਇਹ ਸੰਸਾਰਕ ਭੁੱਖਾਂ ਸਾਰੀਆਂ ਹੀ ਨਾਸ਼ ਹੋ ਜਾਂਦੀਆਂ ਨੇ, ਕਿਸੇ ਪ੍ਰਕਾਰ ਦੀ ਕੋਈ ਹੋਰ ਤ੍ਰਿਸ਼ਨਾ ਨਹੀਂ ਰਹਿ ਜਾਂਦੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਇਥੋਂ ਤੱਕ ਵੀ ਬੜੇ ਸੁੰਦਰ ਤੇ ਪਿਆਰੇ ਬੋਲ ਰੱਖਦੇ ਐ ਤੇ ਆਖਦੇ ਐ, ਭਾਈ ਸਾਨੂੰ ਤਾਂ ਇਹ ਤਰਲਾ ਲੈਣਾ ਚਾਹੀਦਾ, ਦੁਨਿਆਵੀ ਆਸਰੇ ਰੱਖਦਿਆਂ ਹੋਇਆਂ, ਦੁਨਿਆਵੀ ਆਸਰਿਆਂ ਨੂੰ, ਦੁਨਿਆਵੀ ਟੇਕਾਂ ਨੂੰ ਸੋਹਣੇ ਢੰਗ ਨਾਲ ਨਿਭਾਉਣ ਦੀ ਖਾਤਰ, ਜੇ ਸੱਚਮੁੱਚ ਸਾਨੂੰ ਦੁਨਿਆਵੀ ਰਿਸ਼ਤਿਆਂ ਨਾਲ ਪਿਆਰ ਹੈ, ਜੇ ਸੱਚਮੁੱਚ ਹੀ ਅਸੀਂ ਇਨ੍ਹਾਂ ਦੇ ਪ੍ਰਤੀ ਕੁਝ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਫਿਰ ਇਹ ਪਹਿਲ ਦੇ ਆਧਾਰ ਤੇ ਸਮਝ ਆ ਜਾਣੀ ਚਾਹੀਦੀ ਹੈ। ਇਨ੍ਹਾਂ ਰਿਸ਼ਤਿਆਂ ਦੇ ਪ੍ਰਤੀ ਤਾਂ ਹੀ ਕੁਝ ਚੰਗਾ ਕੀਤਾ ਜਾ ਸਕਦਾ, ਤਾਂ ਹੀ ਇਨ੍ਹਾਂ ਰਿਸ਼ਤਿਆਂ ਦੇ ਵਿਚ ਕੋਈ ਭਲਾਈ ਕੀਤੀ ਜਾ ਸਕਦੀ ਆ। ਸੱਚਮੁੱਚ ਹੀ ਜੇ ਅਸੀਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਅੰਗ ਪਹਿਲ ਦੇ ਆਧਾਰ ਤੇ ਬਣਾਈਏ। ਸਤਿਗੁਰੂ ਗਰੀਬ ਨਿਵਾਜ ਆਖਦੇ ਆ, ਮੈਂ ਪੱਕ ਕੀ ਪੰਧ ਨਾ ਕਰਨੀ ਕੀ ਕਾਰ, ਮੈਂ ਇੱਜ਼ਤ ਵਾਲਾ ਰਾਹ ਤੇ ਅਪਣਾਇਆ ਹੀ ਨਹੀਂ, ਮੈਂ ਕਰਨੀ ਵਾਲਾ ਕੰਮ, ਚੰਗੀ ਕਰਨੀ ਕਿਰਦਾਰ ਵਾਲਾ ਕੰਮ ਤਾਂ ਕੋਈ ਕੀਤਾ ਹੀ ਨਹੀਂ, ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ ਰਹਾਂ ਵਿਕਰਾਲ, ਮੈਂ ਤਾਂ ਹਮੇਸ਼ਾ ਵਿਗੜਿਆ ਭਿਆਨਕ ਰੂਪ ਵਾਲਾ ਹੀ ਰਿਹਾ, ਮੇਰੇ ਜੀਵਨ ਦਾ ਬੜਾ ਭਿਆਨਕ ਰੂਪ ਰਿਹਾ, ਬਹੁਤ ਵਿਗੜਿਆ ਹੋਇਆ, ਬੜਾ ਟੇਢਾ ਰੂਪ ਰਿਹਾ, ਪਰ ਫਿਰ ਵੀ ਹੇ ਮੇਰੇ ਮਾਲਕ, ਤੇਰੇ ਪਾਵਨ ਸਿਧਾਂਤ ਵਿਚੋਂ, ਤੇਰੇ ਚਰਨਾਂ ਨਾਲ ਜੁੜਿਆ, ਇੰਨੀ ਕੁ ਸਮਝ ਜ਼ਰੂਰ ਆਈ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ, ਜਿਹੜਾ ਤੇਰਾ ਇੱਕ ਆਸਰਾ ਗੁਣਾਂ ਦਾ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ, ਮੈਨੂੰ ਵੀ ਇਹੋ ਆਸ ਹੈ, ਇਹੋ ਹੀ ਆਸਰਾ ਹੈ, ਸ਼ਾਇਦ ਮੇਰਾ ਵੀ ਜੀਵਨ ਇਨ੍ਹਾਂ ਗੁਣਾਂ ਦੇ ਆਧਾਰ ਤੇ, ਇਹ ਤੇਰੇ ਦਿੱਤੇ ਹੋਏ ਗਿਆਨ ਉਪਦੇਸ਼ ਦੇ ਆਧਾਰ ਤੇ ਸ਼ਾਇਦ ਮੇਰਾ ਜੀਵਨ ਵੀ ਪਾਰ ਹੋਏਗਾ, ਮੈਨੂੰ ਆਸ ਹੈ, ਇਹੋ ਹੀ ਆਸਰਾ ਹੈ, ਹੋਰ ਕੋਈ ਆਸਰਾ ਨਹੀਂ, ਭਾਵੇਂ ਮੇਰਾ ਜੀਵਨ ਇੱਜ਼ਤ ਵਾਲੇ ਰਾਹ ਤੇ ਨਹੀਂ ਚੱਲਿਆ, ਭਾਵੇਂ ਮੈਂ ਕਰਨੀ ਵਾਲਾ ਕੋਈ ਕੰਮ ਚੰਗਾ ਨਹੀਂ ਕੀਤਾ, ਭਾਵੇਂ ਮੇਰਾ ਜੀਵਨ ਵਿਗੜਿਆ ਹੋਇਆ ਤੇ ਬੜਾ ਭਿਆਨਕ ਰੂਪ ਵਾਲਾ ਹੈ, ਪਰ ਫਿਰ ਵੀ ਮੈਂ ਆਸ ਰੱਖਦਾ ਤੇਰੇ ਨਾਮ ਨੇ ਹੀ ਮੈਨੂੰ ਇਸ, ਤੇਰੇ ਗੁਣਾਂ ਨੇ ਹੀ ਮੈਨੂੰ ਇਸ ਸੰਸਾਰ ਸਾਗਰ ਵਿਚੋਂ ਪਾਰ ਲੰਘਾਉਣ ਵਾਸਤੇ ਸਹਾਇਕ ਬਣਨਾ ਹੈ। ਸਤਿਗੁਰੂ ਗਰੀਬ ਨਿਵਾਜ ਸਾਨੂੰ ਬਖਸ਼ਿਸ਼ ਕਰਕੇ ਆਖਦੇ ਆ, ਦਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਾਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਮੇਰੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਮੇਰੇ ਜੀਵਨ ਵਿਚ ਸ਼ਾਂਤੀ ਸੁਖ ਆਇਆ, ਮੇਰੇ ਜੀਵਨ ਵਿਚ ਸ਼ਾਂਤੀ ਆਈ ਸੁਖ ਆਇਆ, ਔਰ ਮਨ ਵਿਚ ਉਹ ਆਪ ਵੀ ਆ ਕੇ ਵਸ ਗਿਆ, ਜਦੋਂ ਸਹਿਜ ਆ ਗਿਆ, ਸ਼ਾਂਤੀ ਆ ਗਈ, ਸੁਖ ਆ ਗਿਆ, ਉਹ ਆਪ ਵੀ ਆ ਕੇ ਟਿਕ ਗਿਆ, ਕਿਉਂਕਿ ਉਹਦੇ ਆਉਣ ਨਾਲ ਹੀ ਸੁਖ ਤੇ ਸ਼ਾਂਤੀ ਆਉਣੀ ਸੀ। ਤੇ ਪਰਮੇਸ਼ਰ ਜੀਵਨ ਵਿਚ ਕਿਵੇਂ ਆਇਆ? ਗੁਣਾਂ ਦੇ ਰੂਪ ਵਿਚ। ਗੁਣ ਕਿੱਥੋਂ ਆਏ? ਸਤਿਗੁਰੂ ਜੀ ਦੀ ਪਾਵਨ ਬਾਣੀ ਵਿਚੋਂ, ਤੇ ਪਾਵਨ ਬਾਣੀ ਨੂੰ ਪੜ੍ਹਨਾ ਪਏਗਾ, ਪਾਵਨ ਬਾਣੀ ਤਾਂ ਅਸੀਂ ਪੜ੍ਹਦੇ ਹੀ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ, ਕਿਹੜੀਆਂ ਕਿਹੜੀਆਂ ਇੱਛਾਵਾਂ ਸੀ? ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਅਸੀਂ ਜੁੜੇ ਹੋਏ ਹਾਂ, ਜਦੋਂ ਅੱਗੇ ਤੋਂ ਅੱਗੇ ਵਿਚਾਰਾਂਗੇ ਤੇ ਇਸ ਪਾਵਨ ਬਾਣੀ ਦਾ ਜੋ ਵਿਚਾਰ ਹੈ, ਲੜੀਵਾਰ ਰੱਖ ਕੇ ਸਾਨੂੰ ਸੋਚਣਾ ਪਏਗਾ, ਵਿਚਾਰਨਾ ਪਏਗਾ। ਇੱਛਾ ਦਾ ਮਤਲਬ ਇੱਥੇ ਕੇਵਲ ਤੇ ਕੇਵਲ ਇਹ ਨਹੀਂ ਕਿ ਮੇਰੇ ਕੋਲ ਧਨ ਜ਼ਿਆਦਾ ਹੋਵੇ, ਮੇਰੇ ਕੋਲ ਕੋਠੀ ਹੋਵੇ, ਮੇਰੇ ਕੋਲ ਦੁਨੀਆਂ ਵਾਲੀਆਂ ਸਹੂਲਤਾਂ ਹੋਣ, ਮੇਰੇ ਕੋਲ ਖਾਣ ਵਾਸਤੇ ਵਧੀਆ ਪਦਾਰਥ ਹੋਣ, ਮੈਂ ਮਨ ਇੱਛੇ ਭੋਗ ਭੋਗਾਂ, ਮਨ ਬਿਲਾਸ ਕਰਾਂ, ਐਸਾ ਨਹੀਂ। ਜਿਨ ਇੱਛਾ ਸਭ ਪੁਜਾਈਆਂ, ਕਿਉਂਕਿ ਅਸੀਂ ਆਰੰਭਲੀ ਪੌੜੀ ਵਿਚ ਸ਼ਰਵਣ ਕੀਤਾ ਹੈ ਕਿ ਹੇ ਮੇਰੀ ਮਾਂ, ਮੇਰੇ ਜੀਵਨ ਵਿਚ ਆਨੰਦ ਹੋ ਗਿਆ ਕਿਉਂਕਿ ਮੈਂ ਸਤਿਗੁਰੂ ਪਾ ਲਿਆ ਹੈ। ਹੁਣ ਸਤਿਗੁਰੂ ਪਾਉਣ ਤੋਂ ਬਾਅਦ ਇੱਛਾਵਾਂ ਕਿਹੜੀਆਂ ਬਣ ਗਈਆਂ? ਸਤਿਗੁਰੂ ਦੀ ਪਾਵਨ ਬਾਣੀ ਨਾਲ ਜੁੜਨ ਤੋਂ ਬਾਅਦ ਹੁਣ ਇੱਛਾਵਾਂ ਜੀਵਨ ਦੀਆਂ ਕਿਹੜੀਆਂ ਹੋਣਗੀਆਂ? ਮੇਰੀਆਂ ਅੱਖਾਂ, ਜਰੇ ਜਰੇ ਰੋਮ ਰਾਮ ਕਣ ਕਣ ਵਿਚ ਰੋਮ ਰੋਮ ਵਿਚ ਵਸੇ ਹੋਏ ਮੇਰੇ ਪਰਮੇਸ਼ਰ ਨੂੰ ਵੇਖਣ, ਇਸ ਕੁਦਰਤ ਦੇ ਮਾਲਕ ਕਾਦਰ ਨੂੰ ਜੋ ਇਸ ਖਾਲਕ ਜੋ ਖਾਲਕ ਖਾਲਕਤ ਦੇ ਵਿਚ ਰਮਿਆ ਹੋਇਆ ਉਸ ਨੂੰ ਵੇਖ ਸਕਣ। ਮੇਰੀ ਜ਼ੁਬਾਨ ਉਸ ਕਾਦਰ ਦਾ ਜਸ ਕਰ ਸਕੇ ਜੋ ਇਹ ਸਾਰੀ ਕੁਦਰਤ ਦੇ ਹਰ ਜਰੇ ਜਰੇ ਦੇ ਅੰਦਰ ਰਮਿਆ ਹੋਇਆ। ਮੇਰੇ ਕੰਨ ਉਸ ਪਰਮੇਸ਼ਰ ਦੇ ਸੋਹਣੇ ਜਸ ਨੂੰ ਸੁਣ ਸਕਣ ਜੋ ਹਰ ਥਾਂ ਤੇ ਬੈਠਾ ਹੋਇਆ ਸ੍ਰਿਸ਼ਟੀ ਦੇ ਸੰਭਾਲ ਕਰ ਰਿਹਾ ਹੈ। ਇਹ ਇੱਛਾਵਾਂ ਮੇਰੀਆਂ ਪੂਰੀਆਂ ਹੋ ਗਈਆਂ ਕਿਉਂਕਿ ਹੁਣ ਨਾਮ ਪਰਮੇਸ਼ਰ ਦੇ ਗੁਣ ਪਰਮੇਸ਼ਰ ਦਾ ਗਿਆਨ ਪਾਵਨ ਬਾਣੀ ਮੇਰੇ ਜੀਵਨ ਦਾ ਆਸਰਾ ਬਣ ਗਿਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਜਿਸ ਦੀਆਂ ਇਹ ਵੱਡੀਆਂ ਵਡਿਆਈਆਂ ਨੇ ਭਾਈ, ਮੈਂ ਉਸ ਗੁਰੂ ਤੋਂ ਸਦਾ ਹੀ ਕੁਰਬਾਨ ਬਲਿਹਾਰ ਜਾਵਾਂ। ਮੈਂ ਆਪਣਾ ਆਪ ਕੁਰਬਾਨ ਕੀਤਾ ਜਿਸ ਨੇ ਮੇਰੇ ਤੇ ਰਹਿਮਤ ਕੀਤੀ ਹੈ, ਜਿਸ ਨੇ ਮੇਰੇ ਜੀਵਨ ਦਾ ਇਹ ਸੱਚਮੁੱਚ ਹੀ ਸੋਹਣਾ ਨਜ਼ਾਰਾ ਬਣਾਇਆ, ਮੇਰੇ ਜੀਵਨ ਵਿਚ ਆਨੰਦ ਭਰ ਦਿੱਤਾ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ। ਸਤਿਗੁਰੂ ਪਾਵਨ ਬਾਣੀ ਆਸਾ ਕੀ ਵਾਰ ਅੰਦਰ ਵੀ ਬਖਸ਼ਿਸ਼ ਕਰਕੇ ਆਖਦੇ ਆ, ਸਤਿਗੁਰ ਵਿੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜੇ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ। ਫਿਰ ਸਤਿਗੁਰੂ ਪੰਜਵੇਂ ਪਾਤਸ਼ਾਹ ਬੜੇ ਪਿਆਰੇ ਸੁੰਦਰ ਬੋਲ ਰੱਖ ਕੇ ਆਖਦੇ ਆ, ਹੋ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੈ। ਪ੍ਰਭੂ ਪਰਮੇਸ਼ਰ ਨੂੰ ਚੰਗਾ ਲੱਗੇ ਤਾਂ ਮੈਂ ਉਸ ਪਰਮੇਸ਼ਰ ਦੇ ਸੁੰਦਰ ਸੋਹਣੇ ਜੀਵਨ ਦਾਨ ਬਖਸ਼ਣ ਵਾਲੇ ਗੁਣ ਗਾਇਨ ਕਰਦਾ ਹਾਂ। ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ, ਸਦਾ ਥਿਰ ਰਹਿਣ ਵਾਲਾ ਟਿਕਿਆ ਹੋਇਆ ਮੇਰਾ ਪਰਮੇਸ਼ਰ ਹੀ ਹੈ, ਬਾਕੀ ਹੋਰ ਸਭ ਕੁਝ ਤਾਂ ਆਉਣ ਜਾਣ ਹੈ, ਬਾਕੀ ਸਾਰਾ ਕੁਝ ਥਿਰ ਨਹੀਂ ਹੈ, ਪਰਮੇਸ਼ਰ ਹੀ ਥਿਰ ਹੈ। ਸੋ ਮੰਗਾਂ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ, ਮੈਂ ਉਹ ਦਾਨ ਮੰਗਦਾ ਹਾਂ ਹੇ ਮੇਰੇ ਮਾਲਕਾ ਧਰਤੀ ਦੇ ਪਾਲਣ ਹਾਰ, ਮੈਂ ਉਹ ਦਾਨ ਮੰਗਦਾ ਹਾਂ ਜਿਸ ਨਾਲ ਮੇਰੀ ਭੁੱਖ ਮਿਟ ਜਾਏ ਤ੍ਰਿਸ਼ਨਾ ਖਤਮ ਹੋ ਜਾਏ। ਪ੍ਰਭ ਜੀਓ ਦੇਵੋ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੇ, ਮੈਨੂੰ ਆਪਣੇ ਗੁਣਾਂ ਦੀ ਸਾਂਝ ਕਰਾਵੋ, ਮੈਂ ਤੁਹਾਡੇ ਗੁਣਾਂ ਦੀ ਸਾਂਝ ਕਰ ਸਕਾਂ, ਕਿਉਂਕਿ ਇਹੋ ਹੀ ਇਕ ਸਾਧਨ ਹੈ ਜਿਸ ਨਾਲ ਜੀਵਨ ਦੀ ਭੁੱਖ ਮਿਟਣੀ ਤ੍ਰਿਸ਼ਨਾ ਖਤਮ ਹੋਣੀ ਹੈ, ਜਿਸ ਨਾਲ ਜੀਵਨ ਨੇ ਰੱਜ ਜਾਣਾ ਹੈ। ਜਿਤ ਢਾਡੀ ਤ੍ਰਿਪਤਾਵੇ ਅਰਦਾਸ ਸੁਣੀ ਦਾਤਾਰ, ਪ੍ਰਭ ਢਾਡੀ ਕੋ ਮਹਿਲ ਬੁਲਾਵੇ। ਇਹ ਜਿਹੜਾ ਮੇਰਾ ਨਿਤ ਦਾ ਤਰਲਾ ਜੋ ਮੇਰਾ ਇਹ ਉਪਰਾਲਾ ਸੀ, ਜੋ ਗੁਣਾਂ ਦੀ ਸਾਂਝ ਵਾਲੇ ਪਾਸੇ ਨੂੰ ਲਗਾਤਾਰ ਦਾ ਮੇਰਾ ਉਤਸ਼ਾਹ ਸੀ, ਸਤਿਗੁਰੂ ਗਰੀਬ ਨਵਾਜ ਦੇ ਦਰ ਤੇ ਪ੍ਰਵਾਨ ਹੋਇਆ ਔਰ ਮੇਰੀ ਇਹ ਸਾਂਝ ਇੰਨੀ ਪੱਕੀ ਹੋ ਗਈ, ਜਾਨੀ ਮੈਨੂੰ ਪਰਮੇਸ਼ਰ ਨੇ ਆਪ ਆਵਾਜ਼ ਦੇ ਕੇ ਆਪਣੇ ਨਾਲ ਜੋੜ ਲਿਆ। ਢਾਡੀ ਕੋ ਮਹਿਲ ਬੁਲਾਵੇ, ਮੈਨੂੰ ਆਪਣੇ ਨਾਲ ਜੋੜ ਲਿਆ, ਆਪਣੇ ਪਿਆਰੇ ਗੁਣਾਂ ਦੇ ਦਾਇਰੇ ਵਿਚ ਲੈ ਆਂਦਾ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚੇਤਨ ਆਵੇ। ਜਦੋਂ ਪਾਵਨ ਬਾਣੀ ਦੀ ਵਿਚਾਰ ਰਾਹੀਂ ਮੈਂ ਪਰਮੇਸ਼ਰ ਦੇ ਦਰਸ਼ਨ ਕੀਤੇ, ਪਾਵਨ ਬਾਣੀ ਦੀ ਵਿਚਾਰ ਦੇ ਰਾਹੀਂ ਪਰਮੇਸ਼ਰ ਦੀ ਸਮਝ ਨੂੰ ਸਮਝਣ ਦਾ ਯਤਨ ਕੀਤਾ, ਗੁਰੂ ਦੀ ਮਤ ਰਾਹੀਂ ਸਮਝਿਆ, ਤਾਂ ਮੇਰੇ ਜੀਵਨ ਦੀ ਭੁੱਖ ਮਿਟ ਗਈ। ਕਿਉਂਕਿ ਪਰਮੇਸ਼ਰ ਨੂੰ ਦੇਖਣਾ ਕੋਈ ਸਰੀਰਕ ਤੌਰ ਤੇ ਨਹੀਂ, ਪਰਮੇਸ਼ਰ ਕੋਈ ਆਕਾਰ ਨਹੀਂ ਹੈ, ਪਰਮੇਸ਼ਰ ਕੋਈ ਸਰੀਰ ਨਹੀਂ ਹੈ, ਪਰਮੇਸ਼ਰ ਤਾਂ ਇੱਕ ਸ਼ਕਤੀ ਗੁਣਾਂ ਦੇ ਰੂਪ ਵਿਚ ਜੋ ਸੰਸਾਰ ਦੇ ਹਰ ਥਾਂ ਤੇ ਸਮਾਈ ਹੋਈ ਹੈ, ਉਸ ਸ਼ਕਤੀ ਨੂੰ ਉਹਨਾਂ ਗੁਣਾਂ ਨੂੰ ਪਾਵਨ ਬਾਣੀ ਦੀ ਸਮਝ ਲੈ ਕੇ ਅਸਾਂ ਆਪਣੇ ਜੀਵਨ ਵਿਚ ਹੰਡਾਉਣਾ ਹੈ, ਸਮਝਣਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਰਾਹੀਂ। ਹੁਣ ਸਤਿਗੁਰੂ ਆਖਦੇ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿੱਤ ਨ ਆਵੇ, ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕਹਿ ਪਾਵੇ। ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਇੱਛਾਵਾਂ ਕਿਹੜੀਆਂ? ਅਸੀਂ ਪਹਿਲਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਚੋਂ ਸਾਂਝ ਕਰ ਚੁੱਕੇ ਹਾਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ। ਇਹ ਸ਼ਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਇਹ ਇੱਛਾ ਸੀ ਗੁਰੂ ਨਾਲ ਮਿਲਣ ਤੋਂ ਬਾਅਦ, ਇਹ ਇੱਛਾ ਬਣ ਗਈ ਕਿ ਮੇਰੇ ਕੰਨ ਪਰਮੇਸ਼ਰ ਦੀ ਸੱਚੀ ਬਾਣੀ ਨੂੰ ਸੁਣਨ, ਮੇਰੀ ਜ਼ੁਬਾਨ ਪਰਮੇਸ਼ਰ ਦੀ ਇਹ ਸੱਚੀ ਸਿਪਸਲਾ ਬਾਣੀ ਨੂੰ ਗਾਵੇ, ਮੇਰੀਆਂ ਅੱਖਾਂ ਇਸ ਪਾਵਨ ਬਾਣੀ ਨੂੰ ਪੜਨ ਤੋਂ ਬਾਅਦ ਸੰਸਾਰ ਦੇ ਹਰ ਥਾਂ ਤੇ ਪਰਮੇਸ਼ਰ ਦੇ ਉਸ ਸੋਹਣੇ ਸਰੂਪ ਗੁਣਾ ਰੂਪ ਵਿਚ ਦਰਸ਼ਨ ਕਰ ਸਕਣ। ਸਤਿਗੁਰੂ ਆਖਦੇ ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੇ, ਪ੍ਰਭੂ ਦੇ ਪੈਰੀ ਲੱਗ ਕੇ ਪ੍ਰਭੂ ਦੇ ਗੁਣਾਂ ਨਾਲ ਸ਼ਬਦਾਂ ਨਾਲ ਸਾਂਝ ਬਣਾ ਕੇ ਮੇਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ। ਹਉ ਨਿਰਗੁਣ ਢਾਡੀ ਬਖਸ਼ਿਓਨ, ਪ੍ਰਭ ਪੁਰਖ ਵਿਦਾਵੇ ਮੈਨੂੰ ਬੇਕਾਰ ਨੂੰ ਨਿਰਗੁਣ ਨੂੰ ਉਸ ਪਰਮੇਸ਼ਰ ਨੇ ਪ੍ਰਭੂ ਪੁਰਖ ਨੇ ਬਖਸ਼ ਲਿਆ, ਸਚਮੁਚ ਹੀ ਆਪਣਾ ਬਣਾ ਲਿਆ। ਤੇ ਸਤਿਗੁਰੂ ਆਖਦੇ ਹੈ ਇਹ ਵਡਿਆਈ ਮੇਰੇ ਸਤਿਗੁਰੂ ਦੀ ਹੈ ਜਿਸ ਨੇ ਮੇਰੇ ਤੇ ਰਹਿਮਤ ਕੀਤੀ, ਤੇ ਸਤਿਗੁਰੂ ਬਾਣੀ ਹੈ ਤੇ ਬਾਣੀ ਦੇ ਨਾਲ ਜਦੋਂ ਅਸੀਂ ਜੁੜਾਂਗੇ ਇਹ ਰਹਿਮਤਾਂ ਬਾਣੀ ਵਿਚੋਂ ਸਾਡੇ ਜੀਵਨ ਵਿਚ ਆਉਣੀਆਂ। ਕਹਾ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਨਾਨਕ ਆਖਦਾ ਗੁਰਮੁਖ ਜਨੋ ਗੁਰਸਿੱਖੋ ਸੁਣੋ, ਧਿਆਨ ਨਾਲ ਸੁਣੋ, ਸ਼ਬਦ ਧਰੋ ਪਿਆਰੋ। ਸ਼ਬਦ ਦੱਦੇ ਦੀ ਸਿਹਾਰੀ ਦੱਸਦੀ ਹੈ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ ਸ਼ਬਦ ਦੇ ਰਾਹੀਂ। ਤੇ ਸ਼ਬਦ ਕੀ ਹੈ? ਪਾਵਨ ਬਾਣੀ ਜਿਸ ਦੇ ਲੜ ਸਾਨੂੰ ਲਾਇਆ ਗਿਆ। ਦੇਹ ਦੀ ਪ੍ਰਥਾ ਨਹੀਂ ਕੋਈ, ਸਤਿਗੁਰੂ ਨੇ ਇਹ ਨਹੀਂ ਆਖਿਆ ਕਿਸੇ ਸਰੀਰ ਦਾ ਸੰਗ ਕਰੋ। ਸਤਿਗੁਰੂ ਆਖਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਦੇ ਗੁਣਾਂ ਵਿਚ ਪਿਆਰ ਬਣਾਓ। ਇਹ ਆਸਰਾ ਤਾਂ ਹੀ ਪੱਕਾ ਹੋ ਸਕੇਗਾ, ਤਾਂ ਹੀ ਇਸ ਦੀ ਸਮਝ ਆ ਸਕੇਗੀ ਜੇ ਅਸੀਂ ਸ਼ਬਦ ਦੇ ਵਿਚ ਪਿਆਰ ਜੋੜਾਂਗੇ, ਜੇ ਸਾਡਾ ਪਿਆਰ ਸ਼ਬਦ ਦੇ ਰਾਹੀਂ ਬਣੇਗਾ। ਹੁਣ ਅਸੀਂ ਸ਼ਬਦ ਦੀ ਸਾਂਝ ਘੱਟ ਕਰਦੇ ਹਾਂ, ਸਰੀਰਾਂ ਦੀ ਜ਼ਿਆਦਾ ਕਰਦੇ ਹਾਂ। ਅਸੀਂ ਸ਼ਬਦ ਦੇ ਪੁਜਾਰੀ ਘੱਟ ਰਹੇ, ਅਸੀਂ ਦੇਹਾਂ ਦੇ ਪੁਜਾਰੀ ਜ਼ਿਆਦੇ ਹੋ ਗਏ। ਸਤਿਗੁਰੂ ਗਰੀਬ ਨਿਵਾਜ ਆਖਦੇ ਆ ਗੁਰਸਿੱਖੋ ਗੁਰਮੁਖੋ ਸੁਣੋ, ਸ਼ਬਦ ਧਰੋ ਪਿਆਰੋ। ਸ਼ਬਦ ਦੇ ਰਾਹੀਂ ਇਸ ਗੱਲ ਨੂੰ ਧਿਆਨ ਵਿਚ ਲਿਆਓ, ਪਿਆਰ ਪਾਉਣਾ ਹੈ ਪ੍ਰਭੂ ਦੇ ਇਨ੍ਹਾਂ ਗੁਣਾਂ ਵਿਚ, ਪ੍ਰਭੂ ਦਾ ਨਾਮ ਆਸਰਾ ਬਣਾਉਣਾ ਹੈ, ਜੀਵਨ ਵਿਚ ਟੇਕ ਬਣਾਉਣੀ ਹੈ, ਤਾਂ ਸ਼ਬਦ ਦੇ ਰਾਹੀਂ ਬਣੇਗੀ। ਸੱਚਾ ਨਾਮ ਮੇਰਾ ਆਧਾਰੋ, ਹੁਣ ਤਾਂ ਸੱਚਾ ਨਾਮ ਹੀ ਮੇਰਾ ਆਸਰਾ। ਜੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਤੇ ਸ਼ਬਦ ਦੇ ਰਾਹੀਂ ਬਣਾਓ, ਸ਼ਬਦ ਦੇ ਰਾਹੀਂ ਪਾਵਨ ਬਾਣੀ ਦੇ ਰਾਹੀਂ ਬਣਾਓ, ਗੁਰਬਾਣੀ ਨਾਲ ਜੁੜ ਜਾਓ। ਆਓ ਯਤਨ ਕਰੀਏ। ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹ ਪਾਵਨ ਬਾਣੀ ਜੋ ਸਾਨੂੰ ਐਸਾ ਜੀਵਨ ਉਪਦੇਸ਼ ਬਖਸ਼ਦੀ ਹੈ, ਸਤਿਗੁਰੂ ਗਰੀਬ ਨਿਵਾਜ ਦੇ ਪਾਵਨ ਉਪਦੇਸ਼ ਨਾਲ ਜੁੜਿਆ ਕਰੀਏ, ਪਾਵਨ ਬਾਣੀ ਨੂੰ ਆਪ ਪੜਿਆ ਕਰੀਏ, ਆਪ ਪੜ੍ਹ ਕੇ ਸਹਿਜ ਸਹਿਜ ਸਮਝਣ ਦਾ ਯਤਨ ਕਰਿਆ ਕਰੀਏ। ਫਾਹੇ ਨਾ ਵੱਡਿਆ ਕਰੀਏ ਕਿ ਅਸੀਂ ਇੰਨੀ ਬਾਣੀ ਪੜ੍ਹ ਦਿੱਤੀ, ਇੰਨੀ ਪੜ੍ਹ ਦਿੱਤੀ, ਇੰਨੇ ਪੰਨੇ ਪੜ੍ਹ ਦਿੱਤੇ ਹੈ। ਅਸੀਂ ਸਹਿਜ ਸਹਿਜ ਭਾਵੇਂ ਥੋੜਾ ਹੀ ਕਰੀਏ ਪਰ ਸਮਝਣ ਦਾ ਯਤਨ ਕਰੀਏ। ਜੇ ਅਸੀਂ ਸਮਝ ਸਮਝ ਕੇ ਥੋੜਾ ਥੋੜਾ ਸਹਿਜ ਸਹਿਜ ਪੜਾਂਗੇ, ਸੱਚਮੁੱਚ ਸਾਡੇ ਜੀਵਨ ਦੇ ਵਿਚ ਇਹ ਪਰਮੇਸ਼ਰ ਦਾ ਨਾਮ ਦਾ ਆਸਰਾ, ਪਰਮੇਸ਼ਰ ਦੇ ਗੁਣਾਂ ਦਾ, ਪਰਮੇਸ਼ਰ ਦੇ ਸੋਹਣੇ ਸੁੰਦਰ ਉਪਦੇਸ਼ ਦਾ ਆਸਰਾ ਬਣ ਜਾਏਗਾ। ਜੇ ਇਹ ਆਸਰਾ ਉੱਤਮ ਰੂਪ ਵਿਚ ਬਣ ਜਾਏ ਤਾਂ ਬਾਕੀ ਆਸਰੇ ਸਾਰੇ ਪਵਿੱਤਰ ਰਹਿਣਗੇ। ਜੇ ਇਹ ਆਸਰਾ ਅਸਾਂ ਨਾ ਲਿਆ ਤੇ ਬਾਕੀ ਆਸਰੇ ਜਿਹੜੇ ਆ ਉਹ ਸੱਚਮੁੱਚ ਨਿਰਾਸ਼ ਕਰਨ ਵਾਲੇ ਹੋਣਗੇ, ਬਾਕੀ ਆਸਰੇ ਸੋਹਣੇ ਨਹੀਂ ਰਹਿਣਗੇ, ਕਿਤੇ ਨਾ ਕਿਤੇ ਜੀਵਨ ਦੇ ਵਿਚ ਕੜਵਾਹਟ ਬਣ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਨਫ਼ਰਤ ਆ ਜਾਏਗੀ, ਕਿਤੇ ਨਾ ਕਿਤੇ ਇਨ੍ਹਾਂ ਰਿਸ਼ਤਿਆਂ ਦੇ ਵਿਚ ਬੇਈਮਾਨੀ ਆ ਜਾਏਗੀ, ਧੋਖਾ ਆ ਜਾਏਗਾ। ਨਹੀਂ, ਐਸਾ ਨਹੀਂ। ਜੇ ਇਨ੍ਹਾਂ ਰਿਸ਼ਤਿਆਂ ਦੇ ਨਾਲ ਸੱਚਮੁੱਚ ਹੀ ਸਾਡਾ ਕੋਈ ਸੋਹਣਾ ਸਬੰਧ ਹੈ ਤਾਂ ਆਓ ਇਨ੍ਹਾਂ ਨੂੰ ਹੋਰ ਸੋਹਣਾ ਬਣਾਉਣ ਵਾਸਤੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਪਾਵਨ ਬਾਣੀ ਦਾ ਆਸਰਾ ਲਈਏ, ਤਾਂ ਕਿ ਸੋਹਣੇ ਢੰਗ ਦੇ ਨਾਲ ਸਾਡਾ ਆਪਣਾ ਜੀਵਨ ਵੀ, ਸਾਡੇ ਪਰਿਵਾਰ ਦੇ ਵਾਲਾ ਜੀਵਨ ਵੀ, ਸਾਡਾ ਸਮਾਜਿਕ ਜੀਵਨ ਵੀ ਸੋਹਣੇ ਢੰਗ ਨਾਲ ਬਤੀਤ ਹੋ ਸਕੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇਹਨੇ ਵਿਚਾਰ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ ਨੌਰਥ ਈਸਟ ਕੈਲਗਰੀ। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सीधा सरकार नू बिल करदे ने। होर जानकारी लई कॉल करो 825-760-0983, 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347, 403-454-0347। रासा प्लेडियम दा पता है 202 17th Avenue, साउथ ईस्ट कैलगरी, नियर स्टैम्पेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट, नॉर्थ ईस्ट कैलगरी।

0: 07 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

बार सर्व कला सम्राथ डोलन ते राखो प्रभु नानक दे कर हाथ।

0: बाल जवानी अर बिरद पुन, बाल जवानी अर बिरद पुन, तीन अवस्था जान, कहो नानक हर भजन बिन, बिरथा सब ही मान। बाल जुआनी अर बिरद फुन, तीन अवस्था जान, कहो नानक हर भजन बिन, बिरथा सब ही मान। वाहिगुरु जी का खालसा, वाहिगुरु जी की फतेह। जुगो जुग अटल, साहिब श्री गुरु ग्रंथ साहिब सचे पातशाह महाराज जी दी पावन पवित्र हजूरी, जिस रोजाना सतगुरु गुरु तेग बहादुर महाराज जी दे अमृत शलोकां दी विचार हजूर दी बख्शी हुई सोझी अनुसार आपां कर रहे। अज जो विचार अधीन शलोक है, इस दा पाठ आप जी ने श्रवण कीता है। हजूर दा ए 35वां शलोक है। आओ इस अमृत बचन दे अखरी अर्थ और हजूर ने जो उपदेश दृढ़ कराया है समय अनुसार उस दी व्याख्या आपां कर सकिए। अदब सहित समूह संगत उच्चारण करो जी। सतनाम श्री वाहे गुरु जी, करो बख्शिश फिर उच्चारण करो जी। सतनाम श्री वाहे गुरु जी। सतगुरु गुरु तेग बहादुर महाराज जी ने अज दे इस अमृत शलोक अंदर बख्शिश कीती है कि मनुखी जिंदगी शब्द जा उम्र दे तीन पड़ा, जिस विच बचपन जवानी और बुढ़ेपा है। हजूर ने इस विच बख्शिश कीती इन्हां तिन्हां पड़ावां दे विच जा तिन्हां अवस्थावां दे विच जे इस मनुख ने पार ब्रह्म परमेश्वर जी दे नाम दा सिमरन ने कीता, खरी का भजन ने कीता, इस दियां तिन्ने दियां तिन्ने अवस्थावां ए बेकार ने, ए व्यर्थ ने। पर एक अर्ज आप जी नूं आरंभ च कर दियां कि गुरु ग्रंथ साहिब जी ने ए वी मन्या है, ए बख्शिश कीती है बाणी ने, कोई जरूरी नहीं कि इंसान जवानी दे पड़ां तक पहुंच सके। ए वी कोई लाजमी नहीं कि हर बंदा जिहड़ा है ओहदे ते बुढ़ेपे दी अवस्था आए, क्योंकि उस मालक दी मर्जी है ओ बचपन जवानी और बुढ़ेपा किसी भी अवस्था विच इस मनुख नूं इस संसार तो ले जा सकदा है जां उस दी मौत हो सकदी है। इस दा अर्थ ए नहीं समझना कि हर इक ते जवानी बुढ़ेपा जरूर आएगा। महाराज जी ने इस करके बाणी विच फरमाया, गग्गा गोविंद गुण रवो, सास सास जप नीत, कहां बिसासा देह का बिलम ना करहु उम्मीद, नै बारक नै जूबनै नै बिरदी कछ बंद, ओह बेरा ना बूझिए जब आए परै जम फंद। की बचपन की जवानी की बुढ़ेपा, कोई भी ए नहीं कह सकदा भी उस वेले दा मैनू पता है कि जदो ए मेरे ते समा आउणा। इस करके बेनती कीती हजूर ने इस विच उन्हां दा जिक्र कीता है जिहड़े बचपन जवानी ते बुढ़ेपे दे मुकाम तक पहुंचे। हजूर ने इहदे अखरी अर्थ बाल, इहदा अर्थ है आप सारे जानदे हो बचपना, बालपने दी आवाज़ है उमर, जवानी पर जोबन, ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਅਰਧ ਅਰਥ ਅਤੇ ਬਿਰਧ ਫੁੰਨ, ਫੁੰਨ ਦਾ ਅਰਥ ਫਿਰ ਦੁਬਾਰਾ ਵੀ ਹੈ ਫੁੰਨ ਦਾ ਅਰਥ। ਇੱਥੇ ਅਸੀਂ ਅਰਥ ਇਉਂ ਕਰਾਂਗੇ ਬਾਲ ਜਵਾਨੀ ਅਤੇ ਫਿਰ ਬਿਰਧ ਅਵਸਥਾ, ਕਿਉਂਕਿ ਫੁੰਨ ਲਫ਼ਜ਼ ਭਾਵੇਂ ਕਾਵਕ ਰੂਪ ਵਿੱਚ ਬਿਰਧ ਤੋਂ ਬਾਅਦ ਲੱਗਾ ਹੈ ਪਰ ਇਹਦੇ ਅਰਥ ਕਰ ਲੱਗਿਆਂ ਇਉਂ ਕਰਾਂਗੇ ਬਾਲ ਬਚਪਨ ਔਰ ਬਚਪਨ ਜਵਾਨੀ ਅਤੇ ਫਿਰ ਬੁਢੇਪਾ। ਅਰ ਦੇ ਅਰਥ ਇਸ ਦੇ ਅੱਗੇ ਫੁੰਨ ਲਾ ਕੇ ਅਰਥ ਕਹਿ ਰਿਹਾ, ਬਾਣੀ ਨਹੀਂ ਬਦਲਾਂਗੇ ਕਿਉਂਕਿ ਅਰਥ ਹੋਣਗੇ ਬਾਲ ਜਵਾਨੀ ਅਰ ਬਿਰਧ ਫੁੰਨ, ਮਰਜ਼ ਕੀਤੀ ਫੁੰਨ ਦਰ ਤੇ ਫਿਰ ਅਰਥ ਕਰਾਂਗੇ ਬਚਪਨ ਜਵਾਨੀ ਅਤੇ ਫਿਰ ਬੁਢੇਪਾ। ਇਸ ਤਰ੍ਹਾਂ ਅਰਥ ਕਰਾਂਗੇ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ। ਇਹ ਤਿੰਨ ਅਵਸਥਾਵਾਂ ਨੇ ਮਨੁੱਖੀ ਸਰੀਰ ਦੇ ਪੜਾਅ ਨੇ। ਮਹਾਰਾਜ ਕਹਿੰਦੇ ਨੇ ਪਰ ਕਹੋ ਨਾਨਕ ਹਰ ਭਜਨ ਬਿਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਹਰੀ ਦੇ ਭਜਨ ਤੋਂ ਬਿਨਾਂ, ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਬਿਰਥਾ ਸਭ ਹੀ ਮਾਨ। ਇੱਥੇ ਸਭ ਹੀ ਸ਼ਬਦ ਜਿਹੜਾ ਹੈ ਇਹ ਤਿੰਨਾਂ ਅਵਸਥਾਵਾਂ ਦੇ ਹੀ ਅਰਥ ਕਰ ਜਾਏਗਾ। ਫਿਰ ਇਸ ਨੂੰ ਬੇਨਤੀ ਨੂੰ ਸੁਣਿਓ ਕਿ ਬਾਲ ਜਵਾਨੀ ਅਰ ਫਿਰਦ ਪੁਨ ਤੀਨ ਅਵਸਥਾ ਜਾਨ। ਇੱਥੇ ਗਿਣਤੀ ਕੀਤੀ ਤਿੰਨ ਅਵਸਥਾਵਾਂ, ਬਚਪਨ ਜਵਾਨੀ ਅਤੇ ਬੁਢੇਪਾ ਅਤੇ ਫਿਰ ਬੁਢੇਪਾ। ਤੇ ਅੱਗੇ ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ। ਸਭ ਹੀ ਦਾ ਅਰਥ ਹੋ ਗਿਆ ਇਹ ਤਿੰਨੇ ਵਿੱਚ ਆ ਗਈ। ਕਈ ਵਾਰੀ ਐਸੇ ਸ਼ਬਦ ਆਉਂਦੇ ਨੇ ਜਿਵੇਂ ਸ੍ਰੀ ਰਾਗ ਵਿੱਚ ਇੱਕ ਬਚਨ ਹੈ ਜਿਹੜਾ ਪਹਿਲਾ ਹੀ ਸ਼ਬਦ ਹੈ ਕਿ ਸੁਲਤਾਨ ਹੋਵਾ ਮੇ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਿਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ ਆਵੈ ਨਾਉ। ਇਸ ਵਿੱਚ ਜਿਹੜਾ ਇਹ ਬਚਨ ਹੈ ਸੁਲਤਾਨ ਹੋਵਾ ਮੇ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਿਲ ਕਰੀ ਬੈਠਾ ਨਾਨਕਾ ਸਭ ਵਾਓ। ਇੱਥੇ ਵੀ ਜਿਹੜਾ ਸਭ ਲਫ਼ਜ਼ ਆਇਆ ਹੈ, ਸ਼ਬਦ ਆਇਆ ਹੈ, ਕੁਛ ਸੂਝਵਾਨ ਟੀਕਾਕਾਰਾਂ ਨੇ ਇਸ ਸਭ ਦੇ ਅਰਥ ਫਿਰ ਤਿੰਨ ਪਦਿਆਂ ਨਾਲ ਚਾਰ ਪਦਿਆਂ ਨਾਲ ਜੋੜ ਕੇ ਕੀਤੇ। ਮੋਤੀ ਤਾਂ ਮੰਦਰ ਵਾਲਾ, ਧਰਤੀ ਤਾਂ ਹੀਰੇ ਲਾਟ ਜਲਤੀ, ਸਿੱਧ ਗੋਵਾਂ ਸਿੱਧ ਲਾਈ, ਅਖੀਰ ਤੇ ਸੁਲਤਾਨ ਗੋਵਾਂ ਮੇਲ ਲਸ਼ਕਰ। ਮੇਰੇ ਕਹਿਣ ਤੋਂ ਮੁਰਾਦ ਇਹ ਜਿਹੜਾ ਸਭ ਹੀ ਸ਼ਬਦ ਹੈ ਜਾਂ ਸਭ ਹੀ ਆਇਆ, ਇਹਦਾ ਮਤਲਬ ਹੋ ਗਿਆ ਜਿਹੜੀਆਂ ਪਿੱਛੇ ਤਿੰਨ ਅਵਸਥਾਵਾਂ ਦਾ ਜ਼ਿਕਰ ਕੀਤਾ, ਬਾਲ ਜਵਾਨੀ ਅਰ ਵਿਰਧ ਹੁਣ ਤੀਨ ਅਵਸਥਾ ਜਾਨ, ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਇਹਨਾਂ ਤਿੰਨਾਂ ਨੂੰ ਭਾਵੇਂ ਬਚਪਨ ਜਵਾਨੀ ਔਰ ਬੁਢੇਪਾ ਹੈ, ਇਹ ਤਿੰਨਾਂ ਨੂੰ ਵਿਅਰਥ ਸਮਝ ਜੇ ਪਾਰ ਬ੍ਰਹਮ ਪਰਮੇਸ਼ਵਰ ਦਾ ਚਿੰਤਨ ਨਹੀਂ ਕੀਤਾ। ਇਸ ਵਿੱਚ ਸਿਮਰਨ ਤੋਂ ਵਿਹੂਣਾ ਜਿਹੜਾ ਵਕਤ ਲੰਘਿਆ ਉਹ ਕੋਈ ਵੀ ਵਸਤਾ ਸੀ, ਗੁਰੂ ਜੀ ਨੇ ਕਿਹਾ ਉਹਦਾ ਅਰਥ ਕੋਈ। ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਚ ਪਿਛਲੇ ਦਿਨਾਂ ਤੋਂ ਜਦੋਂ ਅਸੀਂ ਵਿਚਾਰ ਕਰਦੇ ਆ ਰਹੇ, ਮੈਂ ਆਪ ਨੂੰ ਅਰਜ਼ ਕੀਤੀ ਸੀ ਕਾਫੀ ਸਲੋਕ ਐਸੇ ਨੇ ਜਿਨ੍ਹਾਂ ਵਿੱਚ ਦੁਹਰਾਓ ਵੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਇੰਨਾ ਭਰਪੂਰ ਹੈ ਕਿ ਉਸ ਦੁਹਰਾਓ ਦੇ ਵਿੱਚ ਉਸ ਰਿਪੀਟ ਕੀਤੇ ਹੋਏ ਸ਼ਬਦ ਦੇ ਅਰਥ ਵੀ, ਵਿਆਖਿਆ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਵਿੱਚੋਂ ਨਵੀਂ ਮਿਲੇਗੀ। ਇੱਥੇ ਸਤਿਗੁਰੂ ਨੇ ਤਿੰਨ ਅਵਸਥਾਵਾਂ ਕਹੀਆਂ, ਬਚਪਨ ਜਵਾਨੀ ਤੇ ਬੁਢੇਪਾ। ਤੇ ਪਿਛਲੇ ਦਿਨੀ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਅਸਲ ਚ ਸਤਿਗੁਰੂ ਨੇ ਥਾਂ ਪਰ ਥਾਂ ਤੇ ਇਸ ਇਨਸਾਨ ਨੂੰ ਸਿਮਰਨ ਨਾਲ ਜੋੜਨ ਦੇ ਲਈ, ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜਨ ਦੇ ਲਈ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਇਬਾਦਤ ਨਾਲ ਜੋੜਨ ਲਈ ਕਈ ਉਦਾਹਰਨਾਂ ਔਰ ਹਕੀਕਤਾਂ ਤੋਂ ਵੀ ਜਾਣੂ ਕਰਾਇਆ ਉਦਾਹਰਨਾਂ ਦੇ ਕੇ, ਜਿਵੇਂ ਗੁਰਮਤ ਅਨੁਸਾਰ ਜਾਂ ਅਧਿਆਤਮਿਕਤਾ ਪਰਮਾਰਥ। ਮੈਂ ਫਿਰ ਸ਼ਬਦ ਵਰਤਾਂਗਾ, ਮੈਂ ਸਾਇੰਸ ਲਫ਼ਜ਼ ਨਹੀਂ ਵਰਤ ਰਿਹਾ। ਗੁਰਮਤ ਅਨੁਸਾਰ, ਗੁਰੂ ਦੇ ਸ਼ਬਦ ਅਨੁਸਾਰ, ਹਰ ਮਨੁੱਖ ਜਿਹੜਾ ਹੈ, ਹਰ ਜੀਵ ਜਿਹੜਾ ਹੈ, ਖਾਸ ਕਰਕੇ ਇਨਸਾਨੀ ਜਾਂ, ਇਸ ਵਿੱਚ ਕੋਈ ਰੰਗ, ਕੋਈ ਨਸਲ, ਕੋਈ ਧਰਮ, ਕੋਈ ਮਜ਼ਹਬ, ਕੋਈ ਕਰਮ, ਇਹਦਾ ਜ਼ਿਕਰ ਨਹੀਂ। ਹਰ ਇਨਸਾਨੀ ਜਾਮਾ ਉਹ ਦਰਅਸਲ ਮਾਤਾ ਦੇ ਉਦਰ ਦੇ ਵਿੱਚ ਜੇ ਉਹ ਜੀਵਤ ਰਹਿੰਦਾ ਹੈ, ਤੇ ਮੈਂ ਅਰਜ਼ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਨਹੀਂ ਅਨੇਕਾਂ ਵਾਰੀ ਇਹ ਪ੍ਰਮਾਣ ਦਿੱਤੇ। ਕਬੀਰ ਸਾਹਿਬ ਪੜ੍ਹੋ, ਗੁਰੂ ਅਰਜਨ ਦੇਵ, ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਭਗਤ ਧੰਨਾ ਜੀ ਤੱਕ ਹੁਣ ਜਿੰਨੇ ਮਹਾਂਪੁਰਖ ਨੇ ਉਹ ਜਦੋਂ ਮਨੁੱਖੀ ਸਰੀਰ ਦੀ ਬਣਤਰ ਦੀ ਗੱਲ ਕਰਦੇ ਨੇ ਤੇ ਉਹ ਇਹ ਗੱਲ ਸਵੀਕਾਰਦੇ ਨੇ ਕਿ ਇਨਸਾਨ ਦੇ ਮਾਂ ਦੇ ਉਦਰ ਦੀ ਅੱਗ ਵਿੱਚ ਉਸ ਪਾਣੀ ਵਿੱਚ ਜਿੱਥੇ ਇਹ ਉਰਦਮੁਖੀ ਹੈ ਪੁੱਠਾ ਲਟਕਿਆ ਹੈ ਉੱਥੇ ਜੇ ਇਹਨੂੰ ਜ਼ਿੰਦਗੀ ਅਧਿਆਤਮਕ ਮਿਲਣੀ ਹੈ ਤੇ ਕੇਵਲ ਪਰਮਾਤਮਾ ਦੇ ਚਿੰਤਨ ਕਰਕੇ ਉਹਦੇ ਸਿਮਰਨ ਕਰਕੇ ਉੱਥੇ ਲੱਗੀ ਹੋਈ ਲਿਵ ਦਾ ਜ਼ਿਕਰ ਕੀਤਾ ਜਾਂਦਾ ਉੱਥੇ ਜੁੜੀ ਹੋਈ ਸੁਰ ਦਾ ਜ਼ਿਕਰ ਕੀਤਾ ਜਾਂਦਾ ਇਹਦਾ ਮਤਲਬ ਕਿ ਇਨਸਾਨ ਜਨਮ ਤੋਂ ਪਹਿਲਾਂ ਉਹਦੀ ਸੁਰਤ ਉਸੇ ਤਰ੍ਹਾਂ ਜੁੜੀ ਹੋਈ ਹੈ ਪਰ ਜਦੋਂ ਜਨਮ ਹੁੰਦਾ ਹੈ ਥੋੜਾ ਜਿਹਾ ਕਿਉਂਕਿ ਅਸੀਂ ਪਹਿਲਾਂ ਅਸੀਂ ਬਾਲ ਅਵਸਥਾ ਫਿਰ ਜੀਵਨ ਫਿਰ ਬਿਰਧ ਦੋਨੋਂ ਪੱਖ ਰੱਖਾਂਗੇ ਇਹਦਾ ਉਹ ਵੀ ਪੱਖ ਵਿਅਰਥ ਜਾਣਦਾ ਤੇ ਇਹ ਵੀ ਨਹੀਂ ਆਪਾਂ ਕੇਵਲ ਵਿਅਰਥ ਦੇ ਅਰਥ ਕਰੀਏ ਉਹ ਵੀ ਪੱਖ ਤਿੰਨਾਂ ਅਵਸਥਾਵਾਂ ਦਾ ਰੱਖਾਂਗੇ ਜਿਹਦੇ ਵਿੱਚ ਇਹਨਾਂ ਅਵਸਥਾ ਵਿੱਚ ਭਗਤਾਂ ਨੇ ਮਹਾਂਪੁਰਖਾਂ ਨੇ ਗੁਰਮੁਖਾਂ ਨੇ ਇਬਾਦਤ ਕਰ ਕਰਕੇ ਰੱਬ ਦੀ ਰਹਿਮਤ ਲਈ ਅਰਜ਼ ਕਰਾਂ ਹੁਣ ਜਨਮ ਹੁੰਦਾ ਹੈ ਜਦੋਂ ਇਨਸਾਨ ਦਾ ਉਸ ਦਿਨ ਅਸੀਂ ਇਹ ਬਚਨ ਪੜਿਆ ਸੀ ਕਿ ਪਹਿਲਾ ਪਹਿਰਾ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਇਹ ਫਿਰ ਸ਼ਬਦ ਸੁਣੇ ਕਿ ਉੱਥੇ ਤੂੰ ਇਬਾਦਤ ਕਰ ਰਿਹਾ ਸਿਮਰਨ ਕਰ ਰਿਹਾ ਖਸਮ ਸੇਤੀ ਅਰਦਾਸ ਬਖਾਣਾ ਉਰਦ ਧਿਆਨ ਲਿਵ ਲਾਗਾ ਉਰਦ ਧਿਆਨ ਲਿਵ ਲਾਗਾ ਤੂੰ ਪੁੱਠਾ ਜ਼ਰੂਰ ਹੈ ਪਰ ਤੇਰੀ ਧਿਆਨ ਤੇਰਾ ਲਿਵ ਜਿਹੜੀ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਹੈ ਪਰ ਜਦੋਂ ਤੇਰਾ ਜਨਮ ਹੋਇਆ ਇਸ ਉੱਤੇ ਕੋਈ ਸੰਸਾਰ ਦੀ ਮਰਿਆਦਾ ਨਹੀਂ ਲਾਗੂ ਹੋਈ ਅਗਲੇ ਬੱਚੇ ਨੇ ਉਰਦ ਧਿਆਨ ਲਿਵ ਲਾਗਾ ਨਾਮ ਮਿਰਜਾਦ ਆਇਆ ਕਲ ਭੀਤਰ ਪੌੜ ਜਾ ਸੀਨਾਂਗਾ ਕਿ ਤੇਰੇ ਤੇ ਕੋਈ ਮਰਿਆਦਾ ਹੈ ਕਿਹੜਾ ਧਰਮ ਦਾ ਚਿੰਨ ਲੈ ਕੇ ਤੇਰਾ ਜਨਮ ਹੋਇਆ ਮੈਨੂੰ ਯਾਦ ਹੈ ਕਈ ਸੱਜਣੇ ਦੇ ਅਰਥ ਇਹ ਵੀ ਕਰਦੇ ਕਿ ਇਹ ਸਲੀਕਾ ਹੁਣ ਆਦਮੀ ਤਨ ਤੇ ਕੱਪੜੇ ਪਾਉਂਦਾ ਹੈ ਇਹ ਸੰਸਾਰ ਦੀ ਇੱਕ ਮਰਿਆਦਾ ਹੈ ਇਹ ਇਸ ਵਿੱਚ ਰਹਿਣਾ ਜ਼ਰੂਰੀ ਹੈ ਕਈ ਬੰਦੇ ਚਲੋ ਇਸ ਗੱਲ ਨੂੰ ਨਹੀਂ ਪਸੰਦ ਕਰ ਰਹੇ ਉਹ ਆਪਣੇ ਢੰਗ ਨਾਲ ਜ਼ਿੰਦਗੀ ਜਿਉਂਦੇ ਆ ਪਰ ਇੱਥੇ ਮਰਿਆਦਿਤ ਹੈ ਮਰਿਆਦਾ ਵੀ ਜ਼ਿੰਦਗੀ ਜੀਂਦੇ ਪਰ ਜਦੋਂ ਜਨਮ ਹੁੰਦਾ ਕਿਹੜੀ ਮਰਿਆਦਾ ਜੀ ਅੱਜ ਤੱਕ ਕੋਈ ਇਨਸਾਨ ਮਾਂ ਦੇ ਪੇਟ ਵਿੱਚੋਂ ਕੋਈ ਮਰਿਆਦਾ ਧੋ ਕੇ ਕੱਪੜੇ ਪਾ ਕੇ ਤਨ ਤੇ ਆਇਆ ਹੈ ਮਹਾਰਾਜ ਜੀ ਨੇ ਕਿਹਾ ਬੇਮਰਿਆਦਾ ਆਇਆ ਜੋ ਕੋਈ ਤੂੰ ਸਮਾਜ ਵਿੱਚ ਸਿਖਾਉਂਦਾ ਉਹ ਨਹੀਂ ਉਹਦੇ ਤਨ ਉੱਤੇ ਕੋਈ ਬਸਤਰ ਨਹੀਂ ਉਹਦਾ ਬਦਨ ਨਹੀਂ ਢੱਕਿਆ ਹੋਇਆ ਪਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਉਰਦ ਧਿਆਨ ਲਿਵ ਲਾਗਾ ਉਹਦਾ ਉੱਥੇ ਧਿਆਨ ਲੱਗੇ ਪਰ ਜਦੋਂ ਇਹ ਜਨਮ ਹੁੰਦਾ ਹੈ ਅਸੀਂ ਬਾਣੀ ਚੋਂ ਪਹਿਲਾਂ ਇਹ ਅਵਸਥਾ ਲਾਂਗੇ ਬਚਪਨ ਜਨਮ ਹੁੰਦਾ ਹੈ ਇਹਨੂੰ ਬਾਹਰ ਦੀ ਹਵਾ ਲੱਗਦੀ ਹੈ ਜਨਮ ਵੇਲੇ ਇਹ ਸੱਚੀ ਮੁੱਚੀ ਜਦੋਂ ਇਹ 2-3-4 ਦਿਨਾਂ ਦਾ ਹੁੰਦਾ ਹੈ ਧਿਆਨ ਨਾਲ ਦੇਖੀਏ ਬੱਚੇ ਵੱਲ ਜਦੋਂ ਇਹ ਸੌਂਦਾ ਅੱਖਾਂ ਇੰਨੀਆਂ ਘੁੱਟ ਕੇ ਬੰਦ ਕੀਤੀਆਂ ਹੁੰਦੀਆਂ ਨੇ ਕਿ ਜਿਵੇਂ ਕੋਈ ਜੂਗੀ ਸਮਾਧੀ ਵਿੱਚ ਬੈਠਾ ਹੋਵੇ ਬਿਲਕੁਲ ਉਸੇ ਤਰ੍ਹਾਂ ਇਹਦੇ ਸਰੀਰ ਦੀ ਮੁਦਰਾ ਹੁੰਦੀ ਪਰ ਜਦੋਂ ਇਹ ਸੰਸਾਰ 'ਚ ਅੱਗੇ ਵਿਚਰਦਾ ਹੈ ਮਾਂ ਆਪਣਾ ਦੁੱਧ ਪਿਆਉਂਦੀ ਹੈ ਪਰਿਵਾਰ ਦੇ ਜੀ ਚੁੱਕਦੇ ਆ ਗੁਰਮਤ ਕਹਿੰਦੀ ਹੈ ਕਿ ਜਿਉਂ ਜਿਉਂ ਇਸੇ ਜੀਵ ਦੀ ਬਿਰਤੀ ਬਾਹਰ ਮੁਖੀ ਹੋ ਜਾਂਦੀ ਹੈ ਤਿਉਂ ਤਿਉਂ ਸੱਚ ਇਹ ਵੇ ਕਿ ਇਹਦੇ ਅੰਦਰ ਖਿੰਡਾ ਪੈਦਾ ਹੋ ਜਾਂਦਾ ਉਸ ਪਾਸੇ ਉਹ ਟੁੱਟੀ ਜਾ ਰਹੇ ਸੰਸਾਰ ਵਾਲੇ ਪਾਸੇ ਪ੍ਰਵਿਰਤ ਹੋ ਰਹੇ ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਵਿੱਚੋਂ ਗਰਭ ਹੈ ਨਿਕਲ ਆਇਆ ਗਰਭ ਚੋਂ ਬਾਹਰ ਆਇਆ ਖਸਮ ਵਿਸਾਰ ਇਹ ਬਚਪਨ ਹੈ ਖਸਮ ਵਿਸਾਰ ਦੁਨੀ ਚਿੱਤ ਲਾਇਆ ਜਿਹੜੀ ਲਿਵ ਅੱਗੇ ਅੰਦਰ ਲੱਗੀ ਸੀ ਉਹ ਟੁੱਟਣੀ ਸ਼ੁਰੂ ਹੋ ਗਈ ਖਸਮ ਨੂੰ ਵਿਸਾਰ ਦਿੱਤਾ ਤੇ ਜਿਹੜਾ ਚਿੱਤ ਅੱਗੇ ਇਕਾਗਰ ਸੀ ਉਸ ਚਿੱਤ ਵਿੱਚ ਦੁਨੀਆਂ ਦਾ ਚਿੰਤਨ ਚੱਲਣ ਲੱਗ ਪਿਆ ਮਹਾਰਾਜ ਸ਼ਬਦ ਵਰਤ ਰਿਹਾ ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿੱਤ ਲਾਇਆ ਹਜ਼ੂਰ ਨੇ ਇਸ ਬਾਰੇ ਹੋਰ ਬਖਸ਼ਿਸ਼ ਕੀਤੀ ਇੱਕ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਜਦੋਂ ਬੱਚੇ ਦੀ ਸੁਰਤੀ ਬਾਹਰ ਮੁਖੀ ਹੁੰਦੀ ਪਹਿਲਾਂ ਖਿਡੌਣਿਆਂ ਵੱਲ ਖੇਲਾਂ ਵੱਲ ਤੁਰਦਾ ਗੁਰੂ ਨਾਨਕ ਸਾਹਿਬ ਦਾ ਉਹ ਪਦਾ ਸ਼ਾਇਦ ਉਸ ਦਿਨ ਪੜਿਆ ਸੀ ਦੂਜੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਆਖੇ ਬਚਪਨ ਵਿਅਰਥ ਹੋਣ ਲੱਗਾ ਦੂਜਾ ਪੈਰ ਜ਼ਿੰਦਗੀ ਦਾ ਆਇਆ ਤੇ ਇਹਦੇ ਅੰਦਰੋਂ ਪਰਮਾਤਮਾ ਦਾ ਧਿਆਨ ਵਿਸਰ ਗਿਆ ਇਹਦੇ ਅੰਦਰੋਂ ਚਿੰਤਨ ਚਲਾ ਗਿਆ ਦੂਜਾ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ ਜਿਉਂ ਜਸ ਦਾ ਕਰ ਕਾਨ ਇਸ ਤਰ੍ਹਾਂ ਬੱਚੇ ਨੂੰ ਹੱਥ ਚ ਲਿਆ ਮਾਂ ਨੇ ਸਾਰੇ ਹੱਥੋ ਹੱਥ ਨਚਾਈਏ ਉਹਨੂੰ ਥੱਲੇ ਕੋਈ ਬੈਠਣ ਨਹੀਂ ਦਿੰਦਾ ਕਦੀ ਮਾਂ ਚੁੱਕਦੀ ਕਦੀ ਬਾਪ ਚੁੱਕਦਾ ਕਦੀ ਦਾਦੀ ਕਦੀ ਦਾਦਾ ਕਦੀ ਪਰਿਵਾਰ ਦੇ ਜੀ ਕਦੀ ਆਂਢੀ ਗੁਆਂਢੀ ਉਸ ਬੱਚੇ ਨੂੰ ਜ਼ਮੀਨ ਤੇ ਮੰਜੇ ਤੇ ਪੈਣ ਹੱਥੋਂ ਹੱਥ ਨਚਾਉਂਦੇ ਨੇ ਉਹਨੂੰ। ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਲਾਡ ਮਾਂ ਕਰਦੀ ਏ ਜਿਵੇਂ ਯਸ਼ੋਦਰਾ ਜੀ ਕਾਨ ਨੂੰ ਕ੍ਰਿਸ਼ਨ ਜੀ ਨੂੰ ਲਾਡ ਲੜਾਉਂਦੇ। ਇਹਦਾ ਮਤਲਬ ਬਹੁਤ ਉੱਤਮ ਨੂੰ ਸਮਝ ਰਹੀ। ਦੂਜਾ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਿਸ ਦਾ ਘਰ ਕਾਨ, ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁੱਤ ਮੇਰਾ, ਜਿਉਂ ਜਿਉਂ ਉਹਨੂੰ ਨਚਾਰੀ ਹੈ ਉਹਨੂੰ ਲਾਡ ਲੜਾਉਂਦੀ, ਵਾਰ ਵਾਰ ਉਹਨੂੰ ਸ਼ਬਦ ਕਹਿੰਦੀ ਮੇਰਾ ਮੇਰਾ ਮੇਰਾ। ਸੱਚ ਇਹ ਜੇ ਪਹਿਲੀ ਕੰਨ ਚ ਫੂਕ ਹੀ ਮਾਈ ਮਾਰਦੀ ਪਈ ਮੇਰਾ ਮੇਰਾ। ਮੈਂ ਅੱਗੇ ਬੇਨਤੀ ਕਰਾਂਗਾ ਕਿ ਕੁਛ ਮਾਵਾਂ ਐਸੀਆਂ ਜਿਹੜੀਆਂ ਬਾਲਪਨ ਵੀ ਬੱਚੇ ਦਾ ਵਿਅਰਥ ਨਹੀਂ ਜਾਣਦੇ, ਉਹਨਾਂ ਦਾ ਜ਼ਿਕਰ ਬਾਣੀ ਚ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚ ਵੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੱਥੋਂ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ। ਕਹਿੰਦੇ ਉਹ ਮੂਰਖ ਮਨਾ, ਉਹ ਅਚੇਤ ਬੰਦਾ ਤੂੰ ਚੇਤੇ ਕਰ, ਮਾਂ ਤੂੰ ਯਾਦ ਕਰ, ਜਿਹਨੂੰ ਤੂੰ ਮੇਰਾ ਮੇਰਾ ਕਹਿ ਰਹੀ ਏ ਤੇਰਾ ਨਹੀਂ। ਵਾਹਿਗੁਰੂ ਇਹਦੇ ਕੰਨਾਂ ਚ ਮੇਰੇ ਮੇਰੇ ਦੀ ਫੂਕ ਨਾ ਮਾਰ, ਕਿਉਂਕਿ ਇਸਨੇ ਤੇਰਾ ਨਹੀਂ ਰਹਿਣਾ। ਉਂਜ ਵੈਸੇ ਭਗਤ ਜੀ ਦਾ ਇੱਕ ਬਚਨ ਹੈ, ਇਹਨੂੰ ਨੈਗੇਟਿਵ ਸੋਚ ਲੈ ਕੇ ਨਹੀਂ ਚੱਲਣਾ, ਇਹ ਹਕੀਕਤ ਹੈ ਇਨਸਾਨੀ ਜਾਮੇ ਚ ਵਾਪਰਨਾ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ, ਚਲੋ ਬੱਚਿਆਂ ਦੇ ਲੋਕ ਜਨਮ ਦਿਨ ਮਨਾਉਂਦੇ ਆ, ਬੜੇ ਖੁਸ਼ ਹੁੰਦੇ ਆ, ਬੜਾ ਪੈਸਾ ਲਾਉਂਦੇ ਆ, ਬਹੁਤ ਖੁਸ਼ੀ ਪ੍ਰਗਟ ਕਰਦੇ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦਾ ਇੱਕ ਬਚਨ ਹੈ, ਕਬੀਰ ਸਾਹਿਬ ਦਾ ਪਹਿਲਾ ਸ਼ਬਦ ਹੀ ਸ੍ਰੀ ਰਾਗ ਚ, ਉਹ ਕਹਿੰਦੇ ਨੇ ਮਾਂ ਜਨਮ ਤੋਂ ਬਾਅਦ, ਬੱਚੇ ਦੇ ਜਨਮ ਤੋਂ ਬਾਅਦ ਹਰ ਸਾਲ ਜਦੋਂ ਜਨਮ ਆਉਂਦਾ ਦਿਨ ਆਉਂਦਾ ਖੁਸ਼ ਹੁੰਦੀ, ਇੰਨੇ ਸਾਲ ਮੇਰਾ ਪੁੱਤਰ ਵੱਡਾ ਹੋ ਗਿਆ, ਇੰਨੇ ਸਾਲ ਦਾ ਹੋ ਗਿਆ ਮੇਰਾ ਰਾਜਾ ਪੁੱਤਰ, ਮੇਰਾ ਨੇਤਾ ਪੁੱਤਰ। ਗੁਰੂ ਸਾਹਿਬ ਨੇ ਕਿਹਾ ਤੋ ਤਾਂ ਕਿ ਮਾਈਆਂ ਕਾਨ ਕਹਿ ਕਹਿ ਕੇ, ਕ੍ਰਿਸ਼ਨ ਕਹਿ ਕਹਿ ਕੇ ਬੱਚਿਆਂ ਨੂੰ ਕ੍ਰਿਸ਼ਨ ਨਾਲ ਤੁਲਨਾ ਦੇ ਕੇ ਲੜਾ ਲਾਦਾਂਦੀਆਂ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਮਾਈ ਕਹਿੰਦੀ ਹੈ ਮੇਰਾ ਪੁੱਤਰ ਇੰਨਾ ਵੱਡਾ ਹੋ ਗਿਆ, ਤੇ ਜਮਦੂਤ ਮੌਤ ਇਹਦੀਆਂ ਗੱਲਾਂ ਸੁਣਦੀ ਏ ਤੇ ਇਹਦੇ ਲਾਡ ਨੂੰ ਦੇਖ ਕੇ ਹੱਸਦੀ ਹੈ ਤੇ ਕਹਿੰਦੀ ਝੱਲੀ ਮਾਈ ਨੂੰ ਪਤਾ ਹੀ ਨਹੀਂ ਕਿ ਜਿਹਨੂੰ ਮੇਰਾ ਮੇਰਾ ਕਹਿ ਕੇ ਆਵਾਜ਼ਾਂ ਮਾਰਦੀ ਏ ਬਚਪਨ ਚ ਇਹਨੂੰ ਜੋੜਦੀ ਨੀ ਪਈ, ਮੇਰਾ ਮੇਰਾ ਕਹਿ ਕੇ ਪੁਕਾਰਦੀ ਪਈ ਏ, ਇਹਨੂੰ ਪਤਾ ਹੀ ਨਹੀਂ ਕਿ ਤੇਰਾ ਬੱਚਾ ਵੱਡਾ ਨੀ ਹੋ ਰਿਹਾ। ਹਰ ਸਾਲ ਜਿਸ ਦਿਨ ਤੂੰ ਇਹਦਾ ਜਨਮ ਮਨਾਨੀ ਹੈ ਉਸ ਦਿਨ ਤੇਰੇ ਬੱਚੇ ਦੀ ਉਮਰ ਮਿਲੀ ਹੋਈ ਉਮਰ ਵਿੱਚੋਂ ਇੱਕ ਸਾਲ ਘੱਟ ਜਾਂਦਾ, ਇਹ ਵੱਡਾ ਨਹੀਂ ਹੋ ਰਿਹਾ, ਛੋਟਾ ਹੋ ਰਿਹਾ, ਘੱਟ ਰਿਹਾ। ਕਬੀਰ ਸਾਹਿਬ ਜੀ ਦਾ ਬਚਨ ਹੈ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਇੰਨਾ ਪਤਾ ਹੀ ਨਹੀਂ ਕਿ ਇਹ ਵਾਧਾ ਨਹੀਂ ਘੱਟ ਰਿਹਾ। ਅੱਗੇ ਮਹਾਰਾਜ ਜੀ ਦਾ ਬਚਨ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਮੇਰਾ ਮੇਰਾ ਕਹਿ ਕੇ ਲਾਡ ਲੜਾਉਂਦੀ ਪਈ ਬਚਪਨ ਕੱਢ ਦਿੱਤਾ, ਮੋਰ ਮੋਰ ਕਰ ਅਧਕ ਲਾਡ ਧੜ, ਪੇਖਤ ਹੀ ਜਮਰਾਉ ਹੱਸੈ, ਜਮਰਾਜ ਹੱਸ ਰਿਹਾ। ਕਹਿੰਦਾ ਵੇਖੋ ਏ ਕਿ ਮਾਂ ਇਸ ਬੱਚੇ ਦੀ ਸੁਰਤ ਨੂੰ ਖੰਡਾਉਂਦੀ ਪਈ, ਉਹ ਹੱਸ ਕੇ ਕਹਿੰਦਾ ਉਮਰ ਘੱਟਦੀ ਪਈ ਇਹ ਵੱਡਾ ਕਹਿ ਰਹੀ ਏ ਤੇ ਇਹ ਮੇਰਾ ਮੇਰਾ ਕਹਿ ਰਹੀ ਏ, ਪਰ ਇਹਦਾ ਹੈ ਨੀ, ਇਹ ਇੱਕ ਦਿਨ ਚਲੇ ਜਾਣਾ। ਮੈਂ ਬੇਨਤੀ ਕਰਾਂ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਕਿ ਕਿਵੇਂ ਬਚਪਨ ਵਿੱਚ ਧਿਆਨ ਵਿਸਰਦਾ ਹੈ। ਹਜ਼ੂਰ ਨੇ ਫਰਮਾਇਆ ਗੁਰਦੇਵ ਜੀ ਨੇ ਕਿ ਦੂਜੇ ਪੈਰ ਹੈ ਰੈਣਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਤੇ ਇਹ ਵੀ ਸੱਚ ਜੇ ਕਿਤੇ ਜਿਹੜੀ ਲਿਵ ਮਾਂ ਦੇ ਉਧਰ ਵੀ ਸੀ ਨਾ, ਜੇ ਬਚਪਨ ਵਿੱਚ ਜਵਾਨੀ ਵਿੱਚ ਬੁਢੇਪੇ ਵਿੱਚ ਜਿਹੋ ਜੀ ਲਿਵ ਲੈ ਕੇ ਇਨਸਾਨ ਜੰਮਿਆ, ਜੇ ਇਹੋ ਜੀ ਲਿਵ ਨਾਲ ਇਹਦਾ ਅੰਤ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਦੀ ਜ਼ਿੰਦਗੀ ਦੀ ਕੀਮਤ ਹੀ ਕੋਈ ਨਹੀਂ ਪਾ ਸਕਦਾ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਕਬੀਰ ਜੈਸੀ ਉਪਜੀ ਪੇੜ ਤੇ। ਚਲੋ ਠੀਕ ਹੈ, ਗੁਰਮੁਖ ਟੀਕਾਕਾਰ ਅਰਥ ਇਹੀ ਕਰਦੇ ਨੇ ਜੀ ਕਿ ਜਿਵੇਂ ਇੱਕ ਰੁੱਖ ਬਚਪਨ ਵਿੱਚ ਛੋਟਾ ਰੁੱਖ ਪੇੜਾ ਲਚਕੀਲਾ ਹੁੰਦਾ, ਕੋਮਲ ਹੁੰਦਾ, ਜਿਹੜੇ ਪਾਸੇ ਕਰੋ ਮੁੜ ਜਾਂਦਾ, ਝੁਕ ਜਾਂਦਾ, ਪਰ ਅਧਿਆਤਮ ਨੂੰ ਕਮਾਉਣ ਵਾਲਿਆਂ ਦੇ ਅਰਥ ਪਤਾ ਕੀਤੇ ਕਿ ਜੈਸੀ ਉਪਜੀ ਪੇੜ ਤੇ, ਜਿਸ ਵੇਲੇ ਇਹਦੀ ਸ਼ੁਰੂਆਤ ਹੋਈ ਇਨਸਾਨ ਦੀ, ਜਿਸ ਵੇਲੇ ਦੀ ਜੜ ਸੀ, ਜਿਵੇਂ ਇਨਸਾਨ ਦਾ ਅੰਦਰ ਅੰਦਰ ਦੀ ਸੁਰਤ ਮਾਂ ਦੇ ਪੇਟ ਵੀ ਜੁੜੀ ਸੀ, ਜੇ ਕਿਚੇ ਉਹ ਉਮਰ ਬਚਪਨ ਵਿੱਚ ਵੀ ਉਹ ਲਿਵ ਰਹਿੰਦੀ, ਜਵਾਨੀ ਵਿੱਚ ਵੀ ਰਹਿੰਦੀ, ਅਖੀਰਲੇ ਅੰਤਲੇ ਸਵਾਸ ਤੱਕ ਨਿਭ ਜਾਂਦੀ, ਇਹ ਤਾਂ ਰਤਨਾ ਕਰੋੜਾਂ ਕਰੋੜਾਂ ਰਤਨਾ ਦੱਸ। ਕਬੀਰ ਜੈਸੀ ਉਪਜੀ ਪੇੜ ਤੇ, जो तैसी निभ गए और हीरा किसका बापरा पूजे है पूजन रतन करोड़। ओ ओदी कोई मुकाबला कर ही नहीं सकता। इथे सतगुरु ने शब्द वरत्या भाई के दूजे पैर रैण कै बन जा रिया मित्रा विसर गया ध्यान हथो हथ नचाइए बन जा रिया मित्रा जिम जसदा कर कान हथो हथ नचाइए प्राणी मात कह सुत मेरा चेत अचेत मूड मन तेरे मेरे अंत नहीं कछ तेरा जिन रच रचिया तिसे न जाने मन भीतर तर ज्ञान कहो नानक दूजे पहरे प्राणी विसर गया ध्यान। बचपन विच ध्यान खिंड गई बच्चा जेड़ा पहला दुध पींदा रहा फिर संसार विच प्रवृत्त हो गया। ते कई बारी पहली गल जो बच्चा परिवार च देखेगा वह कुछ बाहर मुखी ज्यादा हरकत करेगा। गुरु साहब जी बचन कर दे के जे बच्चे नू शुरुआत विच ही आपां अध्यात्मक च पर यह गल याद रखो कट्टड़ता बंदिशां संकीर्णता नहीं जे उन्हूं प्रेम सहित आपां बाणी शब्द नाम उहदे वल जोड़ना शुरू कर दईए क्योंकि बाल अवस्था का वक्त इन्ना कीमती है बाकी जिंदगी नालों जिन्नी सरलता जिन्नी निर्मलता जिन्नी निर्वैरता जिन्नी निरशलता बाल अवस्था विच हुंदी है। प्यारियो याद रखियो ज्यों ज्यों बंदा अगे वधदा है वह निर्मलता ही वह निरशलता वह निर्वैरता वह अंदर भोलापन नहीं रहिंदा चलाकी वरतन लग पैंदा चंचल हो जांदा। कल भी दास ने एक बेनती की सी पायो बाल बुद्ध सुख रे हजूर कहिंदे ने बाल बुद्धि विच जिहड़ा सुख है अंदर दा टिकाओ जवानी च नहीं बनता पिया पायो बाल बुद्ध सुख रे क्यों जी हर कि सोग हान मृत ओदे सामने खुशी होवे ओदे सामने गमी होवे ओदे सामने घाटा होवे ओदे सामने मौत होवे ओदे सामने दुख होवे ओदे सामने सुख होवे उस बच्चे ते कोई असर नहीं कर रहा। मैं अज भी जो असीं देखने चलो बाहर मुखी गल मजदूर तुरे जा रहे अपने घर आप सारे देखते पे मैं कई बार सोचना कि उस बच्चे नूं कोई पता नहीं कि मां तुरी जा रही है उन्हें झोली च पाया आराम नाल सुता है बाप ने मोढ़े ते चुकिया उस बच्चे नूं कोई पता नहीं कि मुसीबत की बनी कोई। हजूर कहिंदे ने असल च बच्चे का अंदर इन्ना भोला इन्ना निरशल इन्ना निर्मल है इन्ना निर्वैर है इथों तक कि उन्हूं तां इह वी नहीं पता लगता ये बलदी हुई जिहड़ी अग है ये वह रंग समझ के फड़दा बलदे कोई कोलियां नूं फुल समझ के पकड़दा ते सच ए वे सप जमीन ते तुरिया जांदा है प्यारे उन्हूं खड़ौना समझ के पकड़दा उन्हूं इह वी नहीं पता सप की ते अग की दुश्मन की ते मित्र की मेरा की ते तेरा की अंदर बिलकुल सरल है। हजूर कहिंदे हर कि सोग होवे घाटा होवे उहदे वास्ते वाधा होवे दुख होवे सुख होवे उहदा चित समसर रहिंदा। इसे करके गुरु ग्रंथ साहिब जी ने एक भगत दी भगती नूं बच्चियां दी भगती नाल बचपना कहा उहनूं आप जी एक पाठ कर दिओ धन्ने सेविया बाल बुद्ध तरलोचन गुरमिल भई सुध आ जिहड़ा धन्ने सेविया बाल बुद्ध अवस्था बड़ी निरशल है। मैं बेनती करा के बचपन विच जे सिमरन वाल जुड़ जाइए यह कहिए जी नहीं हो ही नहीं सकता नहीं बचपन विच जो अंदर दी तख्ती ते पूरने पा देंगे मरदे दम तक वह पूरने छेती कोई मिटा नहीं सकता। आओ मैं एक दो बेनतियां करांगा हुण एक तां पक्ष यह वे के बच्चे नूं रब भुल गया खेड च लग गया ते अज तां इन्ना प्रवृत्त हो चुका है बाहर मुखी क्योंकि पहला इन्ना नहीं सी सी जरूर पर इन्ना नहीं सी जे गुरु जी ने कहा विसर गया ध्यान अज असी अपने घर झाती मार के देखिए प्यारियो सच यह वे कि डेढ़ डेढ़ दो दो साल के बच्चे जो थोड़ा जा चलन लग पेंदे आ उन्हां दियां उंगलां आ फोन दे उत्ते चल दियां पई आई पैड उत्ते चल दियां पई। मैं ये नहीं कि मैं नहीं वरदा मैं भी वरतना बाणी पढ़ ली वरतना पर मैं आप नूं बेनती करांगा कि वह इन्ना क बार मुखी प्रवृत्त हो गया। अज पंजाब दे किसे बच्चे नूं पुछो गुल्ली डंडा की है कोई पता नहीं उन्हां नूं निक्कियां खेडां दा कोई पता नहीं लक्कड़ वाले रेहड़ियां दा कोई पता नहीं क्योंकि संसार ने सच्ची मुची ये मशीन जी बना के रख दित्ती आर्टिफिशियल बंदे। बाल अवस्था बड़ी कमाल दी है। हाँ बचपन विच मैं दो उदाहरणां वैसे तो गुरु ग्रंथ साहिब विच दो महापुरखां दा जिक्र है। मैं अज भी सवेरे गल कर रहा सज्जन नाल ਇੱਕ ਹੈ ਉਹ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਬਾਣੀ ਦੇ ਰਚੈਤਾ ਨੇ, ਬਾਣੀਕਾਰ ਨੇ, ਉਹਨਾਂ ਨੂੰ ਆਪਾਂ ਭਗਤ ਕਹਿੰਦੇ ਹਾਂ। ਇੱਕ ਉਹ ਭਗਤ ਨੇ ਜਿਹੜੇ ਬਾਣੀਕਾਰ ਨਹੀਂ ਪਰ ਪੁਰਾਤਨ ਹੋਏ ਨੇ, ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਨੂੰ ਆਪਣੇ ਸ਼ਬਦ ਵਿੱਚ ਥਾਂ ਦਿੱਤੀ ਹੈ, ਕੱਲੀ ਥਾਂ ਨਹੀਂ ਦਿੱਤੀ, ਇੱਥੋਂ ਤੱਕ ਕਿ ਬਜ਼ੁਰਗਾਂ ਨੂੰ, ਜਵਾਨਾਂ ਨੂੰ, ਪੂਰੀ ਮਾਨਵਤਾ ਨੂੰ। ਇੱਕੋ ਗੱਲ ਕਹੀਏ, ਜੇ ਪਰਮਾਤਮਾ ਦੀ ਭਗਤੀ ਕਰਨੀ ਹੈ ਨਾ ਤੇ ਉਹਨਾਂ ਦੋ ਬੱਚਿਆਂ ਦੀ ਕਰੋ ਜਿਹੜੇ ਰਾਜ ਪਰਿਵਾਰ ਵਿੱਚ ਪੈਦਾ ਹੋ ਕੇ ਰੱਬ ਦੀ ਇਬਾਦਤ ਵੱਲ ਜੁੜ ਗਏ। ਉਹਨਾਂ ਦਾ ਜ਼ਿਕਰ ਆਪ ਸਾਰੇ ਜਾਣਦੇ ਹੋ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸ। ਹੈ ਤਾਂ ਬੱਚੇ ਨਾ ਜੀ, ਬਚਪਨ ਕਹਿ ਧਰੂ ਦੀ ਤਾਂ ਉਮਰ ਵੀ ਦੱਸੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪਾਂਚ ਬਰਖ ਕੋ ਅਨਾਥ ਧਰੂ ਬਾਰ ਕਰ ਸਿਮਰਤ ਅਮਰ ਅਟਾਰੇ। ਇੱਥੋਂ ਤੱਕ ਨਾਮਦੇਵ ਨੇ ਕਿਹਾ, ਜਾ ਜਾ ਧਰੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ। ਪਰਮਾਤਮਾ ਜਿਸ ਥਾਂ ਤੇ ਧਰੂ ਨੂੰ ਤੂੰ ਟਿਕਾ ਦਿੱਤਾ, ਨਾਮਦੇਵ ਦੀ ਬੇਨਤੀ ਮੈਨੂੰ ਵੀ ਅਵਸਥਾ ਬਖਸ਼। ਮਹਾਰਾਜ ਨੇ ਇਹਨਾਂ ਦੋ ਬੱਚਿਆਂ ਦਾ ਜ਼ਿਕਰ ਕੀਤਾ ਹੈ, ਭਗਤ ਨੇ, ਇਹਨਾਂ ਨੇ ਇਬਾਦਤ ਕੀਤੀ। ਮੈਂ ਇੱਕ ਉਦਾਹਰਨ ਸਿਰਫ ਦੇਣ ਲੱਗਾ ਕਿਉਂਕਿ ਬੜੀ ਵਾਰੀ ਜ਼ਿਕਰ ਧਰੂ ਜੀ ਦਾ ਆਉਂਦਾ, ਪ੍ਰਹਿਲਾਦ ਜੀ ਦਾ ਆਉਂਦਾ, ਤੇ ਇਸ ਚੀਜ਼ ਨੂੰ ਭੁੱਲੋ ਨਾ ਸਿੱਖੋ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ ਤੇ ਧਿਆਨ ਨਾਲ ਪੜ੍ਹੀਏ, ਇਸ ਤਰ੍ਹਾਂ ਨਾ ਪੜ੍ਹੀਏ ਸਿਲੇਬਸ ਕਹਿ, ਇਸ ਤਰ੍ਹਾਂ ਪੜ੍ਹੀਏ ਮੈਂ ਇਹਨੂੰ ਪੜ੍ਹ ਕੇ ਅੰਦਰ ਨੂੰ ਪੜ੍ਹਨਾ ਹੈ, ਕਿਉਂਕਿ ਇਹਨੂੰ ਪੜ੍ਹਨ ਤੋਂ ਬਿਨਾਂ ਅੰਦਰ ਪੜ੍ਹਨਾ ਹੀ ਨਹੀਂ ਹੁੰਦਾ ਬੰਦੇ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਜੀ ਕਹਿੰਦੇ, ਮਨਾਨੇ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕੀਤਾ ਗੁਰਦੇਵ ਨੇ ਸ੍ਰੀ ਹਰਿਮੰਦਰ ਸਾਹਿਬ। ਪਰ ਗੁਰਮੁਖੋ, ਇੱਕ ਪ੍ਰਕਾਸ਼ ਬਾਹਰ ਦਾ ਹੈ, ਇੱਕ ਪ੍ਰਕਾਸ਼ ਅੰਦਰ ਦਾ ਹੈ। ਬਾਹਰ ਦੇ ਪ੍ਰਕਾਸ਼ ਨਾਲ ਹੀ ਅੰਦਰ ਦੇ ਪ੍ਰਕਾਸ਼ ਦੀ ਸਮਝ ਪੈਣੀ ਹੈ। ਇਹ ਨਹੀਂ ਕਿ ਅਸੀਂ ਨਾਸਤਿਕਤਾ ਬੁਲਾਈ ਜੀ, ਨਹੀਂ, ਅੰਦਰ ਸਭ ਕੁਝ ਅੰਦਰ ਹੈ ਪਰ ਬਾਹਰ ਨੂੰ ਅਸੀਂ ਇਗਨੋਰ ਨਹੀਂ ਕਰ ਸਕਾਂ। ਮੈਂ ਫਿਰ ਅਰਜ਼ ਕਰਾਂ, ਹੁਣ ਇਸ ਬੱਚੇ ਦਾ ਅੰਦਰ ਕੈਸਾ? ਮਾਂ ਦੀ ਜੇ ਮਾਂ ਆਪ ਜੁੜੀ ਹੈ, ਉਹਦੀ ਅਸੀਸ ਬੱਚੇ ਨੂੰ ਜ਼ਰੂਰ ਜੋੜੇਗੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ।

ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਸਰਬਜੀਤ ਸਿੰਘ ਜੀ ਦੀ ਰਸਨਾ ਤੋਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਰਹਿੰਦੇ ਹੋ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਗੁਰੂ ਰਾਮਦਾਸ ਮਹਾਰਾਜ ਕਿਵੇਂ ਬਾਂਹ ਫੜਦੇ ਹਨ, ਸਾਧ ਸੰਗਤ ਇਹ ਇਕੱਲੀ ਕਹਿਣ ਦੀ ਗੱਲ ਨਹੀਂ ਕਿ ਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਮਿਆਂ ਦੀ ਥਾਂ ਹੈ, ਨੇ ਓਟਿਆਂ ਦੀ ਓਟ ਹੈ, ਨੇ ਗੱਤਿਆਂ ਦੀ ਗੱਤ ਹੈ, ਨੇ ਪੱਤਿਆਂ ਦੀ ਪੱਤ ਹੈ, ਨੇ ਧਿਰਿਆਂ ਦੀ ਧਿਰ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹੀ ਹਰ ਰੋਜ਼ ਪ੍ਰਤੱਖ ਕੋਈ ਨਾ ਕੋਈ ਕੁਤਕ ਵਰਤਦਾ ਹੈ। ਇੱਕ ਸੱਜਣ ਉਹਨੇ ਸਾਨੂੰ ਗੁਰਮਤਿ ਸਮਾਗਮ ਤੇ ਬੁਲਾਇਆ ਤਾਂ ਸਾਧ ਸੰਗਤ ਉਹਦੀ ਬਹੁਤ ਵੱਡੀ ਕੋਠੀ ਬਣੀ ਹੋਈ, ਵਿੱਚ ਕੋਈ 22-24 ਲੱਖ ਦੀ ਗੱਡੀ ਖੜੀ। ਉਹਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡਾ ਸਰੂਪ ਫੋਟੋ ਆਪਣੇ ਘਰ ਵਿੱਚ ਲਾਈ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਸਰਦਾਰ ਜੀ ਬੱਚੇ ਬਾਹਰ ਗਏ ਹੋਏ ਨੇ? ਉਹ ਕਹਿੰਦਾ, ਨਹੀਂ ਭਾਈ ਸਾਹਿਬ ਜੀ, ਦੋ ਬੱਚੇ ਨੇ, ਬੇਟੀ ਵਿਆਹੀ ਹੋਈ ਹੈ, ਬੇਟਾ ਵੀ ਵਿਆਹਿਆ, ਇੱਥੇ ਹੀ ਨਹੀਂ। ਫਿਰ ਮੈਂ ਉਹਨੂੰ ਕਿਹਾ, ਜ਼ਮੀਨ ਬਹੁਤ ਹੋਣੀ ਹੈ ਤਾਈਓ ਇੰਨੀ ਵੱਡੀ ਕੋਠੀ, ਇੰਨੀ ਵੱਡੀ ਕਾਰ ਤੇ ਇੰਨਾ ਖਰਚਾ। ਤਾਂ ਉਹ ਹਲਕਾ ਜਿਹਾ ਮੁਸਕਰਾ ਕੇ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕਰਕੇ ਕਹਿੰਦਾ, ਭਾਈ ਸਾਹਿਬ ਜੀ ਨਹੀਂ, ਜ਼ਮੀਨ ਸਿਰਫ 6.5 ਕਿੱਲੇ। ਮੈਂ ਉਹਨੂੰ ਕਿਹਾ, 6.5 ਕਿੱਲਿਆਂ ਚੋਂ ਏਦਾਂ ਦੀ ਕੋਠੀ ਨਹੀਂ ਬਣ ਸਕਦੀ, 6.5 ਕਿੱਲਿਆਂ ਵਿੱਚੋਂ ਇੰਨੀ ਮਹਿੰਗੀ ਗੱਡੀ ਨਹੀਂ। ਤਾਂ ਉਹਨੇ ਹੱਥ ਜੋੜ ਕੇ ਕਿਹਾ, ਭਾਈ ਸਾਹਿਬ ਜੀ ਇਹ ਤੁਸੀਂ ਸੱਚ ਕਹਿੰਦੇ ਹੋ, ਪਰ ਇਹ ਸਭ ਕੁਝ ਮੇਰਾ ਨਹੀਂ, ਇਹ ਜੋ ਕੁਝ ਵੇਖ ਰਹੇ ਹੋ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਫਿਰ ਜਿਹੜੀ ਉਹਨੇ ਹਕੀਕਤ ਦੱਸੀ, ਉਹ ਕਹਿੰਦਾ, ਭਾਈ ਸਾਹਿਬ ਜੀ ਲੜਕੀ ਮੇਰੀ MA ਪੜ੍ਹੀ ਸੀ, ਜ਼ਮੀਨ ਮੇਰੇ ਕੋਲ 6.5 ਕਿੱਲੇ, ਮੈਂ ਜ਼ਮੀਨ ਉੱਤੇ ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜ ਦਿੱਤਾ। ਏਜੰਟ ਨੇ 22 ਲੱਖ ਰੁਪਈਆ ਲਿਆ, ਪਰ ਮੇਰੇ ਲੜਕੇ ਨੂੰ ਰਸਤੇ ਵਿੱਚ ਹੀ ਕਿਸੇ ਛੋਟੇ ਟਾਪੂ ਤੇ ਲਾ ਦਿੱਤਾ, ਉੱਥੇ 2 ਮਹੀਨੇ ਮੇਰਾ ਲੜਕਾ ਫਸਿਆ ਰਿਹਾ। ਕਹਿੰਦਾ, ਭਾਈ ਸਾਹਿਬ ਜੀ 2-2.5 ਲੱਖ ਰੁਪਈਆ ਮੇਰਾ ਹੋਰ ਖਰਚਾ ਆਇਆ, ਉੱਥੋਂ ਆਪਣੇ ਲੜਕੇ ਦੀ ਜਾਨ ਬਚਾ ਕੇ ਉਹਨੂੰ ਵਾਪਸ ਮੰਗਾਇਆ, ਮੈਂ 24-25 ਲੱਖ ਦੇ ਥੱਲੇ ਆ ਗਿਆ। ਹੁਣ ਜੇ ਜ਼ਮੀਨ ਵੇਚਾਂ ਤੇ ਜੱਟ ਉਂਝ ਮਰਦਾ, ਜਿਹਦੀ ਜ਼ਮੀਨ ਵਿਕ ਜਾਏ ਉਹਦੇ ਬੱਚਿਆਂ ਦੇ ਉਨੀ ਰਿਸ਼ਤੇ ਹੁੰਦੇ। ਕਹਿੰਦਾ, ਜ਼ਮੀਨ ਮੈਂ ਵੇਚਣ ਨੂੰ ਦਿਲ ਨਾ ਕਰੇ, ਜ਼ਮੀਨ ਤੇ ਕਰਜ਼ਾ ਚੁੱਕਿਆ, ਉਹ 25 ਲੱਖ ਰੁਪਈਆ ਹੋਰ ਵਧਣ ਲੱਗ ਪਿਆ। ਤਾਂ ਕਹਿੰਦਾ, ਇਸ ਘਾਟੇ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ, ਵੀ ਪੈਸਾ ਵੀ ਸਿਰ ਚੜ ਗਿਆ, ਲੜਕੇ ਦਾ ਕੰਮ ਬਿਨਾ ਬਣਿਆ ਉਹ ਵੀ ਬਾਹਰੋਂ ਆ ਗਿਆ, ਲੜਕੀ ਵਿਆਹੁਣ ਵਾਲੀ ਹੈ, ਕੱਲ ਨੂੰ ਕੌਣ ਰਿਸ਼ਤਾ ਕਰੇ, ਕਿਵੇਂ ਵਿਆਹ ਕਰਾਂਗਾ? ਜੇ ਜ਼ਮੀਨ ਵੇਚ ਕੇ ਕਰਜ਼ਾ ਲਾਇਆ ਫਿਰ ਤਾਂ ਊਂ ਹੀ ਬੱਚਿਆਂ ਦੀ ਵਿਆਹ ਸ਼ਾਦੀ ਹੋਣੀ। ਕਹਿੰਦਾ, ਚਿੰਤਾ ਪਰੇਸ਼ਾਨੀ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ। ਇੱਕ ਦਿਨ ਫਿਰ ਮਨ ਨੇ ਫੈਸਲਾ ਕੀਤਾ ਕਿ ਮਨਾ ਰੋਜ਼ ਅਖਬਾਰਾਂ ਵਿੱਚ ਆਉਂਦਾ ਕਰਜ਼ੇ ਥੱਲੇ ਆਇਆ ਕਿਸਾਨ ਖੁਦਕੁਸ਼ੀ ਕਰ ਲੈਂਦਾ। ਕਹਿੰਦਾ, ਇਹਦੇ ਨਾਲੋਂ ਚੰਗਾ ਮੈਂ ਕੋਈ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਾਂ, ਬਾਅਦ ਵਿੱਚ ਕਿਹੜਾ ਮੈਂ ਵੇਖਣ ਆਉਣਾ, ਭਾਵੇਂ ਕੋਈ ਜ਼ਮੀਨ ਵੇਚੇ ਤੇ ਭਾਵੇਂ ਕੋਈ ਨਿਆਣੇ ਵਿਆਹੇ ਭਾਵੇਂ ਨਾ ਵਿਆਹੇ। ਕਹਿੰਦਾ, ਮਨ ਹਾਰ ਗਿਆ, ਮੈਂ ਮਰਨ ਦਾ ਫੈਸਲਾ ਕਰ ਲਿਆ, ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ, ਤੇ ਕਹਿੰਦਾ ਮੈਂ ਸ਼ਹਿਰੋਂ ਜਾ ਕੇ ਜ਼ਹਿਰ ਵੀ ਖਰੀਦ ਲਿਆਂਦੀ, ਜਿਹੜਾ ਦਾਣਿਆਂ ਵਿੱਚ ਰੱਖੀ ਨਾ ਟੀਕਾ ਉਹ ਖਰੀਦ ਲਿਆ। ਹੁਣ ਮਰਨ ਨੂੰ ਕਿਹਦਾ ਜੀ ਕਰਦਾ, ਜਦੋਂ ਮੌਤ ਜੇਬ ਵਿੱਚ ਪਾਈ ਹੋਵੇ ਫਿਰ ਬੰਦੇ ਨੂੰ ਘਰ ਪਰਿਵਾਰ ਬੱਚਿਆਂ ਦੇ ਨਾਲ ਬੜਾ ਮੋਹ ਆਉਂਦਾ, ਜਦੋਂ ਬੰਦੇ ਨੂੰ ਮੌਤ ਦਿਸਦੀ ਹੋਵੇ ਫਿਰ ਮੋਹ ਅੰਦਰੋਂ ਬੜਾ ਜਾਗਦਾ, ਆਪਣੇ ਪੁੱਤ ਧੀਆਂ ਘਰ ਪਰਿਵਾਰ ਦਾ ਫਿਕਰ ਕਰਕੇ ਮਨ ਵਿਰਾਗ ਵਿੱਚ ਰੋਵੇ, ਪਰ ਸਾਰਿਆਂ ਦੇ ਸਾਹਮਣੇ ਨਹੀਂ। ਕਹਿੰਦਾ, ਅੰਦਰੋਂ ਮਨ ਚੋਂ ਆਵਾਜ਼ ਆਈ, ਕੱਲ ਮੈਂ ਜ਼ਹਿਰ ਖਾ ਕੇ ਮਰ ਜਾਂਗਾ। ਫਿਰ ਅੰਦਰੋਂ ਮਨ ਚੋਂ ਆਵਾਜ਼ ਆਈ, ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਭੁੱਲ ਬਖਸ਼ਿਆ। ਕਹਿੰਦਾ, ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਿਆ, ਆ ਕੇ ਇਸ਼ਨਾਨ ਕੀਤਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਮੌਤ ਦਿਸ ਰਹੀ ਸੀ ਮੈਂ ਸ਼ਾਮ ਨੂੰ ਜ਼ਹਿਰ ਖਾ ਕੇ ਮਰ ਜਾਣਾ। ਤਾਂ ਕਹਿੰਦਾ, ਅੱਖਾਂ ਭਰ ਕੇ ਵਿਰਾਗ ਮਨ ਰੋਇਆ, ਲੰਗਰ ਵਿੱਚ ਜਾ ਕੇ ਸੇਵਾ ਕੀਤੀ, ਤੇ ਜਦੋਂ ਵਾਪਸ ਪਿੰਡ ਨੂੰ ਆਉਣ ਲੱਗਾ ਨਾ,
ਕਹਿੰਦਾ ਸਰੋਵਰ ਦੇ ਕੰਢੇ ਖਲੋ ਕੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਤੇ ਹੱਥ ਜੋੜ ਕੇ ਕਿਹਾ ਗੁਰੂ ਰਾਮਦਾਸ ਜੀ ਮੈਂ ਸ਼ਾਮਾਂ ਨੂੰ ਜ਼ਹਿਰ ਖਾ ਕੇ ਮਰ ਜਾਣਾ, ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੈਨੂੰ ਆਪਣੇ ਬੱਚੇ ਯਾਦ ਆਏ। ਕਹਿੰਦਾ ਮੈਂ ਅਰਦਾਸ ਕਰਕੇ ਰੋ ਪਿਆ, ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ, ਮੇਰੇ ਕਰਮ ਮੇਰੇ ਸਿਰ ਤੇ ਕਰਜ਼ਾ ਚੜ ਗਿਆ, ਇਹ ਕਰਜ਼ਾ ਪਤਾ ਨੀ ਹੁਣ ਉਤਰਨਾ ਨਹੀਂ, ਗੁਰੂ ਰਾਮਦਾਸ ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ। ਕਹਿੰਦਾ ਮਨ ਬੜਾ ਵਿਰਾਗ ਭਰਿਆ, ਰੱਜ ਕੇ ਰੋਇਆ ਮੈਂ ਹਰਿਮੰਦਰ ਸਾਹਿਬ ਵੱਲ ਵੇਖ ਕੇ ਤੇ ਉੱਥੋਂ ਸਰੋਵਰ ਤੋਂ ਜਲ ਦਾ ਚੁਲਾ ਲਿਆ, ਪਿੰਡ ਨੂੰ ਤੁਰ ਗਿਆ। ਜਦੋਂ ਉਹ ਪਿੰਡ ਨੂੰ ਤੁਰਿਆ, ਬਾਹਰੋਂ ਆ ਕੇ ਆਟੋ ਲਿਆ, ਬੱਸ ਅੱਡੇ ਤੋਂ ਬੱਸ ਪਕੜੀ। ਕਹਿੰਦਾ ਜਾ ਕੇ ਮੈਂ ਆਪਣੇ ਸ਼ਹਿਰ ਉਤਰਿਆ ਸ਼ਾਮਾਂ ਨੂੰ 4, ਉਥੋਂ ਛੋਟੀਆਂ ਮਿੰਨੀਆਂ ਬੱਸਾਂ ਛੋਟੀ ਬੱਸ ਉਹਦੇ ਪਿੰਡ ਨੂੰ ਚੱਲਦੀ ਸੀ। ਜਦੋਂ ਉਹ ਸੋਚਾਂ ਵਿੱਚ ਡੁੱਬਿਆ, ਉਹ ਜ਼ਹਿਰ ਦਾ ਟੀਕਾ ਜੇਬ ਵਿੱਚ ਪਾਇਆ ਹੋਇਆ ਬੱਸ ਵਿੱਚ ਬਹਿ ਗਿਆ। ਕਹਿੰਦਾ ਛੋਟੀ ਬੱਸ ਵਿੱਚ ਮੈਂ ਬੈਠਾ, ਅਜੇ ਬੱਸ ਚੱਲੀ ਨਹੀਂ, ਇੰਨੇ ਨੂੰ ਇੱਕ ਬੰਦਾ ਬੱਸ ਵਿੱਚ ਚੜਿਆ, ਉਹਨੇ ਬਾਂਹ ਤੇ ਝੋਲਾ ਪਾਇਆ ਸੀ ਤੇ ਮੈਨੂੰ ਹਲੂਣ ਕੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਓ ਲਾਟਰੀ। ਕਹਿੰਦਾ ਮੈਂ ਤਾਂ ਆਪਣੀਆਂ ਸੋਚਾਂ ਚ ਚਿੰਤਾ ਵਿੱਚ, ਮੈਂ ਬੜੇ ਗੁੱਸੇ ਵਿੱਚ ਉਹਨੂੰ ਕਿਹਾ ਜਾ ਭਰਾਵਾ ਮੈਂ ਨੀ ਲਾਟਰੀ ਪਾ। ਕਹਿੰਦਾ ਉਹਨੇ ਫਿਰ ਕਿਹਾ ਸਰਦਾਰ ਜੀ ਲਾਟਰੀ ਪਾ ਕੇ ਵੇਖ ਲਓ। ਕਹਿੰਦਾ ਮੈਂ ਕਿਹਾ ਜਾ ਭਰਾਵਾ ਮੈਂ ਮਰਨ ਨੂੰ ਫਿਰਦਾ, ਤੂੰ ਲਾਟਰੀਆਂ ਚੁੱਕੀ ਫਿਰ। ਗੁੱਸੇ ਵਿੱਚ ਉਹਨੂੰ ਥੋੜਾ ਦਬ ਗਿਆ, ਇੰਨੇ ਨੂੰ ਬੱਸ ਤੁਰਨ ਵਾਲੀ ਸੀ। ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਉਹ ਲਾਟਰੀਆਂ ਵਾਲਾ ਨਾ ਮੈਂ ਕਦੇ ਲਾਟਰੀ ਪਾਈ। ਕਹਿੰਦਾ ਉਧਰ ਬੱਸ ਤੁਰਨ ਲੱਗੀ, ਉਧਰ ਉਹ 200 ਰੁਪਏ ਵਾਲੀ ਪਰਚੀ ਕੱਟ ਕੇ ਮੇਰੀ ਜੇਬ ਵਿੱਚ ਪਾ ਗਿਆ ਤੇ ਨਾਲੇ ਇੰਨੀ ਗੱਲ ਕਹਿ ਕੇ ਉਤਰ ਗਿਆ, ਕੋਈ ਨੀ ਜੇ ਨਿਕਲ ਆਈ ਫਿਰ ਪੈਸੇ ਦੇ। ਕਹਿੰਦਾ ਬੱਸ ਤੁਰ ਪਈ, ਉਹ ਸੱਜਣ ਉਤਰ ਗਿਆ। ਮੈਂ ਥੋੜੀ ਦੂਰ ਜਾ ਕੇ ਸੋਚਿਆ ਉਹ ਮਨਾ ਨਾ ਮੈਂ ਕਦੇ ਲਾਟਰੀ ਪਾਈ, ਨਾ ਇਹ ਮੈਨੂੰ ਜਾਣਦਾ, ਫਿਰ ਇਹ 200 ਰੁਪਇਆ ਘਾਟਾ ਵੀ ਖਾ ਗਿਆ, ਮੈਨੂੰ 200 ਦੀ ਪਰਚੀ ਜੇਬ ਵਿੱਚ ਪਾ ਗਿਆ, ਇਹ ਕੌਣ ਹੋ ਸਕਦਾ। ਕਹਿੰਦਾ ਮੈਂ ਜੇਬ ਵਿੱਚੋਂ ਲਾਟਰੀ ਕੱਢ ਕੇ ਵੇਖੀ, ਸੋਚਾਂ ਵਿੱਚ ਡੁੱਬਿਆ, ਕਈ ਗੱਲਾਂ ਚੇਤੇ ਕੀਤੀਆਂ, ਘਰ ਜਾ ਕੇ ਜ਼ਹਿਰ ਦਾ ਟੀਕਾ ਖਾਣਾ ਸੀ। ਕਹਿੰਦਾ ਮਨ ਚ ਆਇਆ ਇੱਕ ਰਾਤ ਹੋਰ ਵੇਖ ਲਾਂ, ਸ਼ਾਇਦ ਕੋਈ ਗੁਰੂ ਰਾਮਦਾਸ ਮਹਾਰਾਜ ਨੇ ਰਾਹ ਕੱਢਿਆ। ਰਾਤ ਲੰਘ ਗਈ, ਸਵੇਰ ਹੋਈ, ਪਿੰਡੋਂ ਉਹੀਓ ਮਿੰਨੀ ਬੱਸ ਪਕੜੀ, ਆਪਣੇ ਛੋਟੇ ਸ਼ਹਿਰ ਪਹੁੰਚਿਆ। ਕਹਿੰਦਾ ਮੈਂ ਅੱਡੇ ਵਿੱਚੋਂ ਬੰਦਾ ਲੱਭਦਾ ਰਿਹਾ, ਲੱਭਿਆ ਨਹੀਂ। ਉੱਥੇ ਉਹਦਾ ਇੱਕ ਦੋਸਤ ਬਿਲਡਿੰਗ ਦੀ ਦੁਕਾਨ ਗੇਟ ਗ੍ਰਿਲ ਬਣਾ। ਕਹਿੰਦਾ ਮੈਂ ਉਹਦੇ ਕੋਲ ਚੱਲ ਗਿਆ, ਉਹਨੂੰ ਕਿਹਾ ਯਾਰ ਆਹ ਕੋਈ ਕੱਲ ਬੰਦਾ ਲਾਟਰੀ ਮੇਰੀ ਜੇਬ ਚ ਪਾ। ਉਹ ਕਹਿੰਦਾ ਮੋਹਨ ਸਿਆ ਵੀ ਇਹ ਲਾਟਰੀ ਮੈਂ ਤਾਂ ਪਾਉਂਦਾ ਨਹੀਂ, ਪਰ ਆਹ ਐਸਟੀਡੀ ਵਾਲਾ ਬੰਦਾ ਲਾਟਰੀਆਂ ਪਾਉਂਦਾ, ਆਪਾਂ ਉਤੋਂ ਪੁੱਛ ਲਈ। ਕਹਿੰਦਾ ਸੀ ਐਸਟੀਡੀ ਵਾਲੇ ਕੋਲ ਗਏ, ਉਹਨੂੰ ਜਾ ਕੇ ਪਰਚੀ ਵਿਖਾਈ, ਉਹ ਵੇਖ ਕੇ ਕਹਿੰਦਾ ਸਰਦਾਰ ਜੀ ਇਹ ਲਾਟਰੀ ਮੰਗਲਵਾਰ ਨੂੰ ਨਿਕਲਦੀ ਹੈ, ਅਖਬਾਰ ਵਿੱਚ ਨੰਬਰ ਆਉਂਦਾ। ਕਹਿੰਦਾ ਮੰਗਲਵਾਰ ਤੱਕ ਮੈਂ ਮਰਨਾ ਸਥਗਿਤ ਕਰਦਾ, ਇੱਕ ਵਾਰ ਇਹ ਕ੍ਰਿਸ਼ਮਾ ਵੇਖਣਾ ਚਾਹੀਦਾ। ਕਹਿੰਦਾ ਮੰਗਲਵਾਰ ਤੱਕ ਮਰਨਾ ਰੱਦ ਕਰ ਦਿੱਤਾ। ਜਦੋਂ ਮੰਗਲਵਾਰ ਆਇਆ ਮੈਂ ਪਰਚੀ ਲੈ ਕੇ ਫਿਰ ਉਹ ਸ਼ਹਿਰ ਪਹੁੰਚ ਗਿਆ। ਜਾ ਕੇ ਕਹਿੰਦਾ ਉਸੇ ਬਿਲਡਿੰਗ ਵਾਲੇ ਦੋਸਤ ਨੂੰ ਮਿਲੇ, ਅਸੀਂ ਪਰਚੀ ਲੈ ਕੇ ਐਸਟੀਡੀ ਵਾਲੇ ਕੋਲ ਗਏ, ਸਾਡੇ ਜਾਂਦੇ ਨੂੰ ਅਖਬਾਰ ਰੱਖ ਕੇ ਉਹ ਆਪਣੀਆਂ ਪਾਈਆਂ ਲਾਟਰੀਆਂ ਦੇ ਨੰਬਰ ਮੇਲ ਲਏ। ਉਹਨੇ ਜਦੋਂ ਆਪਣੇ ਨੰਬਰ ਮੇਲ ਕੇ, ਕਿਸੇ ਚੋਂ ਇੱਕ ਨੰਬਰ ਘੱਟ ਜਾਂਦਾ, ਕਿਸੇ ਚ ਦੋ ਘੱਟਦੇ ਨੇ, ਕਹਿੰਦਾ ਉਹ ਮੇਲ ਕੇ ਆਪਣੀਆਂ ਪਰਚੀਆਂ ਤੋਂ ਵਿਹਲਾ ਹੋਇਆ ਤੇ ਫਿਰ ਕਹਿੰਦਾ ਉਹਨੇ ਸਾਡੇ ਵਾਲੀ ਪਰਚੀ, ਕਹਿੰਦਾ ਲਿਆਓ ਸਰਦਾਰ ਜੀ ਤੁਹਾਡਾ ਵੀ। ਕਹਿੰਦਾ ਜਦੋਂ ਉਹਨੇ ਸਾਡੀ ਪਰਚੀ ਦੇ ਨੰਬਰ ਮਿਲੇ, ਇੱਕ ਦੋ ਤਿੰਨ ਵਾਰ ਮਿਲਦਿਆਂ ਕਹਿੰਦਾ ਨੰਬਰ ਮੇਲ ਕੇ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਣੀ ਪੀ ਲੋ। ਕਹਿੰਦਾ ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਨੰਬਰ ਮੇਲ ਕੇ ਉਹ ਐਸਟੀਡੀ ਵਾਲਾ ਬੋਲਿਆ, ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਰੁਪਏ ਦੀ ਲਾਟਰੀ, 2 ਕਰੋੜ ਦੀ ਟੈਕਸ ਕੱਟ ਕੇ 1 ਲੱਖ ਸਾਢੇ 1 ਕਰੋੜ ਸਾਢੇ 86 ਲੱਖ, ਕਿਉਂ ਟੈਕਸ ਕੱਟਿਆ ਜਾਂਦਾ, 1 ਕਰੋੜ ਸਾਢੇ 86 ਲੱਖ ਨਿਕਲਿਆ। ਕਹਿੰਦਾ ਮੈਂ 25 ਲੱਖ ਸਿਰੋਂ ਕਰਜ਼ਾ ਲਾਤਾ, ਸ਼ਾਨੂ ਸ਼ੌਕਤ ਨਾਲ ਆਪਣੀ ਧੀ ਦਾ ਵਿਆਹ ਕੀਤਾ, ਪਰ ਕਹਿੰਦਾ ਭਾਈ ਸਾਹਿਬ ਮੈਂ ਲਾਟਰੀ ਦੇ ਪੈਸੇ ਨਾਲ ਜ਼ਮੀਨ ਨਹੀਂ ਖਰੀਦੀ, ਉਹ ਪੈਸੇ ਇੰਜ ਹੀ ਰੱਖੇ ਨੇ ਬੈਂਕ ਵਿੱਚ, ਉਹ FDR ਦਾ ਜਿੰਨਾ ਮੈਨੂੰ ਵਿਆਜ ਆਉਂਦਾ ਮੈਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਮਨਾਉਂਦਾ, ਮੈਂ ਜ਼ਮੀਨ ਵਧਾਈ ਨਹੀਂ, ਆ ਜਿੰਨਾ ਕੁਝ ਘਰ ਜ਼ਮੀਨ ਵੇਖ ਰਹੇ ਹੋ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ।
ਸਾਧ ਸੰਗਤ ਜਦੋਂ ਗੁਰੂ ਰਾਮਦਾਸ ਮਹਾਰਾਜ ਬਾਂਹ ਪਕੜ ਲੈਣ ਫਿਰ ਤੁਹਾਡੀਆਂ ਕੌਡੀਆਂ ਵੀ ਕਰੋੜਾਂ ਵਿੱਚ ਬਦਲ ਜਾਂਦੀਆਂ ਨੇ ਤੇ ਮਾਫ ਕਰਿਓ ਜਿੱਦਣ ਉਹਦੀ ਨਜ਼ਰ ਫਿਰ ਜਾਏ ਉਦਣ ਕਰੋੜਾਂ ਵੀ ਬੰਦੇ ਦੇ ਕੌਡੀ ਹੋ ਜਾਂਦੇ। ਸ੍ਰੀ ਗੁਰੂ ਰਾਮਦਾਸ ਮਹਾਰਾਜ ਐਵੇਂ ਨਹੀਂ, ਬਾਬਾ ਸੱਤਾ ਬਲਵੰਡ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਤੇ ਅਗਲੀ ਪੰਕਤੀ ਹੈ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ ਇਹ ਪੂਰੀ ਕਰਾਮਾਤ ਹੈ ਕਿ ਆਪ ਰੱਬ ਨੇ ਤੁਹਾਡਾ ਸਰੀਰ ਧਾਰਨ ਕੀਤਾ। ਇਹਦੀ ਪੰਕਤੀ ਦੇਖੋ ਅਰਥ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰੇ, ਇਹ ਪੂਰੀ ਕਰਾਮਾਤ ਹੈ ਕਿ ਆਪ ਸਿਰਜਣ ਹਾਰ ਰੱਬ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਧਾਰਨ ਕਰ ਲਿਆ ਤੇ ਜਿਹਨੇ ਭਾਉ ਪ੍ਰੇਮ ਨਾਲ ਸਿਮਰਿਆ ਉਹਨੂੰ ਗੁਰੂ ਨੇ ਪਾਰ ਵੀ ਉਤਾਰ ਦਿੱਤਾ।

0: ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਸਾਧ ਸੰਗਤ। ਉਹ ਅਸਥਾਨ ਬਰਕਤਾਂ ਤੇ ਬਖਸ਼ਿਸ਼ਾਂ ਨਾਲ ਭਰਿਆ। ਤੁਸੀਂ ਭਾਗਾਂ ਵਾਲੇ ਹੋ, ਪੂਰੇ ਵਰਲਡ, ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਸਿੱਖ ਰਹਿੰਦੇ, ਹਰ ਸਿੱਖ ਦੀ ਹਰ ਰੋਜ਼ ਅਰਦਾਸ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਸਾਧ ਸੰਗਤ, ਉਹ ਕੋਈ ਮਾਮੂਲੀ ਅਸਥਾਨ ਨਹੀਂ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਅਸਥਾਨ ਹੈ। ਕੋਈ ਭਾਓ ਪ੍ਰੇਮ ਨਾਲ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰੇ, ਮੇਰਾ ਵਿਸ਼ਵਾਸ ਹੈ ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲੇ ਪਰਿਕਰਮਾ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰੇ। ਕਦੇ ਉੱਥੇ ਜਾ ਕੇ ਚੁਸਤੀ ਚਲਾਕੀ ਦੀ ਲੋੜ ਨਹੀਂ ਵੀ ਮੈਨੂੰ ਇਧਰਲੇ ਰਸਤੇ ਨੰਘਾ ਦਿਓ ਜੀ। ਹੁਣ ਤੇ ਪ੍ਰਤੀਤ ਦੀ ਕੰਮ ਹੀ ਹੋਰ ਚੱਲ ਪਿਆ। ਮੱਥਾ ਟੇਕਣ ਵਾਲਾ ਪਹਿਲਾਂ ਸਿਫਾਰਿਸ਼ ਲੱਭਦਾ, ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੇ ਪਹਿਲਾਂ ਸਿਫਾਰਿਸ਼ ਲੱਭਦੇ, ਕਮਰਾ ਸਿਫਾਰਿਸ਼ ਨਾਲ ਕੋਈ ਮਿਲ ਜਾਏ, ਇੱਥੋਂ ਤੱਕ ਮੱਥਾ ਟਪਾਉਣ ਵਾਲਾ ਕੋਈ ਰਸਤਾ ਸਿਫਾਰਿਸ਼ ਵਾਲਾ ਹੋ। ਨਹੀਂ ਸਾਧ ਸੰਗਤ, ਸਿਫਾਰਿਸ਼ ਦੀ ਲੋੜ ਨਹੀਂ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗਿਆ ਇੰਜ ਲੱਗੇ ਬੜੀ ਭੀੜ ਹੈ, ਤੁਹਾਡੇ ਕੋਲ ਵਕਤ ਨਹੀਂ, ਖਲੋ ਨਹੀਂ ਸਕਦੇ। ਭਾਵਨਾ ਰੱਖ ਕੇ ਪਰਕਰਮਾ ਵਿੱਚੋਂ ਨਮਸਕਾਰ ਕਰ ਦਿਓ, ਗੁਰੂ ਉੱਥੇ ਵੀ ਦਰਸ਼ਨ ਦੇ ਦਿਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਿਫਾਰਿਸ਼ ਜਾਂ ਕਿਸੇ ਚਲਾਕੀ ਨਾਲ ਅੰਦਰ ਲੰਘੋ, ਅੰਦਰ ਜਾਣ ਤੋਂ ਪਹਿਲੇ ਪਰਕਰਮਾ ਵਿੱਚ ਪਹੁੰਚ ਗਏ, ਉੱਥੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਹਾਂ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਹੱਥ ਭੀੜੀ, ਗੁਰਸਿੱਖੀ ਬਰੀਕ ਹੈ, ਗੁਰਸਿੱਖੀ ਕੱਲਾ ਸੁਣਨ ਨਾਲ ਨਹੀਂ ਹੁੰਦੀ। ਆ ਚੀਜ਼ ਧਿਆਨ ਵਿੱਚ ਰੱਖੋ, ਗੁਰਮਤ ਕੱਲਾ ਸੁਣਨ, ਪੜ੍ਹਨ, ਕਹਿਣ, ਗਾਉਣ ਦਾ ਵਿਸ਼ਾ ਨਹੀਂ ਕਿ ਮੈਂ ਕਥਾ ਸੁਣਾ ਰਿਹਾ ਬੜੀ ਗੁਰਮਤ ਹੈ ਜੀ, ਤੁਸੀਂ ਸੁਣ ਰਹੇ ਹੋ ਬੜੇ ਗੁਰਮੁਖ ਹੋ। ਸਾਧ ਸੰਗਤ, ਗੁਰਮਤ ਸੁਣਨ, ਸੁਣਾਉਣ, ਪੜ੍ਹਨ, ਪੜ੍ਹਾਉਣ ਦਾ ਵਿਸ਼ਾ, ਗਾਉਣ ਦਾ ਨਹੀਂ। ਗੁਰਮਤ ਸਿਰਫ ਤੇ ਸਿਰਫ ਬੁੱਝਣ ਦਾ ਵਿਸ਼ਾ, ਜਿਹਨੇ ਬੁੱਝ ਲਿਆ ਉਹ ਗੁਰਮੁਖ ਹੈ, ਜਿਹੜਾ ਬੁੱਝ ਨਾ ਸਕਿਆ ਉਹ ਕੁਝ ਵੀ ਨਹੀਂ। ਤਾਂਹੀਓ ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਭਾਈ ਜੇ ਕੋਈ ਬੁੱਝ ਲਵੇ ਉਹ ਗੁਰਮੁਖ ਹੈ, ਗੁਰਮਤ ਬੁੱਝਣ ਦਾ ਵਿਸ਼ਾ। ਬੁੱਝਣਾ ਕੀ ਹੈ? ਇਹ ਗੱਲ ਯਾਦ ਰੱਖਿਓ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਕੋਈ ਸੇਵਾਦਾਰ ਰੁਕੇ, ਜੇ ਤਾਂ ਗੁਰਸਿੱਖ ਬੁੱਝ ਲੈ ਬਈ ਇਹ ਹੁਕਮ ਕਿਸੇ ਸਰੀਰ ਸੇਵਾਦਾਰ ਦਾ ਨਹੀਂ, ਇਹਦੇ ਵਿੱਚੋਂ ਗੁਰੂ ਦਾ ਹੁਕਮ ਹੈ। ਜੇ ਸੇਵਾਦਾਰ ਦੇ ਹੁਕਮ ਨੂੰ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਕੇ ਕਿਹਾ ਜੀ ਸਤ ਵਜਨ, ਚੇਤੇ ਰੱਖਿਓ ਤੁਹਾਨੂੰ ਪ੍ਰਕਰਮਾ ਵਿੱਚ ਹੀ ਉੱਥੇ ਦਰਸ਼ਨ ਹੋ ਜਾਣ। ਜੇ ਆਪਾਂ ਉਹਨੂੰ ਸਰੀਰ ਹੀ ਸਮਝਿਆ ਨਾ, ਇਹ ਤੇ ਸੇਵਾਦਾਰ। ਮੈਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲੋਕ ਸੇਵਾਦਾਰਾਂ ਨਾਲ ਲੜਦੇ, ਬੜੇ ਬੁਰੇ ਸ਼ਬਦ ਬੋਲਦੇ, ਉਹਨਾਂ ਨੂੰ ਕਹਿਣਗੇ ਜੀ ਇਹ ਫਲਾਨੇ ਆਉਂਦੇ ਆ, ਇਹ ਫਲਾਨੇ ਆਉਂਦੇ ਆ ਜੀ, ਇੱਥੇ ਆਹ ਕੁਝ ਹੈ। ਸਾਧ ਸੰਗਤ, ਕੁਝ ਵੀ ਹੋਵੇ, ਭਾਵਨਾ ਰੱਖ ਕੇ ਬੁੱਝ ਕੇ ਸੇਵਾਦਾਰ ਜੋ ਕਵੇ ਤੁਸੀਂ ਕਹੋ ਸਤ ਵਚਨ, ਤੁਹਾਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲੇ ਗੁਰੂ ਦੀ ਕਿਰਪਾ ਕਰਦੇ। ਜੋ ਤੁਸੀਂ ਮੰਗਣ ਆਏ ਹੋ ਤੁਹਾਨੂੰ ਅੰਦਰ ਜਾ ਕੇ ਅਰਦਾਸ ਦੀ ਜ਼ਰੂਰਤ ਨਹੀਂ ਪਏਗੀ, ਪਰ ਕਰਮਾ ਵਿੱਚ ਭਾਵਨਾ ਬਣਾ ਕੇ ਕਿਹੋ ਇਹ ਸੇਵਾਦਾਰ ਵਿੱਚੋਂ ਗੁਰੂ ਬੋਲਿਆ। ਜੇ ਸੇਵਾਦਾਰ ਕਵੇ ਨਾ ਇੱਧਰੋਂ ਲੰਘੋ, ਕਹੋ ਜੀ ਸਤ ਵਚਨ। ਸੇਵਾਦਾਰ ਕਵੇ ਰੁਕ ਜਾਓ, ਇਧਰੋਂ ਨਹੀਂ ਜਾਣ ਦੇਣਾ, ਸਤ ਵਚਨ। ਇੰਨੀ ਭਾਵਨਾ ਪਰਕਰਮਾ ਵਿੱਚ ਰੱਖਿਓ, ਗੁਰੂ ਰਾਮਦਾਸ ਮਹਾਰਾਜ ਤੋਂ ਜੋ ਮੰਗਣ ਜਾਓਗੇ ਉਹ ਮਿਲ ਜਾਂਦਾ। ਜੇ ਸਿਫਾਰਿਸ਼ਾਂ ਲੱਭੋਗੇ ਫਿਰ ਸਾਧ ਸੰਗਤ ਕੁਝ ਮਿਲਦਾ ਨਹੀਂ। ਜੇ ਉੱਥੇ ਜਾ ਕੇ ਆਪਣਾ ਹੰਕਾਰ ਜਿਤਾਉਣਾ ਫਿਰ ਨਿਰੰਕਾਰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨੇ, ਤੇ ਸੇਵਾਦਾਰ ਵਾਸਤੇ ਪਤਾ ਕਿੰਨੀ ਔਖਾ ਕੰਮ ਹੈ। ਸੇਵਾਦਾਰ ਸੇਵਾ ਵਿੱਚ ਖਲੋਵੇ, ਉਹ ਵੀ ਯਾਦ ਰੱਖੇ ਇਹ ਸੰਗਤ ਆਮ ਸਰੀਰ ਨਹੀਂ, ਇਹਨਾਂ ਵਿੱਚ ਗੁਰੂ ਰਾਮਦਾਸ ਵਰਤਦਾ। ਸੰਗਤ ਵਿੱਚੋਂ ਗੁਰੂ ਰਾਮਦਾਸ ਸਾਹਿਬ ਸਮਝ ਕੇ ਸੇਵਾ ਕਰੇ, ਚੇਤੇ ਰੱਖਿਓ ਉਹ ਸੇਵਾਦਾਰ ਵੀ ਮੁਕਦਾ। ਗੁਰਸਿੱਖੀ ਇੰਨੀ ਬਰੀਕ ਹੈ, ਸੇਵਾਦਾਰ ਨੇ ਸੰਗਤ ਵਿੱਚੋਂ ਸਮਝਣਾ, ਸੰਗਤ ਨੇ ਸੇਵਾਦਾਰ ਵਿੱਚੋਂ ਸਮਝਣਾ। ਇਹਨੂੰ ਹੁਣ ਨੁਕਤਾ ਧਿਆਨ ਨਾਲ ਸਮਝਿਓ। ਸਤਿਗੁਰੂ ਦੇ ਘਰ ਵਿੱਚ ਕਈ ਵਾਰ ਕਹਾਣੀ ਵਰਤਦੀ, ਜਦੋਂ ਕੋਈ ਗੁਰੂ ਕੋਲ ਆਉਂਦਾ, ਗੁਰੂ ਉਹ ਸੇਵਾਦਾਰ ਨੂੰ ਕਹਿੰਦਾ ਉੱਧਰ ਸੰਗਤ ਵਿੱਚੋਂ ਹੋ ਗਿਆ, ਗੁਰੂ ਸਿੱਖ ਨੂੰ ਕਹੇਗਾ ਭਾਈ ਆਹ ਸਿੱਖਾਂ ਦੇ ਵਿੱਚੋਂ ਹੋ ਗਿਆ। جو سکھ کہندے نے انہاں دا حکم من، ایک سیوا دار شیویں پادشاہ گرو رام داس مہاراج جی دے چرناں وچ آیا۔ اتہاس وچ آندا ہے او لنگر تین ٹائم رج کے چھکدا ہے، تھوڑے منٹ سنیو دھیان نال تہاڈے کم آؤ، پر سیوا نہ کرے۔ جدو انہوں کوئی سیوا دار کہے بھائی سیوا کر لو، کہ تو کون ہوں، روب میرے تے پوندے حکم چلاؤنے، تیرا کوئی حکم نہیں، گرو حکم کرے میں سیوا کراں گا، تو کدے واسطے حکم کر دے، تو تے میرے ورگ ہے، مینو گرو حکم کرے پھر سیوا کماواں گا، تو تے میرے ورگ ہی ہے۔ جے نے انہوں سیوا نو کہنا انہیں چپ کر جانا۔ ہولی ہولی سنگت وے سیوا داراں نوں پتہ لگ گیا بھئی اینوں کوئی سیوا کہیے اے کردا ہی نہیں، اگوں جواب دے کے کہندا تسی کون ہنے بھئی، مینوں گرو حکم کرے میں سیوا کراں گا۔ یہ گل کئی سکھاں نے پھر گرو نوں دس دی، کہندے مہاراج او جڑا فلانا بندہ نا لنگر تاں تین ٹائم ہی چھکدا ہے، جدوں انہوں کسے کام نوں کہو او کہندا تسی کون ہنے، مینوں گرو ہرگوبند صاحب مہاراج کہن۔ بادشاہ کہنے بھائی کوئی گل نہیں، انہوں اپے سمجھا، تسی انہوں کہنا بند کر دیو۔ تھوڑے دن لنگے، اج گرو ہرگوبند صاحب مہاراج دے دربار وچ گھٹنا گھٹی، ایک مسلمان گرو ہرگوبند صاحب مہاراج جی دے دربار وچ آندا ہے، وہ آ کے سیوا داراں نوں پوچھدا ہے میری پیری دا مالک کون ہے، کہندے بھائی وہ تاں گرو ہرگوبند صاحب مہاراج ہے، شاما نوں دیوان وچ آندے نے۔ وہ کہندا دیوان کتھے لگدا ہے، سیوا دار نے کہو فلانی جگہ تے، وہ مسلمان اتھے بہ گیا انتظار وچ کدوں گرو ہرگوبند صاحب مہاراج، جدوں بادشاہ دربار جائے اے مسلمان شری گرو ہرگوبند صاحب مہاراج دے سنمو کھلویا، ہاتھ جوڑ کے کہندا جی مینوں میرے گرو فقیر نے کلیا، جتھوں تک انہوں راہ پتا سی انہیں دس دتا ہے، اتوں اگے انہیں جواب دیتا میرے کول خدا دے گھر دا اگے رستہ نہیں، جے خدا نو ملنے جا گرو ہرگوبند صاحب مہاراج کول جائے۔ بادشاہ کہندے تو کی چاہنے، او مسلمان اندروں پریم تے بھگتی نال رجے تے ساتھ سنگت بھگتاں کی چال نرالی، چل نرالی بھگتاں کیری وکھم مارگ چلنا، لب لوگ اہنکار دا تشنا بہت نہیں بولنا، رب دے بھگتاں دی چال تے ڈھال سنسار نالوں وکھ۔ او فقیر بولیا مسلمان، کہندا جی کچھ نہیں چاہیے، ایکو چیز چاہیے ہے، جانی کو جانی ملا دو، میرا نام جانی خان ہے، مینو اس مالک اللہ نال ملا دیو۔ کہندا جانی کو جانی ملا دو، بادشاہ کہندے پھر دس کی چاہیے، دوجی وار کہندا جانی کو جانی ملا دو، حضور کہندے پھر بول، کہندا جانی کو جانی ملا دو، شیویں بادشاہ نے کہا بری جنگ، اینو تکے مار کے باہر کڈ، چل گرو دربار تو باہر، اینو تکے مار کے باہر کڈ۔ اینی گل کئی پوری سنگت ویکھن لگ پئی، مہاراج آ کیڑی گرمت ہوئی، ایک بندہ کہندا رب نال ملا دیو، تسیں کہندے ہو تکے مار کے باہر کڈو، کئیاں سکھاں دے اندر سوال پیدا ہوئے۔ ساتھ سنگت اے او پیپر ہے جیہدے وچوں وڈے وڈے تکڑے تکڑے فیل ہو جاندے۔ میں ایک دن دربار صاحب تو بھی اے لائیو کتھا کہی، گرمت دے اندر گرو دا سلیبس ایسا ہے جیڑا پڑھایا بھی جاندا ہے، تے کئی وار گرو ایداں دے سوال پا دیندا ہے جیڑے کرائے نہیں ہوندے، جویں ایگزامینیشن ہال وچ رولا پیندا نا کئی وار، آ پیپر باہروں آ گیا جی، یہ تے کرایا ہی نہیں، ایداں گرو دے گھر وچ بھی ہوندا ہے، کچھ سوال گرو نے کرائے نہیں پر سکھ نوں پا دیندا ہے، لے سکھا ہن تو اپے گھڑے دا سوال لگ لا۔ اج شیویں بادشاہ نے وہ سوال پاتا جہدے بارے سب کہنا تا گل ہی نہیں ہے گرمت دی، یہ کوئی گرمت دی گل ہے، ایتھے کسے بندے نو باہر کڈ دیو تکے مار دیو تا یہ گرمت وچ ہے ہی نہیں۔ شیویں بادشاہ کہندے تکے مار کے باہر کڈو، بری چند نے تکے مارے، اس مسلمان فقیر نو پراں باہر کڈ دیتا، جتھے اونوں تکے مار کے چھڈیا اوتھے بہ گیا۔ رات لنگ گئی سویر ہوئی، دیکھو گرو کتنا خیال رکھدا ہے، کہندے شیویں بادشاہ آئے آندیاں بدی چند نوں کول بلایا، کہندے بدی چند او مسلمان چلا گیا، بدی چند کہندے نہیں مہاراج، جتھے اونوں تکے مار کے راتیں چھڈیا महाराज वो तो उत्थे ही बैठा है। कहिंदे अच्छा, फिर हजूर ने प्यार नाल पूछा जी ओने कुछ छके? देखो गुरु किन्ना ख्याल रखदा। पातशाह कहिंदे ओने कुछ छके? कहिंदे महाराज नहीं, मैं राती कई बार ओदे वल गया, सवेरे उठ के भी ओदे वलों वेख के आए। महाराज हुण तां रात नाल ओदी आवाज धीमी हो गई है, ओदा गला सुक गया है, ओदी अखां दे अथरू सुक गए ने, पर हजे भी हौली हौली कही जांदा है जानी को जानी मिला दो, जानी को जानी मिला दो। महाराज मैनू कोई पागल जिहा जापदा है। हजूर हस पए, कहिंदे बिधि चंद पागल नहीं, वो बहुत किनारे ते जा बैठा है, वो रब दे बड़ा नजदीक हो गया है, वो पागल नहीं, ओदी वस्ता ओ है जिन्हू कहिंदे ने लोग कहें कबीर बौ रन्ना, कबीर का मर्म राम पहचाना। ओदी गल ते रब दी गल ए वक्री है बिधि चंद, जा वेख के आ, वो उत्थे ही बैठा है। बिधि चंद वेख आए, पातशाह उसे जगह ते बैठे। हजूर ने कहा ओदे अगे पर्दा कर दियो, ना ओनू संगत दिसे ते ना संगत ओनू वेखे। कहिंदे महाराज सतवचन, उस मुसलमान फकीर दे अगे पर्दा तान दिता गया, सारा दिन ओह पर्दे दे ओले बैठा रहा, शामा पईआं रात लंघ गई। हजूर ने बिधि चंद की ड्यूटी लाई, बिधि चंद इनू प्रशादा पानी पुछ, ओ कुछ जवाब ना दवे, ना उन्हें कुछ खाद है, ना कुछ पीता है, ना उदी अखां विच नींद, बस रो रो के गला सुक गया है, अखां दे अथरू मुक गए ने, कदे कदाई जुबान चो थोड़ा जिहा शब्द निकलदा है, जन्नी को जन्नी मिला दो, जन्नी को जन्नी मिला दो। भाई बिधि चंद कई बार वेखते रहे। जदों तीजे दिन श्री गुरु हरगोबिंद साहिब महाराज सवेरे दरबार जाए, बिधि चंद अखां भर के रो पए, महाराज ओ कैसा इंसान है, मैनू ओदे बारे समझ नहीं आउंदी। महाराज हुण ते इंज लगदा है जिवें जन्नी को जन्नी मिला दो कहिंदे उहने मर जाणा है। महाराज ओदी हालत वेखी नहीं जांदी। छेवें पातशाह तरस दे घर विच आए, आप पातशाह तख्त सिंघासन तो उठे, सीधे ही उस मुसलमान फकीर वल गए, नाल गुरु दे सिख जांदे। हजूर ने कहा पर्दा हटा दे, वो तानी हुई कनात पर्दा हटा दिता गया। पातशाह सन्मुख खलो के कहिंदे जानी खान खुदा नूं मिलना है। एकदम ओदे शरीर विच जिवें जान आ गई होवे। हजूर ने कहा खुदा नूं मिलना है, उठ के खलो। जानी खान एकदम खलो गया, महाराज मिलना है। पातशाह ने कहा अज ही मिलना है? कहना जी अज ही मिला दो। हजूर ने कहा हुणे ही मिलना है? बस फिर इंज लगा जिवें ओदे शरीर विच कितों कोई ताकत आ गई होवे। हाथ जोड़ के सुचेत होके कहिंदा महाराज हुणे ही मिला दो। छेवें पातशाह ने कहा जे फिर हुणे ही मिलना है जानी खान, ओ दरिया वगदा जा जा के छाल मार। बस इन्नी गल सुन दी देर, सिख तवारी कहिंदी है ओ जानी खान मुसलमान ने ना अगे विच वेख्या, ना पिछा वेख्या, ना कुछ सोचिया, ना कुछ समझिया। इन्नी गल सुनदिया सार ओ तेज तूफान दी तरह दरिया वल भज गया। सारे सिख वेखदे ने एक ही कहानी होई, रब नूं मिलाउणा है हुणे मिलाउणा है जां दरिया विच छाल मार। इहदा मतलब पूरे विश्वास नाल आया है।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है। इना तो किसी भी तरह दे ड्राईवॉल,
2: ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਸਾਧ ਸੰਗਤ ਆਪਣੇ ਮਨਾਂ ਚ ਹੱਥ ਮਾਰਿਓ। ਕਈ ਕਈ ਸਾਲ ਸਾਡਾ ਇਰਾਦਾ ਨਹੀਂ ਬਣਦਾ, ਕਦੇ ਮਨ ਕਹਿੰਦਾ ਅੰਮ੍ਰਿਤ ਛਕ ਲਾਂ, ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ, ਫਿਰ ਅੰਮ੍ਰਿਤ ਛਕ ਲਾਂ, ਨਹੀਂ ਅਜੇ ਕੰਮ ਰਹਿੰਦਾ। ਆਪਾਂ ਇਰਾਦੇ ਵਿੱਚ ਪੱਕਿਆ ਹੀ ਨਹੀਂ ਲਿਆਉਂਦੇ। ਇਰਾਦਾ ਪੱਕਾ ਨਹੀਂ, ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ। ਇੱਕ ਵਿਦਵਾਨ ਲਿਖਦਾ, ਆਸ਼ਕਾਰਾਂ ਨੌ ਨਿਸ਼ਾਨੀ ਐ ਪਿਸਰ, ਆਹ ਸਰ ਰੰਗ ਜ਼ਰ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ, ਖਵਾਬੇ ਹਰਾਮ ਦਸਤੇ ਸਰ, ਇੰਤਜ਼ਾਰੀ ਬੇਕਰਾਰੀ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ। ਉਹਦੇ ਅੰਦਰ ਬੇਕਰਾਰੀ ਰਹਿੰਦੀ ਹੈ, ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾ ਮਿਲਾਂ, ਉਹਨੂੰ ਇੰਤਜ਼ਾਰ ਰਹਿੰਦਾ। ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ, ਕਦੇ ਉਹਦਾ ਰੰਗ ਪੀਲਾ ਫਿਰ ਜਾਂਦਾ, ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਹੀ ਅਥਰੂ ਉਤਰ ਆਉਂਦੇ ਨੇ, ਉਹਨੂੰ ਭੁੱਖ ਘੱਟ ਲੱਗਦੀ ਹੈ, ਉਹਦੀ ਨੀਂਦ ਘੱਟ ਜਾਂਦੀ ਹੈ, ਉਹ ਬਹੁਤ ਘੱਟ ਬੋਲਦਾ, ਬਹੁਤਾ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ। ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਏ, ਰਾਤੀ 2-2 ਵਜੇ ਤੱਕ ਵਟਸਐਪ, ਫੇਸਬੁੱਕ, ਪਲੇਸਬੁੱਕ ਚਲਾਈ ਜਾਓ, ਉਹਨਾਂ ਕੀ ਰੱਬ ਨੂੰ ਮਿਲਣਾ? ਉਹਨਾਂ ਦਾ ਤੇ ਮਾਤੜਾ ਵਾਂਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ, ਹੋਰ ਕੀ ਕਰ ਲੈਣ। ਇੱਕ ਇੱਕ 2-2 ਵਜੇ ਤੱਕ ਨੈਟ ਚਲਾਉਣ ਵਾਲਿਆਂ ਦਾ ਤਾਂ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, 6ਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਵੇ ਛਾਲ ਮਾਰ ਦੇ, ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ। ਸਭ ਸਿੱਖ ਵੇਖ ਕੇ ਹੈਰਾਨ, ਹਜ਼ੂਰ ਨੇ ਕਿਹਾ ਬਿਧੀ ਚੰਦ, ਉਹ ਜਿਹੜਾ ਦਰਿਆ ਵੱਲ ਭੱਜਿਆ ਬਿਧੀ ਚੰਦਾ ਉਹਨੇ ਛਾਲ ਮਾਰ ਦੇਣੀ ਹੈ, ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ, ਜਾਓ ਛੇਤੀ ਉਹਦੇ ਮਗਰ ਜਾਓ, ਉਹਨੂੰ ਡੁੱਬਣ ਨਾ ਦਿਓ। ਆਪਣੇ ਮਨਾਂ ਚ ਇੱਕ ਵਿਚਾਰ ਕਰੀਏ, ਇਹ ਮੇਰਾ ਵੀ ਇਸ ਤਰ੍ਹਾਂ ਰਿਹਾ। ਅਜੇ ਅਸੀਂ ਸਾਰੇ ਰਸਤੇ ਦੇ ਪੰਧੀ ਆ ਸਾਧ ਸੰਗਤ, ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ, ਕੋਈ ਨਾ ਵੇਖਦਾ ਹੋਵੇ ਸੇਵਾ ਦਾ ਤਰੀਕਾ ਬਦਲ ਜਾਂਦਾ। ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ, ਕੋਈ ਕੋਲ ਨਾ ਹੋਵੇ ਤਾਂ ਉਂਝ ਅੱਖਾਂ ਨਾਲ ਹੀ ਲੰਘ ਜਾਈਦਾ। ਸਾਧ ਸੰਗਤ, ਕੋਈ ਸਾਹਮਣੇ ਸੁਣਦਾ ਹੋਵੇ ਆ ਜਾਵੇ ਕੋਈ, ਫਿਰ ਪਾਠ ਉੱਚਾ ਕਰੀਦਾ, ਨਾ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ ਕੇ ਲੰਘ ਜਾਈਦਾ, ਤਰੀਕਾ ਬਦਲ ਜਾਂਦਾ। ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਮਨਾਂ ਚ ਹੱਥ ਮਾਰਿਓ, ਸਾਡਾ ਤਜਰਬਾ ਹੈ। ਸਾਧ ਸੰਗਤ, ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ, ਕਿਉਂਕਿ ਮਾਇਆ ਨਾਲ ਚੱਲਦਾ ਕੰਮ। ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ, ਕਿਸੇ ਕੋਲ ਪਰਚੀ ਵਾਸਤੇ ਜਾਓ, ਉਹ ਕਹਿੰਦਾ ਇਹਨੇ ਕਿੰਨੇ ਦਿੱਤੇ, ਗੁਆਂਢੀ ਨੂੰ ਪੁੱਛਦਾ ਇਹਨਾਂ ਨੇ ਕਿੰਨੇ ਦਿੱਤੇ ਨੇ। ਜੇ ਉਹਨੇ 2100 ਦੀ ਪਰਚੀ ਕਢਾਈ, ਮੇਰੀ 25 ਦੀ ਕੱਟ ਦਿਓ, ਕਿਉਂ ਉਹ ਤੋਂ 400 ਵੱਧ ਦੇਣਾ। ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ, ਉਹ ਸ਼ਰੀਕਾਂ ਗੁਆਂਢੀਆਂ ਲਈ ਕਟਾਈ ਹੈ, ਉਹਦਾ 3100 ਮੇਰਾ 35 ਕਰ ਦਿਓ। ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋ ਗਈ, ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ। ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ, ਮਾਫ਼ ਕਰਿਓ, ਸ਼ਰੀਕਾਂ ਲਈ ਤਾਂ ਕਰ ਲਓਗੇ, ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ, ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ, ਬੰਦਿਆਂ ਦੀ ਵੇਖ ਕੇ। ਕਈ ਤੇ ਮੈਂ ਰਸੀਦਾਂ ਪਕੜ ਕੇ ਪੜ੍ਹਦੇ ਵੇਖੇ ਨੇ, ਉਹਨੇ ਕਿੰਨੇ ਦਿੱਤੇ, ਉਹਨੇ ਕਿੰਨੇ ਦਿੱਤੇ। 6ਵੇਂ ਪਾਤਸ਼ਾਹ ਨੇ ਕਿਹਾ ਵਿਧੀ ਚੰਦਾ ਉਹ ਮੁਸਲਮਾਨ ਇਰਾਦੇ ਨਾਲ ਆਇਆ, ਜੰਨੀ ਖਾਨੇ ਛਾਲ ਮਾਰ ਦੇਣੀ ਹੈ, ਜਾ ਉਹਦੇ ਮਗਰ ਜਾ, ਉਹਨੂੰ ਡੁੱਬਣ ਨਾ ਦਿਓ, ਅਸੀਂ ਵੀ ਆਏ। ਵਿਧੀ ਚੰਦ ਉਸੇ ਵਕਤ ਭੱਜਿਆ, ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖੇ, ਕੋਈ ਮਨਾਉਣ ਤੇ ਨਹੀਂ ਆਉਂਦਾ ਮੈਨੂੰ, ਕੋਈ ਰੋਕਣ ਤੇ ਨਹੀਂ ਆਉਂਦਾ। ਉਸ ਜਾਨੀ ਖਾਨੇ ਜਾਂਦਿਆਂ ਦਰਿਆ ਵੇ ਛਾਲ ਮਾਰ ਦਿੱਤੀ, ਮਗਰੇ ਹੀ ਭਾਈ ਵਿਧੀ ਚੰਦ ਨੇ ਛਾਲ ਮਾਰੀ, ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ, ਉਹਨੂੰ ਪਾਣੀ ਚੋਂ ਬਾਹਰ ਕੱਢਿਆ। ਇੰਨੇ ਨੂੰ 6ਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ। ਹਜ਼ੂਰ ਨੇ ਜਦੋਂ ਉਹ ਕੱਪੜੇ ਭੇਜੇ, ਮੁਸਲਮਾਨ ਬਾਹਰ ਆਇਆ, ਉਹਨੂੰ ਬਾਂਹ ਤੋਂ ਪਕੜ ਕੇ ਝੰਜੋੜ ਕੇ ਕਿਹਾ, ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ। ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ, ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾ ਗਏ। 6ਵੇਂ ਪਾਤਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ, ਵੇਖ ਜਾਨੀ ਖਾਨ, ਬਸ ਨਜ਼ਰ ਮਿਲਣ ਦੀ ਦੇਰ ਸੀ। ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ, ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹੀ

ਸੋ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ, ਤੁਹਾਡੀ ਅਸੀਸ ਹੈ। ਇੱਕ ਵਾਰ ਤੁਸੀਂ ਗੱਜ ਕੇ ਪਿਆਰ ਨਾਲ ਕਹੋ, ਗੁਰ ਕੇ ਗ੍ਰਹਿ ਸੇਵਕ ਜੋਰ, ਗੁਰ ਕੇ ਗ੍ਰਹਿ ਸੇਵਕ। ਜੇ ਕੋਈ ਗੁਰੂ ਦੇ ਘਰ ਵਿੱਚ ਰਹਿਣਾ ਚਾਹੁੰਦਾ, ਸੇਵਕ ਦਾ ਅਰਥ ਸੇਵਾਦਾਰ, ਮਹਾਰਾਜ ਉਹ ਕੀ ਕਰੇ ਜੀ? ਕਹਿੰਦੇ ਪਹਿਲੀ ਸ਼ਰਤ ਗੁਰ

ਇਹ ਸਿੱਖਾਂ ਵਿੱਚੋਂ ਆਗਿਆ ਕਰਨੀ, ਇਹ ਪੇਪਰ ਹੁੰਦਾ। ਕਈ ਬੰਦੇ ਸੇਵਾ ਛੱਡ ਕੇ ਭੱਜ ਜਾਂਦੇ, ਕਈ ਬੰਦੇ ਸੇਵਾਧਾਰ ਸੇਵਾ ਕਰਨ ਵਾਲੇ ਕਹਿੰਦੇ ਅਗਲੇ ਸਾਲ ਨਹੀਂ ਸਮਾਗਮ ਕਰਾਉਣਾ। ਐਵੇਂ ਲੋਕਾਂ ਦੀਆਂ ਸੁਣਦੀਆਂ ਪੈਂਦੀਆਂ। ਸਾਧ ਸੰਗਤ ਇਹੋ ਕਠਿਨ ਸੇਵਾ ਹੈ, ਕੰਮ ਵੀ ਛੱਡੋ, ਪੈਸੇ ਵੀ ਮੰਗੋ, ਹੱਥ ਵੀ ਜੋੜੋ, ਤੇ ਫਿਰ ਇਸ ਗੱਲ ਲਈ ਵੀ ਤਿਆਰ ਰਹੋ ਜੇ ਜ਼ਿਆਦਾ ਨੀ ਪਿੰਡ ਚੋਂ ਪੰਜਾਂ ਚੌਂ ਨੇ ਤੇ ਕਹਿ ਦੇਣਾ ਨਾ ਸਮਾਗਮ ਤੋਂ ਬਾਅਦ ਮੋਹਰੇ ਚੌਧਰੀ ਹੋਏ ਆ, ਖਾ ਗਏ ਹੋਏ, ਖਾ ਗਏ ਹੋਏ, ਖਾ ਗਏ। ਇਹ ਵੀ ਸੁਣਨਾ ਪੈਣਾ, ਮੋਹਰਿਓ ਕਹਿਣਾ ਨੀ ਕੋਈ, ਗੁੱਸਾ ਨੀ ਕਿਸੇ ਦਾ ਕਰਨਾ। ਜੇ ਕੋਈ ਸੇਵਾਦਾਰ ਬਾਅਦ ਵਿੱਚ ਚੀਜ਼ ਬਣਾ ਲਿਆ ਨਾ, ਕਹਿੰਦੇ ਲੈ ਹੁਣ ਪੈਸੇ ਨਿਕਲਦੇ ਸਮਾਗਮ ਵਾਲੇ, ਆ ਮੋਟਰਸਾਈਕਲ ਲਿਆ, ਹੁਣ ਪੈਸੇ ਨਿਕਲ ਰਹੇ, ਇਹ ਹੁਣ ਕੱਢਦੇ ਵੇਖ ਲੋ ਨੀ ਮੋਟਰਸਾਈਕਲ ਖਰੀਦ ਲਿਆ। ਸਾਧ ਸੰਗਤ ਇਹ ਸੁਣਨਾ ਪੈਂਦਾ, ਇਹ ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤਾ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਦ ਧਿਆਵੇ। ਤੇ ਅਗਲੀ ਸ਼ਰਤ ਕਹਿੰਦੇ ਮਨ ਵਿੱਚ ਸਤਿਗੁਰ ਕੈ ਵਾਸ, ਆਖੋ ਮਨ ਵਿੱਚ ਸਤਿਗੁਰ ਮਨ

ਉਹਦੇ ਕਾਰਜ ਰਹੱਸ ਉਹ ਗੁਰੂ ਆਪ ਵਰਤਦਾ। ਹਜ਼ੂਰ ਨੇ ਅਗਲੀ ਗੱਲ ਕਹੀ, ਸੇਵਾ ਕਰਤ ਕਰੋ ਸੇਵਾ ਭਾਈ, ਪਰ ਕਿਵੇਂ ਹੋਏ ਨੇ ਕਾਮੀ, ਕੋਈ ਕਾਮਨਾ ਨਾ ਲਿਆਈ ਸੇਵਾ ਕਰਦੇ, ਤੈਨੂੰ ਮੰਗਣਾ ਨਹੀਂ ਪੈਣਾ, ਜਿਹਦੀ ਸੇਵਾ ਕਰਨਾ ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਉਹਨੂੰ ਪਤਾ ਕਿ ਕਿਹੜੀ ਚੀਜ਼ ਦੀ ਲੋੜ ਹੈ, ਉਹਨੇ ਆਪੇ ਪਹਿਲੇ ਦੇ ਦੇਣੀ। ਸਾਡਾ ਮੰਗਿਆ ਅਧੂਰਾ ਹੋ ਸਕਦਾ, ਉਹਦਾ ਦਿੱਤਾ ਕਦੇ ਅਧੂਰਾ ਨਹੀਂ। ਹਜ਼ੂਰ ਨੇ ਅਗਲੀ ਪੰਕਤੀ ਕਹੀ,

ਉਹਨੂੰ ਰੱਬ ਮਿਲ ਜਾਂਦਾ ਹੈ। ਉਹ ਮਨ ਗੁਰੂ ਅੱਗੇ ਵੇਚਦਾ ਸੇਵਾ ਕਰਕੇ ਆਪਾਂ ਨਾ ਜਣਾਵੇ, ਸੇਵਾ ਕਰਦਿਆਂ ਵਾਹਿਗੁਰੂ ਧਿਆਵੇ, ਸਾਧ ਸੰਗਤ ਉਹਨੂੰ ਸਿੱਧਾ ਰੱਬ ਮਿਲ ਜਾਂਦਾ ਹੈ। ਤਾਂ ਗੁਰੂ ਦੀ ਸੇਵਾ ਔਖੀ ਹੈ, ਆਪਾਂ ਮਾਰਨਾ ਪੈਂਦਾ, ਫਿਰ ਗੁਰੂ ਉੱਤੇ ਇੱਕ ਟੇਕ ਰੱਖਣੀ ਪੈਂਦੀ। ਇੱਕ ਸਲੋਕ ਸੁਣਿਓ ਤੁਸੀਂ ਧਿਆਨ ਨਾਲ, ਆ ਸਬਕ ਮਨ ਵਿੱਚ ਵਸਾ ਕੇ ਜਾਇਓ। ਹਜ਼ੂਰ ਨੇ ਕਿਹਾ ਤਿੰਨ ਕੰਮ ਤੂੰ ਕਰ, ਉਹ ਤੋਂ ਬਾਅਦ ਅਗਲੇ ਕੰਮ ਮੇਰੇ ਤੇ ਛੱਡ ਦੇ, ਤੈਨੂੰ ਮੈਂ ਕਰਕੇ ਵਿਖਾਵਾਂ। ਮਹਾਰਾਜ ਉਹ ਤਿੰਨ ਕਾਰਜ ਕਿਹੜੇ ਨੇ? ਪਾਤਸ਼ਾਹ ਨੇ ਬਚਨ ਕਿਹਾ ਪਹਿਲੀ ਗੱਲ ਆਪਣੀ ਸਿਆਣਪ ਛੱਡ ਕੇ ਆਈ ਬਾਹਰ, ਇਹ ਨਾ ਚਿੱਤ ਵਿੱਚ ਲਿਆਈ ਤੂੰ ਸਿਆਣਾ ਬਣੇ, ਤੈਨੂੰ ਅਕਲ ਬੜੀ ਹੈ, ਤੂੰ ਪਾਠ ਬੜੇ ਪੜ੍ਹਨੇ, ਤੂੰ ਸਿਆਣਾ ਬਣੇ, ਤੂੰ ਪ੍ਰਧਾਨ ਹੈ, ਤੂੰ ਆਗੂ ਹੈ, ਤੂੰ ਗਿਆਨੀ ਹੈ, ਕੀ ਹੈ, ਇਹ ਬਾਹਰ ਛੱਡ ਦੇ। ਪਹਿਲੀ ਗੱਲ ਸਿਆਣਪ ਛੱਡ, ਦੂਜੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ, ਤੇ ਤੀਜੀ ਗੱਲ ਆਸ ਇੱਕ ਤੇ ਰੱਖੇ, ਤਿੰਨ ਕੰਮ ਕਰ। ਇਹ ਤਿੰਨਾਂ ਵਿੱਚ ਹੀ ਕਈ ਵਾਰ ਬੜੀ ਕਮੀ ਹੁੰਦੀ ਹੈ। ਪਹਿਲੀ ਕਮੀ ਤੇ ਇਹ ਹੈ, ਅਸੀਂ ਗੁਰੂ ਕੋਲ ਆਈਦਾ, ਸਿਆਣਪ ਨਹੀਂ ਛੱਡੀ ਦੀ, ਆਪਣੀ ਅਕਲ ਆਪਣੀ ਸਿਆਣਪ ਉਹ ਵਰਤਦੇ ਰਹਿੰਦੇ ਹਾਂ। ਗੁਰੂ ਦੇ ਕੋਲ ਸਾਡੀ ਸਿਆਣਪ ਨਹੀਂ ਚੱਲਦੀ, ਆਪਣੇ ਵਾਲੀ ਅਕਲ ਨਹੀਂ, ਤੇ ਦੂਜਾ ਗੁਰੂ ਦੇ ਕੋਲ ਆ ਕੇ ਵਾਹਿਗੁਰੂ ਵਾਹਿਗੁਰੂ ਘੱਟ ਚੇਤੇ ਆਉਂਦਾ, ਬੰਦਿਆਂ ਦੇ ਚਿਹਰੇ ਦਿਸਦੇ ਰਹਿੰਦੇ ਨੇ, ਆਹ ਵੀ ਇੱਥੇ ਤੁਰਿਆ ਫਿਰਦਾ, ਆਹ ਵੇਖੋ ਚੌਧਰੀ, ਅੱਧੀ ਤਾਂ ਨਿੰਦਿਆ ਹੀ ਕਰੀ ਜਾਂਦੇ ਆ। ਤੇ ਤੀਜੀ ਗੱਲ ਇੱਕ ਤੇ ਆਸ ਨਹੀਂ, ਜੇ ਕੋਈ ਕਹਿੰਦਾ ਫਲਾਨੀ ਜਗ੍ਹਾ ਤੇ ਜਾਓ, ਇੱਥੇ ਵੀ ਮੱਥਾ ਟੇਕੀਦਾ, ਉੱਧਰ ਵੀ ਚਲੇ ਜਾਂਦੇ। ਕਈ ਬੰਦੇ ਗੁਰਦੁਆਰਿਓਂ ਨਿਕਲਣਗੇ,

ਫਿਰ ਜਿਹੜਾ ਆਈ ਜਾਂਦਾ ਇਹ ਕੋਈ ਮਰਿਆਦਾ? ਵਕਤ ਆਏਗਾ ਛੇਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਿਹੜੀ ਚੀਜ਼ ਚੜ ਸਕਦੀ ਹੈ, ਕਿਹੜੀ ਚੀਜ਼ ਨਹੀਂ ਚੜ ਸਕਦੀ। ਕਿਉਂਕਿ ਲੋਕ ਆਪਣੀ ਮਰਜ਼ੀ ਨਾਲ ਕੰਮ ਚੱਲ ਪਿਆ। ਜਦੋਂ ਵੇਖੇ ਨਿੱਕੇ ਨਿੱਕੇ ਜਹਾਜ਼, ਮੈਂ ਪ੍ਰਬੰਧਕਾਂ ਨੂੰ ਕਿਹਾ ਖਡੌਣੇ ਕਾਹਦੇ ਵਾਸਤੇ ਰੱਖੇ? ਕਹਿੰਦੇ ਭਾਈ ਸਾਹਿਬ ਖਡੌਣੇ ਨਾ ਕਹੋ। ਮੈਂ ਉਹਨਾਂ ਨੂੰ ਕਿਹਾ ਹੈ ਤੇ ਪਲਾਸਟਿਕ ਦੇ ਹੀ, ਕਿਤੇ ਬਾਹਰੋਂ ਖਰੀਦੇ ਨੇ ਕਿਸੇ ਨੇ? ਤੁਸੀਂ ਬਾਹਰ ਦੁਕਾਨ ਲਵਾਈ ਹੈ, ਉੱਥੋਂ 20-30 ਰੁਪਇਆਂ ਦਾ ਖਰੀਦ ਕੇ ਅਗਲਾ ਚੜਾ ਦਿੰਦਾ, ਇਹ ਖਡੌਣੇ ਨੀ ਤੇ ਹੋ? ਕਹਿੰਦੇ ਭਾਈ ਸਾਹਿਬ ਖਡੌਣੇ ਨਾ ਕਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਭਾਈ ਸਾਹਿਬ ਜੀ, ਜਿਹੜਾ ਇੱਥੇ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ। ਹੱਦ ਹੋ ਗਈ ਗੱਲ ਵਾਲੀ। ਜਿਹੜਾ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ, ਫਿਰ ਆਈਲੈਸ ਕਰਨ ਦੀ ਕੀ ਲੋੜ ਹੈ? ਫਿਰ 20-20 ਲੱਖ ਚੱਕਣ ਦੀ ਕੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕੰਮ ਲਈ ਨਾ ਆਪਾਂ ਵਰਤੀਏ। ਤਾਂ ਮੈਂ ਉੱਥੇ ਸੰਗਤ ਵਿੱਚ ਕਿਹਾ ਜੀ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਹਾਜ਼ ਚੜਾਉਂਦੇ ਹੋ ਚੜਾਓ, ਪਰ ਮੈਂ ਇੰਨੀ ਗੱਲ ਕਹਿਣ ਦਾ ਮੇਰਾ ਚੌਕੀਦਾਰ ਹੈ, ਇਹ ਮੇਰੀ ਡਿਊਟੀ ਹੈ, ਜਿੱਥੋਂ ਤੁਸੀਂ ਖਰੀਦੇ ਨੇ ਜਹਾਜ਼ ਉਹ ਬੰਦੇ ਨੇ ਬਾਹਰ ਦੁਕਾਨ ਲਾਈ ਹੈ, ਉਹ ਪਿਛਲੇ 5-10 ਸਾਲਾਂ ਤੋਂ ਦੁਕਾਨ ਕਰ ਰਿਹਾ, ਉਹਦੇ ਕੋਲੋਂ 30 ਰੁਪਏ ਦਾ ਜਹਾਜ਼ ਲੈਂਦੇ ਹੋ ਅੰਦਰ ਚੜਾ ਦਿੰਦੇ ਹੋ, ਉਹ ਪਿੱਛੋਂ 25 ਰੁਪਈਆਂ ਦਾ ਲਿਆਉਂਦਾ ਤੁਹਾਨੂੰ 30 ਦਾ ਵੇਚਦਾ, ਇੱਕ ਜਹਾਜ਼ ਪਿੱਛੇ ਉਹਨੂੰ 5 ਰੁਪਏ ਬਚਦੇ ਨੇ। ਉਹ ਸੱਜਣੋ, ਜੇ ਇੱਕ ਜਹਾਜ਼ ਚੜਾਉਣ ਨਾਲ ਬਾਹਰ ਦਾ ਵੀਜ਼ਾ ਲੱਗਦਾ ਹੋਵੇ, ਫਿਰ ਜਿਹੜਾ ਇੰਨਿਆਂ ਸਾਲਾਂ ਤੋਂ 5-5 ਰੁਪਏ ਲਈ ਜਹਾਜ਼ ਵੇਚਦਾ, ਉਹ ਸਾਰੇ ਜਹਾਜ਼ ਲਿਆ ਕੇ ਇਕੱਠੇ ਚੜਾ ਦੇ, ਸਮੇਤ ਪਰਿਵਾਰ ਅਮਰੀਕਾ ਨਾ ਚੱਲ ਜਾਏ? ਜੇ ਜਹਾਜ਼ ਚੜਾਉਣ ਨਾਲ ਹੀ ਹੁੰਦਾ ਹੋਵੇ ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ। ਉਹ ਵਿਚਾਰਾ ਉੱਥੇ ਕਿਉਂ ਬੈਠਾ? ਉਹ ਇਕੱਠੇ ਜਹਾਜ਼ ਚੜਾਵੇ, ਉਹਨੇ 5-5 ਲਈ ਜ਼ਰੂਰ ਵੇਚਣਾ, ਸਮੇਤ ਪਰਿਵਾਰ ਅਮਰੀਕਾ ਚੱਲ ਜਾਏ। ਸਾਧ ਸੰਗਤ ਸਾਡੇ ਅੰਦਰ ਟੇਕ ਇੱਕ ਨਹੀਂ, ਹਾਂ ਇਹ ਵਿਸ਼ਵਾਸ ਹੈ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਪਰ ਪਲਾਸਟਿਕ ਦੇ ਜਹਾਜ਼ ਚੜਾ ਕੇ ਨਹੀਂ, ਸੇਵਾ ਕਰੋ, ਅਰਦਾਸ ਕਰੋ, ਜੋ ਮੰਗ ਲਓ ਮਿਲਦਾ। ਹੁਣ ਤਾਂ ਗੁਰਦੁਆਰਿਆਂ ਚ ਕਈਆਂ ਥਾਵਾਂ ਤੇ ਝਾੜੂ ਤੇ ਲੂਣ ਲੋਕ ਚੜਾਉਣ ਲੱਗ ਪਏ, ਝਾੜੂ ਲੂਣ ਗੁਰਦੁਆਰਿਆਂ ਚ। ਇਹ ਤਾਂ ਮੁਸਲਮਾਨਾਂ ਦੀਆਂ ਕਬਰਾਂ ਤੇ ਚੜਾਇਆ ਜਾਂਦਾ ਸੀ, ਅਸੀਂ ਸਿੱਖਾਂ ਨੇ ਗੁਰਦੁਆਰੇ ਚੜਾਉਣਾ ਸ਼ੁਰੂ ਕਰ ਦਿੱਤਾ। ਇਹਦਾ ਮਤਲਬ ਟੇਕ ਇੱਕ ਨਹੀਂ, ਆਹ ਪਾਤਸ਼ਾਹ ਨੇ ਕਿਹਾ 3 ਕੰਮ ਕਰੀ, ਉਸ ਤੋਂ ਬਾਅਦ ਮੇਰੇ ਤੇ ਛੱਡ ਨਹੀਂ, ਮੈਂ ਕਰਕੇ ਦਿੱਤਾ। ਮਹਾਰਾਜ ਕਿਹੜੇ ਕੰਮ? ਸ਼ਲੋਕ ਪੜੋ। ਪਹਿਲੀ ਗੱਲ ਹਜ਼ੂਰ ਕਹਿੰਦੇ, ਤਜੋ ਸਿਆਣਪ ਸੁਰਜਨੋ। ਦੂਜਾ ਕੰਮ ਪੜੋ, ਸਿਮਰੋ ਹਰ ਹਰ ਰਾਏ। ਇਹ ਸ਼ਲੋਕ ਹੈ, ਤੁਸੀਂ ਪੜ੍ਹਦੇ ਹੋ।

0: ਉਹ ਸਾਡੇ ਨਾਲ ਨਹੀਂ। ਗੁਰੂ ਨੇ ਸਵੇਰੇ ਪੜਾਇਆ ਸੀ ਦੁੱਖ ਰੋਗ ਸੰਤਾਪ ਉਤਰੇ ਕਾਹਦੇ ਨਾਲ, ਸੁਣੀ ਸੱਚੀ ਬਾਣੀ। ਤੇ ਹੁਣ ਤਾਂ ਬਿੱਲੀ ਮੋਹਰਿਓ ਲੰਘ ਗਈ, ਫਿਰ ਉਹ ਬਾਣੀ ਦੀ ਕੋਈ ਤਾਕਤ ਨਹੀਂ। ਇਹ ਮਨਾਂ ਚ ਵਿਚਾਰ ਕਰਿਓ ਆਪਣੇ, ਬਾਣੀ ਸਾਡੇ ਭਰਮ ਘਟਦੀ ਹੈ। ਮਨ ਵਿੱਚ ਭਰਮ ਨਹੀਂ ਹੋਣਾ ਚਾਹੀਦਾ। ਜਿਹੜੀ ਜ਼ਿਆਦਾ ਬਿਮਾਰੀ ਫੈਲੀ ਹੈ ਪਿੰਡਾਂ ਚ, ਉਹ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ, ਬੜਾ ਵੱਡਾ ਭਰਮ ਹੈ। ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਣੀਆਂ, ਬੰਦੇ ਵੀ ਬੰਨੀ ਜਾਂਦੇ। ਇਹ ਨਵਾਂ ਫੈਸ਼ਨ ਬਣਾਇਆ ਮੁੰਡੇ ਕੁੜੀਆਂ ਨੇ, ਕਾਲਾ ਧਾਗਾ ਪੈਰ ਉੱਤੇ, ਇਹ ਬੜਾ ਵੱਡਾ ਭਰਮ ਹੈ। ਇਹਨਾਂ ਧਾਗਿਆਂ ਤੋਂ ਬਚੋ। ਇੱਕ ਛੋਟੀ ਜਿਹੀ ਬੱਚੀ 10th ਵਿੱਚ ਪੜ੍ਹੇ, ਉਹਦੇ ਪੈਰ ਤੇ ਬੰਨਿਆ ਧਾਗਾ। ਅਸੀਂ ਉਹਨਾਂ ਦੇ ਘਰ ਗਏ, ਮੈਂ ਵੇਖ ਕੇ ਕਿਹਾ ਬਿਮਾਰ ਰਹਿੰਦੀ ਹੈ? ਕਹਿੰਦੇ ਨਹੀਂ ਭਾਈ ਸਿੰਘ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਉਹਦੇ ਪੈਰ ਤੇ ਧਾਗਾ ਵੇਖ ਕੇ ਮੈਨੂੰ ਲੱਗਾ ਬਿਮਾਰ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਚੁੱਪ ਜਿਹਾ ਕਰ ਗਏ। ਇੰਨੇ ਨੂੰ ਉਹਨਾਂ ਦਾ ਲੜਕਾ ਬੋਲ ਪਿਆ, ਵੀ ਇਹ ਫਸਟ ਈਅਰ ਚ ਪੜ੍ਹਦਾ। ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨਿਆ ਹੋਇਆ। ਕਹਿੰਦਾ ਮੰਮੀ ਨੇ ਬੰਨੇ ਆ, ਮੰਮੀ ਦੇ ਖਿਆਲ ਦਾ। ਇਹ ਜ਼ਿਆਦਾ ਕੰਮ ਮੰਮੀਆਂ ਨੇ ਸ਼ੁਰੂ ਕੀਤੇ, ਮਾਫ਼ ਕਰੇ ਉਹ ਮੰਮੀ ਉਹਦੀ ਚੁੱਪ। ਮੈਂ ਕਿਹਾ ਭੈਣ ਜੀ ਧਾਗੇ ਕਿਉਂ ਬੰਨੇ? ਕਹਿੰਦੀ ਉਦਾਂ ਹੀ ਬੰਨੇ ਭਾਈ ਸਾਹਿਬ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਹੱਥ ਵਿੱਚ ਪੈਂਦੇ ਕੜੇ ਤੇ ਵਿਸ਼ਵਾਸ ਨਹੀਂ, ਗੁਰਦੁਆਰੇ ਮੱਥਾ ਟੇਕਦੇ ਹੋ ਬਾਣੀ ਪੜ੍ਹਦੇ ਵਿਸ਼ਵਾਸ ਨਹੀਂ? ਉਹ ਕੋਈ ਜਵਾਬ ਨਹੀਂ ਸੀ। ਮੈਂ ਉਹ ਬੱਚੀ ਨੂੰ ਕੋਲ ਬੁਲਾ ਕੇ ਕਿਹਾ ਬੇਟਾ ਤੂੰ ਕੀ ਬਣਨਾ ਪੜ੍ਹ ਲਿਖ ਕੇ? ਕਹਿੰਦੀ ਅੰਕਲ ਮੈਂ ਡਾਕਟਰ ਬਣ। ਮੈਂ ਕਿਹਾ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ। ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ। ਕਹਿੰਦੇ ਭਾਈ ਸਾਹਿਬ ਏਦਾਂ ਨਾ ਕਹੋ। ਉਹ ਬੱਚੀ ਉਦਾਸ ਹੋ ਗਈ, ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਬਿਮਾਰ ਪਤਾ ਕਿਉਂ ਰਹਿਣਾ? ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਜਿਹੜੇ ਤੇਰੇ ਪੈਰ ਉੱਤੇ ਕਾਲਾ ਧਾਗਾ ਬੰਨ ਦਿੱਤਾ ਨਾ ਤੇਰੀ ਮਾਂ ਨੇ, ਪੁੱਤੇ ਕਾਲਾ ਧਾਗਾ ਪੈਰ ਤੇ ਬੰਨਿਆ ਸਾਈਕੋਲੋਜੀ ਅਫੈਕਟ ਹੈ, ਇਹ ਮਾਨਸਿਕ ਰੋਗ ਹੈ, ਇਹਨੇ ਤੈਨੂੰ ਬਿਮਾਰ ਕਰ ਦੇਣਾ। ਜਿੱਦਣ ਧਾਗਾ ਗਲ ਕੇ ਕਿਤੇ ਟੁੱਟ ਗਿਆ, ਜੇ ਸਿਰ ਵੀ ਦੁਖਣ ਲੱਗ ਪਿਆ, ਤੂੰ ਕਹਿਣਾ ਹਾਏ ਉਦਣ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟਿਆ, ਤੂੰ ਬਿਮਾਰ ਰਹਿਣ ਲੱਗ ਜਾਣਾ। ਜੇ ਤੂੰ ਡਾਕਟਰ ਬਣ ਵੀ ਗਈ, ਪੁੱਤ ਉਹਦਾ ਕੀ ਫਾਇਦਾ? ਕਿਸੇ ਰੋਗੀ ਦਾ ਕੀ ਇਲਾਜ ਕਰੇਗੀ? ਧਿਆਨ ਪੈ ਗਿਆ ਪੈਰ ਵੱਲ, ਧਾਗਾ ਪਤਾ ਨੀ ਕਿੱਥੇ ਡਿੱਗ ਪਿਆ ਟੁੱਟ ਕੇ। ਪੁੱਤ ਤੂੰ ਖੁਦ ਬਿਮਾਰ ਹੋ ਜਾਣਾ, ਪਹਿਲਾਂ ਧਾਗਾ ਲੈਣ ਜਾਏਗੀ ਫਿਰ ਰੋਗੀ ਦਾ ਇਲਾਜ ਕਰੇਗੀ। ਉਹ ਬੱਚੀ ਬੜੀ ਇੰਟੈਲੀਜੈਂਟ ਨਿਕਲੀ, ਇੰਨੀ ਗੱਲ ਉਹਨੇ ਇੰਨੀ ਜਲਦੀ ਕੈਚ ਕੀਤੀ। ਸੁਣਨ ਤੋਂ ਬਾਅਦ ਉਸੇ ਵਕਤ ਭੱਜ ਕੇ ਕਿਚਨ ਵਿੱਚ ਗਈ, ਰਸੋਈ ਚੋਂ ਛੋਟੀ ਜਿਹੀ ਕੈਂਚੀ ਲਿਆਂਦੀ। ਉਹਨੇ ਪਹਿਲਾਂ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢਿਆ। ਸਾਧ ਸੰਗਤ ਤੁਹਾਨੂੰ ਵੀ ਬੇਨਤੀ ਹੈ, ਮੈਨੂੰ ਨੀ ਲੱਗਦਾ ਕਿਸੇ ਨੇ ਬੰਨਿਆ ਹੋਵੇ, ਜੇ ਕਿਸੇ ਨੇ ਬੰਨਿਆ ਵੇਖੋ ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਵੱਢ ਦਿਓ ਜ਼ਰੂਰ, ਕਿਉਂ ਇੱਥੇ ਕੈਂਚੀ ਨੀ ਮਿਲਣੀ, ਵੱਢ ਦਿਓ। ਜੇ ਕਿਸੇ ਨੇ ਧਾਗਾ ਬੰਨਿਆ, ਹੱਥ ਚ ਕੜਾ ਪਹਿਨੋ, ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ, ਮੱਥਾ ਟੇਕੋ ਗੁਰਦੁਆਰੇ, ਅਰਦਾਸ ਮੰਗਣਾ ਗੁਰੂ ਰਾਮਦਾਸ ਸਾਹਿਬ ਤੋਂ ਮੰਗੋ। ਲਿਖ ਕੇ ਦਿੱਤਾ ਗੁਰੂ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ। ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ, ਗੁਰੂ ਦੇ ਉਪਦੇਸ਼ ਦੱਸੇ ਮਾਰਗ ਤੇ ਆਪਾਂ ਚੱਲੀਏ, ਇਹ ਜੀਵਨ ਜਨਮ ਸਫਲ ਹੋਵੇ। ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ
3: ਤੁਸੀਂ ਰਿਓ ਬੈਂਕਵੇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕਵੇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੱਕੋ, ਸੌਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3663 Avenue, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: की फतेह। दीवान हाल गुरुद्वारा श्री मंजी साहिब जी विखे, धन धन सतगुरु श्री गुरु ग्रंथ साहिब सच्चे पातशाह महाराजियां दी पावन पवित्र हजूरी अंदर जुड़ मिल बैठे मीडिया दे साधन राही आपो अपने घरां अंदर जुड़ मिल बैठे गुरु रूप प्यारी साध संगत जी गुर फते प्रवान करना। वाहे गुरु जी का खालसा, वाहे गुरु जी की फतेह। श्री हुक्मनामा साहिब जी दी विचार आरंभ करन तों पहला अज उस महान शहीद महान गुरसिख नूं याद करिए जिन्हां दा अज शहीदी दिहाड़ा। सत्कारयोग भाई साहब भाई मनी सिंह जी शहीद, जिन्हां ने केवल आप ही गुरु ग्रंथ साहिब जी गुरु पंथ साहिब जी नूं समर्पित होके शहादत प्राप्त नहीं कीती, अनेकां परिवार दे जी जिन्हां दे शहीद ने, बड़ा वड्डा परिवार ते बड़ियां वड्डियां वड्डियां ते अणगिणत शहादतां भाई साहिब जी दे परिवार दे जीआं ने दित्तियां। विद्वानां दे कथन अनुसार भाई साहिब भाई मनी सिंह जी दा जन्म जिला मुजफ्फरगढ़ पिंड अलीपुर जो अजकल पाकिस्तान विच है, सन 1644 नूं मार्च महीने दे लगभग हुंदा है। आप जी दे पिता दा नाम सत्कारयोग भाई माई दास जी, सत्कारयोग माता जी दा नाम माता माधरी बाई जी किधरे मधरी बाई जी भी करके आया। आप जी दे दादा दा नाम सत्कारयोग भाई बल्लू जी, जिन्हां दी बाबत इतिहासक लिखतां विचों ये मिलदा है कि आप जी दे दादा ने जो अमृतसर साहिब जी दी पहली जंग होई धन श्री गुरु हरगोबिंद साहिब सच्चे पातशाह महाराजियां ने कीती, उस विच शहादत प्राप्त कीती सत्कारयोग भाई बल्लू जी ने। ते भाई माई दास भाई बल्लू जी दे सपुत्र अपने पिता की शहादत तो बाद सतवें पातशाह जी दे दर्शन दीदार करन श्री कीरतपुर साहिब जी जाते ने, नाल सपुत्र भी हन आप जी दे कुछ। उंज भाई माई दास जी दे 12 सपुत्र सन भाई मनी सिंह जी दे समेत। बचपन दा नाम भाई मनी सिंह जी दा भाई मनी राम जी सी, ते परिवार दे विच जिवें छोटे छोटे बच्चियां नूं प्यार नाल बुलाउंदे ने, आप जी नूं मनिया कह के बुलाउंदे सन परिवार दे जी। सतवें पातशाह अंतरजामी सतगुरु नूं पता सी, क्योंकि उस वेले 13 साल दी उम्र सी जदों श्री कीरतपुर साहिब जांदे ने। कुल आरजू इस मात लोक ते 90 साल दी हुई भाई मनी सिंह जी जी शहीद जी दी 13 साल दी उम्र विच सतगुरु जी दी चरण शरण दे विच जांदे ने। बाकी 77 साल जिहड़ी उम्र है वो गुरु साहिब जी दी चरण शरण विच ही बतीत होई। गुरु ग्रंथ साहिब जी नूं गुरु पंथ साहिब जी दे लेखे लाई 77 साल। सतवें पातशाह अंतरजामी सतगुरु जी ने वेख लिया गुरु घर विच आउण वाले समय विच एक हीरा जो प्रगट होना है अज चरण शरण विच आ गया। पुछिया सतवें पातशाह धन श्री गुरु हर राय साहिब सच्चे पातशाह महाराज जी ने भाई माई दास नूं कहण लगे भाई माई दास ये छोटा जिहा जिहड़ा बालक तेरे नाल है ये तेरा की लगदा। कहण लगा सतगुरु ये मेरा सपुत्तर है। सतगुरु जी कहण लगे भाई माई दास इहदा नाम की है। भाई माई दास कहण लगे सतगुरु इहदा नाम मनिया। अंतरजामी सतगुरु जी ने जिहड़े बचन कीते इतिहासकारां ने फिर वह लिखत विच लिआंदे। सतगुरु जी ने बचन कीता सी इह मनिया गुनिया जग हो इह गुणा दी खाण इस संसार विच प्रगट होवेगा। अगों फिर भाई मनीदास जी दे भाई मनी सिंह जी दे 10 सपुत्र होए जी। भाई मनी सिंह जी शहीद 12 भरा आप जी दे समेत एक भरा इन्हां दा जो कुदरती मौत नाल चढ़ाई कर गया सी। बाकी 11 भरावां ने शहादत प्राप्त कीती गुरु पंथ वास्ते। भाई दयाल दास जी जिन्हां ने नौवें सतगुरु धन गुरु तेग बहादुर साहिब जी दे नाल दिल्ली शहादत प्राप्त कीती जिन्हां नूं देग विच उबाल के शहीद कीता गया आप जी दे वड्डे भरा सन। ते भाई मनी सिंह जी शहीद दे 10 सपुत्रां दे विचों 7 पुत्रां ने शहादत प्राप्त कीती। 6 अते 7 पोह दी सांझी रात नूं जदों सच्चे पातशाह जी ने श्री आनंदपुर साहिब जी नूं छड्डिया उस वेले जिथे होर अनेकां गुरसिख उस काफले विच शामिल सन भाई मनी सिंह जी भी नाल शामिल सन। 5 पुत्र उस वेले सतगुरु जी दे काफले दे विच सन भाई मनी सिंह जी दे। भाई उदय सिंह जी जिन्हां ने सरसा नदी दे किनारे ते जंग करदियां शहादत प्राप्त कीती भाई मनी सिंह जी शहीद दे सपुत्र सन भाई उदय सिंह जी। भाई बचित्र सिंह जी जिन्हां ने कदी मस्त हाथी दा टाकरा भी कीता सी श्री आनंदपुर साहिब ते इत्थे ही फिर सरसा नदी दे किनारे जदों जख्मी हो गए ते कोटला निहंग खां दी हवेली विच शहीद भाई बचित्र सिंह जी जिन्हां ने शहादत प्राप्त कीती सी वो भी आप जी दे ही सपुत्र सन। कुछ को इतिहासकारां ने 3 सपुत्र जिहड़े नाल होर सन उन्हां दे नावां दा जिक्र कीता भाई अनक सिंह भाई अजायब सिंह ते 1 तीसरे होर सन। चमकौर साहिब जी दी जंग दे विच भाव के 6-7 पोह दी रात तों भाई अनक सिंह तीसरे भाई अजब सिंह भाई अजायब सिंह ਤੀਸਰੇ ਭਾਈ ਅਨਕ ਸਿੰਘ। ਛੇ ਸੱਤ ਪੋਹ ਦੀ ਰਾਤ ਤੋਂ ਲੈ ਕਰਕੇ ਤੇ ਅੱਠ ਪੋਹ ਦੀ ਸੰਧਿਆ ਤੱਕ, ਪਹਿਲਾਂ ਜਿਸ ਦਿਨ ਜੰਗ ਹੋਇਆ ਚਮਕੌਰ ਸਾਹਿਬ ਜੀ ਦਾ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੰਜ ਪੁੱਤਰ ਸ਼ਹੀਦ ਹੋ ਚੁੱਕੇ ਸਨ ਪੰਥ ਵਾਸਤੇ। ਬੜੇ ਗ੍ਰੰਥ ਫੋਲੇ ਜੀ ਮੈਂ, ਈਵਨ ਭਾਵੇਂ ਕਿਸੇ ਹੋਰ ਦਾ ਵੀ ਇਤਿਹਾਸ ਪੜ੍ਹ ਲਓ ਜਿਸ ਨੇ ਮੁਖਾਲਫਤ ਵਿੱਚ ਵੀ ਲਿਖਿਆ ਹੋਵੇ ਸਿੱਖ ਧਰਮ ਦੀ, ਪਰ ਕਿਧਰੇ ਇਹ ਜ਼ਿਕਰ ਨਹੀਂ ਮਿਲਦਾ। ਕਿਉਂਕਿ ਜਦੋਂ ਸਤਿਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਗੁਰੂ ਸਾਹਿਬ ਜੀ ਦਾ ਕਿੰਨਾ ਕੁ ਭਰੋਸਾ ਹੋਵੇਗਾ, ਕਿਉਂਕਿ ਆਪਣੇ ਮਹਿਲਾਂ ਨੂੰ, ਸਾਡੇ ਸਤਿਕਾਰਯੋਗ ਮਾਤਾਵਾਂ ਨੂੰ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਲੈ ਕੇ ਜਾਂਦੇ ਨੇ, ਨਾਲ ਭਾਈ ਧੰਨਾ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਦੋ ਗੁਰੂ ਘਰ ਦੀਆਂ ਟਹਿਲਣਾਂ, ਇੱਕ ਦਾ ਨਾਮ ਬੀਬੀ ਬੀਬੋ, ਇੱਕ ਦਾ ਨਾਮ ਬੀਬੀ ਭਾਗੋ, ਦੋ ਗੁਰਸਿੱਖ, ਦੋ ਗੁਰੂ ਘਰ ਦੀਆਂ ਟਹਿਲਣਾਂ, ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਨੂੰ ਲੈ ਕਰਕੇ ਕਰਮ ਦਰ ਕਰਮ ਪੜਾ ਕਰਦੇ ਹੋਏ ਦਿੱਲੀ ਪਹੁੰਚਦੇ ਨੇ। ਪੰਜ ਸਪੁੱਤਰ ਸ਼ਹੀਦ ਹੋ ਗਏ। ਕਿਸੇ ਵੀ ਇਤਿਹਾਸਕਾਰ ਦੀ ਲਿਖਤ ਵਿੱਚੋਂ ਇਹ ਨਹੀਂ ਮਿਲਦਾ ਇਹਨਾਂ ਨੇ ਵਾਪਸ ਆਣ ਕੇ ਆਪਣੇ ਪੁੱਤਰਾਂ ਦਾ ਸਸਕਾਰ ਕੀਤਾ ਹੋਵੇ। ਮੂੰਹ ਵੇਖਣੀ ਆਏ ਹੋਣ, ਪੰਜ ਪੁੱਤਰ ਕਹਿ ਦੇਣਾ ਬੜਾ ਸੌਖਾ ਜੀ। ਪੁੱਤਰ ਨੂੰ ਤੇ ਬੁਖਾਰ ਚੜਿਆ ਹੋਵੇ, ਮਾਂ ਪਿਓ ਨੂੰ ਭੁੱਖ ਨਹੀਂ ਲੱਗਦੀ, ਫੋਨ ਨਾ ਆਵੇ ਦੋ ਦਿਨ ਭਾਵੇਂ ਠੀਕ ਠਾਕ ਹੋਵੇ, ਨੀਂਦ ਨਹੀਂ ਆਉਂਦੀ, ਪਰ ਕਿੰਨਾ ਕੁ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪਿਆਰ ਹੋਵੇਗਾ। ਪੰਜ ਪੁੱਤਰ ਇੱਥੇ ਸ਼ਹੀਦ ਹੋ ਗਏ। ਕਦੀ ਪਿੱਛਾ ਭੌਂ ਕੇ ਆਣ ਕੇ ਵੇਖਿਆ ਹੀ ਨਹੀਂ ਕਿ ਉਹਨਾਂ ਦਾ ਸਸਕਾਰ ਕਰ ਦਿੱਤਾ ਕਿਸੇ ਨੇ, ਅੰਤਮ ਰਸਮਾਂ ਅੰਤਮ ਮਰਿਆਦਾ ਨਿਭਾ ਦਿੱਤੀ ਹੈ। ਦਿੱਲੀ ਰਹੇ ਮਾਤਾਵਾਂ ਦੇ ਨਾਲ, ਅਤੇ ਵਾਪਸ ਕਦੋਂ ਆਉਂਦੇ ਨੇ, ਜਦੋਂ ਸਤਿਗੁਰੂ ਜੀ ਇੱਥੋਂ ਫਿਰ ਚਮਕੌਰ ਸਾਹਿਬ ਜੀ ਦੇ ਮੈਦਾਨੇ ਜੰਗ ਤੋਂ ਰਾਤ ਨੂੰ ਪੰਥ ਦਾ ਹੁਕਮ ਮੰਨ ਕੇ ਮਾਛੀਵਾੜਾ ਕਰਮ ਦਰ ਕਰਮ ਮੁਕਤਸਰ ਸਾਹਿਬ ਜੀ ਦੀ ਫੈਸਲਾ ਕੁੰਨ ਆਖਰੀ ਜੰਗ ਕਰਕੇ ਜਦੋਂ ਦਮਦਮਾ ਸਾਹਿਬ ਪੜਾ ਕੀਤਾ ਹੁੰਦਾ, ਉਦੋਂ ਆਣ ਕੇ ਮਿਲਦੇ ਨੇ ਮਾਤਾਵਾਂ ਨੂੰ ਨਾਲ ਲੈ ਕੇ ਆਣ ਕਰਕੇ। ਇਤਿਹਾਸਕਾਰਾਂ ਇਹ ਵੀ ਜ਼ਿਕਰ ਕੀਤਾ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਦੀ ਮੰਗ ਕਰਨ ਤੇ ਕਿ ਹਰਿਮੰਦਰ ਸਾਹਿਬ ਜੀ ਦਾ ਪ੍ਰਬੰਧ, ਕਿਉਂਕਿ ਪਹਿਲੋਂ ਪ੍ਰਿਥੀ ਚੰਦ, ਫਿਰ ਉਸ ਤੋਂ ਬਾਅਦ ਉਸ ਦੀ ਔਲਾਦ ਕੋਲ ਸੀ, ਸਹਿਜੇ ਸਹਿਜੇ ਡਾਵਾਂਡੋਲ ਹੋ ਚੁੱਕਾ ਸੀ, ਉਹ ਵੀ ਚਲੇ ਗਏ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਦਿੱਤੀ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੌਂਪੀ। ਇਹਨਾਂ ਦੋਵਾਂ ਪ੍ਰਮੁੱਖ ਅਸਥਾਨਾਂ ਦੀਆਂ ਸਵਾਵਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੌਂਪੀਆਂ। ਬੜਾ ਇਤਿਹਾਸ ਲੰਬੇਰਾ ਜੀ, ਬੜੇ ਬੜੇ ਇੱਥੇ ਵਿਖੜੇ ਸਮੇਂ ਆਏ, ਜਿਵੇਂ ਤੱਤ ਖਾਲਸਾ ਬੰਦਈ ਖਾਲਸਾ ਦਾ ਝਗੜਾ, ਅਤੇ ਦੋਵੇਂ ਚੜ੍ਹਦੀ ਕਲਾ ਵਾਲੀਆਂ ਜਥੇਬੰਦੀਆਂ ਬੜੀ ਸੂਝ ਬੂਝ ਸਿਆਣਪ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਫੈਸਲੇ ਲੈਂਦੇ ਰਹੇ, ਪੰਥ ਨੂੰ ਇਕੱਠਿਆਂ ਰੱਖਦੇ ਰਹੇ, ਪੰਥ ਨੂੰ ਖੇਰੂ ਖੇਰੂ ਹੋਣ ਤੋਂ ਬਚਾਉਂਦੇ ਰਹੇ। ਸਾਡੇ ਗੁਰੂ ਸਾਹਿਬਾਨ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਜੋ ਕਾਇਮ ਕੀਤਾ ਨਾ, ਇਸ ਦੀ ਜੇ ਡੂੰਘਾਈ ਵਿੱਚ ਜਾਈਏ, ਇਹ ਭਗਤੀ ਅਤੇ ਸ਼ਕਤੀ ਦਾ ਸੰਕਲਪ ਸਾਨੂੰ ਦਿੱਤਾ। ਸਿੱਖ ਦੀ ਗੱਲ ਕਰ ਲਓ, ਜਗਿਆਸੂ ਦੀ ਗੱਲ ਕਰ ਲਓ, ਇਸ ਨੂੰ ਹਰ ਵੇਲੇ ਦੋ ਤਰ੍ਹਾਂ ਦੇ ਦੁਸ਼ਮਣਾਂ ਦਾ ਖਤਰਾ ਰਹਿੰਦਾ। ਗਿਣਤੀ ਵੱਧ ਹੈ ਪਰ ਦੁਸ਼ਮਣਾਂ ਨੂੰ ਜੇ ਭਾਗਾਂ ਵਿੱਚ ਵੰਡੀਏ ਤਾਂ ਦੋ ਤਰ੍ਹਾਂ ਦੇ ਨੇ। ਇੱਕ ਅੰਦਰੂਨੀ ਤੌਰ 'ਤੇ ਦੁਸ਼ਮਣ ਨੇ ਸਿੱਖ ਦੇ, ਉਹ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ। ਦੋਵੇਂ ਹੀ ਅਸਥਾਨ ਨੇ ਸਾਡੇ ਕੋਲ, ਮੀਰੀ ਦਾ ਵੀ ਪੀਰੀ ਦਾ ਵੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਰੂਹਾਨੀਅਤ ਦਾ ਕੇਂਦਰ ਪੀਰੀ ਦਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਮੀਰੀ ਦਾ ਕੇਂਦਰ। ਇੱਥੋਂ ਮੀਰੀ ਪੀਰੀ ਦਾ ਸੋਮਾ ਫੁੱਟਦਾ। ਇੱਥੋਂ ਸਿੱਖ ਨੇ ਸੇਧ ਲੈਣੀ ਹੈ, ਇਹਨਾਂ ਅਸਥਾਨਾਂ ਨੂੰ ਸਮਰਪਿਤ ਰਹਿਣਾ ਅਤੇ ਸਿੱਖ ਨੇ ਕਿਵੇਂ ਜੀਵਨ ਜਾਚ ਜਿਉਣੀ ਹੈ, ਕਿਵੇਂ ਆਪਣਾ ਜਨਮ ਸਫਲਾ ਕਰਨਾ, ਇਹਨਾਂ ਸਿਧਾਂਤਾਂ ਤੋਂ ਸੇਧ ਲੈਣੀ ਹੈ। ਹੁਣ ਜਿਹੜੇ ਦੁਸ਼ਮਣ ਅੰਦਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਮੁਆਫ਼ ਕਰਨਾ। ਹੁਣ ਕਾਮ ਨੂੰ ਮਾਰਨਾ, ਕ੍ਰੋਧ ਨੂੰ ਮਾਰਨਾ, ਲੋਭ ਨੂੰ, ਹੰਕਾਰ ਨੂੰ, ਮੋਹ ਨੂੰ ਮਾਰਨਾ, ਇਹ ਤਲਵਾਰ ਨਾਲ ਨਹੀਂ ਮਾਰੇ ਜਾ ਸਕਦੇ। ਇਹਨਾਂ ਨੂੰ ਮਾਰਨ ਵਾਸਤੇ ਪੀਰੀ ਦਾ ਸਹਾਰਾ ਲੈਣਾ ਪੈਣਾ, ਭਗਤੀ ਦਾ, ਗੁਰਬਾਣੀ ਪੜ੍ਹਨੀ ਪੈਣੀ ਹੈ, ਅਭਿਆਸ ਕਰਨਾ ਪੈਣਾ, ਸਿਮਰਨ ਕਰਨਾ ਪੈਣਾ। ਫਿਰ ਪੀਰੀ ਦਾ ਸਿਧਾਂਤ ਜਦੋਂ ਸਿੱਖ ਕਮਾਵੇਗਾ, ਇਹ ਆਪਣੇ ਅੰਦਰੂਨੀ ਦੁਸ਼ਮਣਾਂ 'ਤੇ ਕਬਜ਼ਾ ਕਰ ਲਵੇਗਾ, ਫਤਿਹ ਪਾ ਲਵੇਗਾ। ਅਤੇ ਬਾਹਰੀ ਤੌਰ 'ਤੇ ਜੇ ਕੋਈ ਚੜ੍ਹ ਕੇ ਆਉਂਦਾ, ਸਮੇਂ ਸਮੇਂ 'ਤੇ ਹਮਲਾਵਰ ਆਉਂਦੇ ਰਹੇ, ਅਤੇ ਬਾਹਰੋਂ ਫਿਰ ਪ੍ਰਤੱਖ ਤੌਰ 'ਤੇ ਮੀਰੀ ਦਾ ਸਿਧਾਂਤ ਸਿੱਖ ਨੂੰ ਅਪਣਾਉਣਾ ਪਵੇਗਾ, ਸ਼ਸਤਰਧਾਰੀ ਹੋਣਾ ਪਵੇਗਾ। ਅਤੇ ਮੀਰੀ ਪੀਰੀ ਦਾ ਸਿਧਾਂਤ ਪ੍ਰਗਟ ਛੇਵੇਂ ਪਾਤਸ਼ਾਹ ਜੀ ਨੇ ਕੀਤਾ, ਪਰ ਇਹ ਨਹੀਂ ਵੀ ਇਹ ਪਹਿਲੇ ਗੁਰੂ ਸਾਹਿਬਾਨ ਜੀ ਦੇ ਵੇਲੇ ਨਹੀਂ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਥਨ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਜਦੋਂ ਬਾਬਰ ਚੜ੍ਹਾਈ ਕਰਕੇ ਇੱਥੇ ਆਉਂਦਾ ਅਤੇ ਉਸ ਵੇਲੇ ਜਿਹੜੇ ਇੱਥੋਂ ਦੇ ਸ਼ਾਸਕ ਸਨ ਅਤੇ ਜਿਹੜੇ ਉਹਨਾਂ ਨੂੰ ਸੇਧ ਦੇਣ ਵਾਲੇ ਉਹਨਾਂ ਦੇ ਧਾਰਮਿਕ ਪੁਜਾਰੀ ਸਨ, ਉਹਨਾਂ ਨੇ ਨਿਹੱਥੇ ਕਰਕੇ ਮਾਰਿਆ ਕੌਮ ਨੂੰ। ਉਹਨਾਂ ਨੇ ਜੋ ਸਲਾਹ ਦਿੱਤੀ ਕਿ ਫਿਰ ਕੀ ਆ, ਬਾਬਰ ਚੜ੍ਹਾਈ ਕਰਕੇ ਆ ਗਿਆ, ਅਸੀਂ ਇਤਰਾਂ ਦੇ ਹਵਨ ਕਰਾਂਗੇ, ਇਤਰਾਂ ਦੇ ਮੰਤਰ ਮਾਰਾਂਗੇ, ਬਾਬਰ ਦੀ ਫੌਜ ਅੰਨ੍ਹੀ ਹੋ ਜਾਵੇਗੀ, ਉਹਨਾਂ ਦੀਆਂ ਬਾਹਾਂ ਵਿੱਚ ਬਲ ਨਹੀਂ ਰਹੇਗਾ, ਲੱਤਾਂ ਵਿੱਚ ਬਲ ਨਹੀਂ ਰਹੇਗਾ, ਉਹ ਹਿੰਦੁਸਤਾਨ 'ਤੇ ਕਿਵੇਂ ਕਬਜ਼ਾ ਕਰ ਲੈਣਗੇ, ਤੁਹਾਨੂੰ ਕੋਈ ਲੋੜ ਨਹੀਂ ਫੌਜਾਂ ਦੀ, ਕੋਈ ਲੋੜ ਨਹੀਂ ਤਿਆਰੀ ਦੀ। ਫਿਰ ਸਤਿਗੁਰੂ ਜੀ ਨੇ ਉਸ ਤ੍ਰਾਸਦੀ ਦਾ ਜ਼ਿਕਰ ਬਾਬਰ ਬਾਣੀ, ਜਿਸ ਨੂੰ ਅਸੀਂ ਕਹਿੰਦੇ ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਜ਼ਿਕਰ ਕੀਤਾ। ਕੋਈ ਮੁਗਲ ਨਾ ਹੋਵਾ ਅੰਧਾ, ਕਿਨੇ ਨਾ ਪਰਚਾ ਲਾਇਆ। ਬਾਬਰ ਚੜ੍ਹਾਈ ਕਰਕੇ ਆਇਆ, ਹੁਕਮਰਾਨਾਂ ਨੇ ਆਪਣੇ ਧਾਰਮਿਕ ਪੁਜਾਰੀਆਂ ਨੂੰ ਕਿਹਾ ਹੁਣ ਹਵਨ ਕਰੋ, ਮੰਤਰ ਪੜ੍ਹੋ, ਫੌਜ ਚੜ੍ਹ ਕੇ ਆ ਗਈ ਹੈ। ਸਤਿਗੁਰੂ ਜੀ ਕਹਿਣ ਲੱਗੇ, ਉਹਨਾਂ ਨੇ ਫਿਰ ਮੰਤਰ ਪੜ੍ਹੇ, ਹਵਨ ਕੀਤੇ, ਨਾ ਕੋਈ ਅੰਨਾ ਹੋਇਆ ਬਾਬਰ ਦਾ ਬੰਦਾ, ਨਾ ਕਿਸੇ ਦੀਆਂ ਬਾਹਾਂ 'ਚੋਂ ਬਲ ਮੁੱਕਿਆ। ਉਹਨਾਂ ਨੇ ਫਿਰ ਜੋ ਹਾਲ ਕੀਤਾ ਐਮਨਾਬਾਦ ਦੀ ਧਰਤੀ 'ਤੇ, ਸਤਿਗੁਰੂ ਜੀ ਨੇ ਉਸ ਤ੍ਰਾਸਦੀ ਨੂੰ ਨਾ ਜ਼ਿਕਰ ਕੀਤਾ, ਜਿਨ ਸਿਰ ਸੋਹਨ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ, ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਫਿਰ ਸਾਡੇ ਦੇਸ਼ ਦੀ ਇੱਜ਼ਤ, ਧੀ ਭੈਣ ਕਿਸੇ ਕੌਮ ਦੀ ਵੀ ਹੋਵੇ, ਉਹ ਸਾਡੀ ਇੱਜ਼ਤ ਹੈ, ਅਤੇ ਸਿੱਧੋਂ ਸਾਡੇ ਦੇਸ਼ ਦੀਆਂ ਧੀਆਂ ਭੈਣਾਂ ਦੀ ਪੱਤ ਰੋਲੀ ਗਈ, ਉਹਨਾਂ ਦੇ ਸਿਰਾਂ ਦੇ ਵਾਲ ਕੱਟੇ ਗਏ, ਸੰਧੂਰਾਂ ਦੀ ਥਾਂ ਉਹਨਾਂ ਦੇ ਸਿਰਾਂ ਵਿੱਚ ਮਿੱਟੀ ਪਾਈ ਗਈ, ਜਿਹਨੂੰ ਉਹਨਾਂ ਨੂੰ ਬੇਪਤ ਕਰਕੇ ਲੈ ਜਾ ਰਹੇ ਸਨ। ਅਤੇ ਸਤਿਗੁਰੂ ਨੇ ਫਿਰ ਉਹ ਹਾਲਤ ਵੀ ਖਿੱਚਿਆ ਕਿ ਕਦੀ ਇਹ ਇਸਤਰੀਆਂ ਭਾਵੇਂ ਕਿਸੇ ਕੌਮ ਦੀਆਂ ਪਰ ਹੈ ਤੇ ਸਾਡੇ ਦੇਸ਼ ਦੀਆਂ ਨਾ, ਇੱਜ਼ਤ ਸਾਡੇ ਦੇਸ਼ ਦੀ, ਪਰ ਇਹਨਾਂ ਦੀ ਇੰਨੀ ਤਰਸਯੋਗ ਹਾਲਤ ਜਿਹੜੀਆਂ ਮਹਿਲਾਂ ਵਿੱਚ ਰਹਿੰਦੀਆਂ ਸਨ ਨਾ, ਅੱਜ ਨੰਗੇ ਪੈਰੀ ਨੰਗੇ ਸਿਰੋਂ ਸਿਰ ਮੁੰਨ ਦਿੱਤੇ ਨੇ, ਸੰਧੂਰਾਂ ਦੀ ਥਾਂ ਸਿਰ ਵਿੱਚ ਮਿੱਟੀ ਪਈ ਹੈ, ਤੇ ਜਿਵੇਂ ਕਿਸੇ ਇੱਜੜ ਨੂੰ ਕੋਈ ਆਜੜੀ ਲਈ ਜਾਂਦਾ ਇਵੇਂ ਲਈ ਜਾਂਦੇ ਆ। ਗੁਰੂ ਸਾਹਿਬਾਨ ਜੀ ਨੇ ਸਿੱਖ ਨੂੰ ਦੋਵੇਂ ਸਿਧਾਂਤ ਜ਼ਰੂਰੀ ਨੇ ਜੀ, ਜੇ ਸਿੱਖ ਇਕੱਲਾ ਸ਼ਸਤਰਧਾਰੀ ਹੈ ਪਰ ਇਸ ਦੇ ਜਿਹੜੇ ਅੰਦਰ ਦੁਸ਼ਮਣ ਬੈਠੇ ਆ ਉਹਨਾਂ ਦੇ ਉੱਤੇ ਇਸਨੇ ਕੰਟਰੋਲ ਕਰਨ ਲਈ ਪੀਰੀ ਦਾ ਸਿਧਾਂਤ ਨਹੀਂ ਅਪਣਾਇਆ, ਇਸ ਦੀ ਖੇਡ ਨਹੀਂ ਬਣਨੀ। ਅਤੇ ਜੇ ਪੀਰੀ ਹੈ ਸ਼ਸਤਰ ਧਾਰਨ ਨਹੀਂ ਕੀਤੇ, ਮੀਰੀ ਨਹੀਂ ਰੱਖੀ, ਤੇ ਫਿਰ ਵੀ ਕਦੀ ਨਾ ਕਦੀ ਕੋਈ ਹਮਲਾਵਰ ਆਏਗਾ ਤੇ ਇਹਨੂੰ ਆਪਣਾ ਗੁਲਾਮ ਕਰ ਲਵੇਗਾ। ਸਤਿਗੁਰੂ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਮੈਂ ਤਾਂ ਥੋੜ੍ਹਾ ਜਿਹਾ ਬਾਹਰ ਨਿਕਲਿਆ ਤੇ ਸਮੇਂ ਸਮੇਂ ਤੇ ਇਹਨਾਂ ਸਿਧਾਂਤਾਂ ਦੀ ਅਗਵਾਈ ਕਰਨ ਵਾਸਤੇ, ਪਹਿਰੇਦਾਰੀ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਜੇ ਜੀਵਨ ਕਾਲ ਵੇਖੀਏ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਆਇਆ, ਤੇ ਜੇ ਦਸਵੇਂ ਪਾਤਸ਼ਾਹ ਜੀ ਨੇ ਭੇਜਿਆ ਤੇ ਕੋਈ ਆਮ ਗੁਰਸਿੱਖ ਨਹੀਂ, ਮਹਾਨ ਕਰਨੀ ਕਥਨੀ ਦੇ ਵਿੱਚ ਪੂਰਾ ਧੰਨ ਧੰਨ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਨੂੰ ਫਿਰ ਦੋਵੇਂ ਸਵਾਵਾਂ ਇਕੱਠੀਆਂ ਸੌਂਪੀਆਂ ਸਤਿਗੁਰੂ ਜੀ ਨੇ, ਤੇ ਇਸ ਵਿੱਚ ਕੋਈ ਦੋ ਰਾਵਾਂ ਨਹੀਂ। ਬੜੀ ਯੋਗ ਅਗਵਾਈ ਉਹਨਾਂ ਨੇ ਮੀਰੀ ਦੀ ਵੀ ਕੀਤੀ, ਬੜੀ ਯੋਗ ਅਗਵਾਈ ਪੀਰੀ ਦੀ ਵੀ ਕੀਤੀ, ਕਿਉਂਕਿ ਉਹ ਪੋਥੀਆਂ ਹੱਥੀਂ ਲਿਖਦੇ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰਬਾਣੀ ਦੀਆਂ ਪੋਥੀਆਂ ਲਿਖ ਲਿਖ, ਅੱਜ ਵਰਗਾ ਪ੍ਰੈਸ ਸਿਸਟਮ ਤੇ ਨਹੀਂ ਸੀ, ਮਤਲਬ ਦੋਵਾਂ ਦਾ ਹੀ ਪ੍ਰਚਾਰ ਕੀਤਾ ਉਹਨਾਂ ਨੇ। ਸਿੱਖ ਨੂੰ ਬਾਣੀ ਦੀ ਵੀ ਲੋੜ ਹੈ, ਬਾਣੇ ਦੀ ਵੀ ਲੋੜ ਹੈ, ਸ਼ਸਤਰ ਦੀ ਵੀ ਲੋੜ ਹੈ। ਹੁਣ ਚਮਕੌਰ ਸਾਹਿਬ ਜੀ ਦੇ ਮੈਦਾਨੇ ਜੰਗ ਅੰਦਰ ਸਵਾ ਸਵਾ ਲੱਖ ਨਾਲ ਇੱਕ ਸਿੰਘ ਜੂਝਿਆ। ਮੇਰੀ ਗੱਲ ਨੂੰ ਗਲਤ ਨਾ ਲੈ ਜਾਣਾ, ਮੈਂ ਇਹ ਗੁਰੂ ਦੀ ਹਜ਼ੂਰੀ ਵਿੱਚ ਸੱਚ ਬਿਆਨੀਆਂ ਕਰਾਂਗਾ। ਜੇ ਕੋਈ ਕਹੇ ਵੀ ਜਿਮ ਤੇ ਜਾ ਕਰਕੇ ਕਸਰਤ ਕਰਕੇ ਪਦਾਰਥ ਖਾ ਖਾ ਕੇ ਮੈਂ ਸਵਾ ਲੱਖ ਨਾਲ ਇਕੱਲਾ ਜੂਝ ਲਵਾਂਗਾ, ਜਿੰਨਾ ਮਰਜ਼ੀ ਮਹਿੰਗੇ ਪਦਾਰਥ ਖਾ ਲਓ, ਜਿੰਨੀ ਮਰਜ਼ੀ ਕਸਰਤ ਕਰ ਲਓ, ਇੱਕ ਮਨੁੱਖ ਸਵਾ ਲੱਖ ਨਾਲ ਨਹੀਂ ਲੜ ਸਕਦਾ, ਭਾਵੇਂ ਉਹਦੇ ਕੋਲ ਸ਼ਸਤਰ ਮਹਿੰਗੇ ਤੋਂ ਮਹਿੰਗਾ ਅਤੇ ਵਧੀਆ ਤੋਂ ਵਧੀਆ। ਜਦੋਂ ਤੱਕ ਉਸ ਕੋਲ ਪੀਰੀ ਨਹੀਂ, ਨਾਮ ਨਹੀਂ, ਬਾਣੀ ਨਹੀਂ, ਸਿਮਰਨ ਨਹੀਂ, ਅਭਿਆਸ ਨਹੀਂ, ਜਦੋਂ ਅੰਦਰੋਂ ਰੂਹਾਨੀ, ਸਤਿਗੁਰੂ ਜੀ ਨੇ ਪਹਿਲੋਂ ਸਿੱਖਾਂ ਨੂੰ ਅੰਦਰੋਂ ਸੂਰਮੇ ਬਣਾਇਆ। ਪੰਜਵੇਂ ਪਾਤਸ਼ਾਹ ਜੀ ਦੇ ਬੜੇ ਸ਼ਬਦ ਨੇ, ਧਨਾਸਰੀ ਰਾਗ ਦਾ ਇੱਕ ਸਾਂਝਾ ਕਰ ਦੇਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਇਸ ਸਮੁੱਚੇ ਸ਼ਬਦ ਵਿੱਚ ਸਤਿਗੁਰੂ ਜੀ ਗੱਲ ਕਰ ਰਹੇ ਨੇ ਕਿ ਸੂਰਮਾ ਕੌਣ ਹੁੰਦਾ, ਪਰ ਸਾਰੇ ਸ਼ਬਦ ਵਿੱਚ ਗੱਲ ਸੂਰਮੇ ਦੀ ਕੀਤੀ ਆ, ਪਰ ਰੂਹਾਨੀਅਤ ਦੇ ਸੂਰਮੇ ਦੀ ਕੀਤੀ ਆ ਕਿ ਜਿਹੜਾ ਅੰਦਰੋਂ ਸੂਰਮਾ ਬਣ ਗਿਆ। ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀਰੇ। ਪਹਿਲੋਂ ਅੰਦਰੋਂ ਸੂਰਮੇ ਬਣਾਇਆ ਗੁਰੂ ਸਾਹਿਬ ਜੀ ਨੇ। ਜਦੋਂ ਸਿੱਖ ਅੰਦਰੂਨੀ ਤੌਰ ਤੇ ਦੁਸ਼ਮਣਾਂ ਨੂੰ ਮਾਤ ਪਾ ਕਰਕੇ ਰੂਹਾਨੀਅਤ ਦੇ ਤੌਰ ਤੇ ਸੂਰਮੇ ਬਣ ਗਏ, ਫਿਰ ਸਾਡੇ ਹੱਥਾਂ ਵਿੱਚ ਸ੍ਰੀ ਸਾਹਿਬ ਪਕੜਾਈਆਂ ਕਿ ਹੁਣ ਬਾਹਰੋਂ ਕੋਈ ਤੁਹਾਡੇ ਤੇ ਹਮਲਾ ਨਾ ਕਰ ਸਕੇ, ਤੁਹਾਨੂੰ ਕੋਈ ਗੁਲਾਮ ਨਾ ਕਰ ਸਕੇ। ਤੇ ਸਮੇਂ ਸਮੇਂ ਤੇ ਅਜਿਹੇ ਮਹਾਨ ਅਸਥਾਨਾਂ ਦੀ ਅਗਵਾਈ ਕਰਨ ਵਾਲੇ, ਸੇਵਾਦਾਰ ਦੇ ਤੌਰ ਤੇ ਸਵਾਵਾਂ ਨਿਭਾਉਣ ਵਾਲੇ ਮਹਾਨ ਗੁਰਸਿੱਖਾਂ ਨੂੰ ਜ਼ਿੰਮੇਵਾਰੀ ਗੁਰੂ ਸਾਹਿਬ ਜੀ ਆਪਣੇ ਜੀਵਨ ਕਾਲ ਵਿੱਚ ਦਿੰਦੇ ਰਹੇ, ਉਹ ਯੋਗ ਅਗਵਾਈ ਕਰਦੇ ਰਹੇ, ਇਤਿਹਾਸ ਬੋਲਦਾ। ਸਰੋ ਵਿਚਾਰ, ਸਤਿਗੁਰੂ ਜੀ ਨੇ ਦੋਨਾਂ ਅਸਥਾਨਾਂ ਦੀ ਸੇਵਾ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਦਿੱਤੀ। ਪੰਜ ਸਪੁੱਤਰ ਜਿੱਥੇ ਆਪ ਜੀ ਦੇ ਸ਼ਹੀਦ ਹੋ ਜਾਂਦੇ ਹੈ ਜੀ, ਇਤਿਹਾਸਕਾਰਾਂ ਜ਼ਿਕਰ ਕੀਤਾ, ਕਿਉਂਕਿ ਵੱਡਾ ਪਰਿਵਾਰ 12 ਭਰਾ, ਸਾਰੇ ਭਰਾਵਾਂ ਦੇ ਜੇ ਪੋਤਰਿਆਂ ਦੀ ਗੱਲ ਕਰੀਏ ਤੇ 10 ਪੋਤਰੇ ਵੀ ਗੁਰੂ ਪੰਥ ਦੀ ਖਾਤਰ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਓੜਕ ਨੂੰ 26 ਅਕਤੂਬਰ ਸੰਨ 1733 ਦਾ ਸਮਾਂ ਆਉਂਦਾ, ਜਿਹਨੂੰ 18ਵੀਂ ਸਦੀ ਕਹਿੰਦੇ। ਬੜਾ ਵਿਖੜਾ ਸਮਾਂ, ਸਿੱਖਾਂ ਦੇ ਸਿਰਾਂ ਦੇ ਮੁੱਲ ਘਰ ਬਾਰ ਜਪਤ ਕਰ ਲਏ, ਤਬਾਹ ਕਰ ਦਿੱਤੇ। ਸਿੱਖ ਜੰਗਲਾਂ ਵੇਲਿਆਂ ਵਿੱਚ ਰਹਿੰਦੇ ਨੇ, ਵੇਖੋ ਕਿੰਨੀ ਲੰਮੀ ਸੋਚ ਵਿੱਚ ਪਾਏ ਗਏ ਬੰਦੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਲੋਂ ਕਿ ਦੀਵਾਲੀ 'ਤੇ ਇਕੱਤਰਤਾ ਕਰੀਏ, ਸਿੱਖ ਇਕੱਠੇ ਆਉਣ, ਸਲਾਹ ਕਰੀਏ, ਗੁਰਮਤੇ ਕਰੀਏ ਕਿ ਕਿਵੇਂ ਪੰਥ ਦੀ ਖਾਤਰ ਲੜਨਾ, ਕਿਵੇਂ ਪੰਥ ਨੂੰ ਉਚਾਈਆਂ 'ਤੇ ਲੈ ਕਰਕੇ ਜਾਣਾ। ਜ਼ਕਰੀਆ ਖਾਨ ਉਸ ਵੇਲੇ ਲਾਹੌਰ ਦਾ ਗਵਰਨਰ ਸੀ, ਮਾਇਆ ਦੇਣੀ ਮੰਨ ਲਈ ਉਸ ਨੂੰ। ਵਿਦਵਾਨਾਂ ਨੇ ਵੱਖ ਵੱਖ ਜ਼ਿਕਰ ਕੀਤਾ ਗਿਣਤੀ ਦਾ, ਮਾਇਆ ਦਾ, ਪਰ ਇਹ ਜ਼ਿਕਰ ਹੈ ਕਿ ਉਸ ਨੂੰ ਪੈਸੇ ਦੇਣੇ ਮੰਨੇ ਕਿ ਜੇ ਤੁਸੀਂ ਸਾਨੂੰ ਇਕੱਤਰਤਾ ਕਰ ਲੈਣ ਦਿਓ ਤੇ ਚੜਾਵੇ ਵਿੱਚੋਂ ਅਸੀਂ ਤੁਹਾਨੂੰ ਮਾਇਆ ਦੇ ਦੇਵਾਂਗੇ। ਭਾਈ ਸਾਹਿਬ ਜੀ ਨੇ ਜਦੋਂ ਜ਼ਕਰੀਆ ਖਾਨ ਮੰਨ ਗਿਆ, ਫਿਰ ਪੱਤਰਕਾਵਾਂ ਸੁਨੇਹੇ ਭੇਜੇ ਕਿ ਦੀਵਾਲੀ 'ਤੇ ਇਕੱਤਰ ਹੋ। ਇਹ 26 ਅਕਤੂਬਰ 1733 ਦੀ ਦੀਵਾਲੀ ਦੀ ਗੱਲ ਹੈ ਤੇ ਉੱਧਰ ਜ਼ਕਰੀਆ ਖਾਨ ਨੇ ਸੋਚਿਆ ਕਿ ਸਿੱਖਾਂ ਨੂੰ ਇਕੱਠੇ ਹੋ ਲੈਣ ਦਿਓ ਤੇ ਲਖਪਤ ਰਾਏ ਨੂੰ ਕਿਹਾ ਕਿ ਤੂੰ ਫੌਜ ਲੈ ਕੇ ਜਾਣਾ ਤੇ ਜੰਗਲਾਂ ਵਿੱਚੋਂ ਤੇ ਹੁਣ ਸਿੱਖ ਫੜੇ ਨਹੀਂ ਜਾਂਦੇ, ਇਹਨਾਂ ਦਾ ਮਲੀਆ ਮੇਟ ਕਰ ਦੇਣਾ, ਨਾਮੋ ਨਿਸ਼ਾਨ ਮਿਟਾ ਦੇਣਾ। ਜਦੋਂ ਇਹ ਖਬਰਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗੀਆਂ, ਵਾਪਸ ਫਿਰ ਸੁਨੇਹੇ ਭੇਜੇ ਗਏ ਕਿ ਨਾ ਆਇਓ, ਹਕੂਮਤ ਦੀ ਨੀਅਤ ਠੀਕ ਨਹੀਂ। ਪਰ ਕੁਝ ਗੁਰਸਿੱਖ ਕਹਿੰਦੇ ਸਿੱਖ ਸੰਗਤਾਂ ਆ ਵੀ ਗਈਆਂ, ਲਖਪਤ ਰਾਏ ਵੀ ਆਇਆ, ਚੜ੍ਹਾਈ ਵੀ ਕੀਤੀ, ਸ਼ਹਾਦਤਾਂ ਵੀ ਹੋਈਆਂ, ਦੀਵਾਲੀ ਦਾ ਮੇਲਾ ਲੱਗਾ ਨਾ, ਇਕੱਤਰਤਾ ਹੋਈ ਨਾ, ਪਰ ਹਕੂਮਤ ਨੇ ਬਾਅਦ ਵਿੱਚ ਪੈਸਿਆਂ ਦੀ ਮੰਗ ਕੀਤੀ। ਭਾਈ ਸਾਹਿਬ ਜੀ ਨੇ ਕਿਹਾ ਕਿਉਂਕਿ ਇਹ 26 ਅਕਤੂਬਰ ਤੇ ਸ਼ਹਾਦਤ ਹੁੰਦੀ ਆ ਆਣ ਕੇ ਜੂਨ ਵਿੱਚ, ਇੰਨਾ ਸਮਾਂ ਕਿਉਂ ਅੱਗੇ ਆਇਆ? ਭਾਈ ਸਾਹਿਬ ਜੀ ਨੇ ਕਿਹਾ, ਗੁਰਸਿੱਖਾਂ ਨੇ ਕਿਹਾ ਕਿ ਤੁਸੀਂ ਸਾਨੂੰ ਵਿਸਾਖੀ ਦਾ ਜੋੜ ਮੇਲਾ ਮਨਾ ਲੈਣ ਦਿਓ 1734 ਵਾਲੀ, ਉਦੋਂ ਇਕੱਤਰਤਾ ਹੋਵੇਗੀ, ਚੜ੍ਹਤ ਆਵੇਗੀ, ਅਸੀਂ ਦੇ ਦੇਵਾਂਗੇ। ਹੁਣ ਤਾਂ ਤੁਸੀਂ ਨਹੀਂ ਆਉਣ ਦਿੱਤੀ ਕਿਉਂਕਿ ਤੁਸੀਂ ਹਮਲਾ ਕਰ ਦਿੱਤਾ। ਵਿਸਾਖੀ ਤੱਕ ਉਡੀਕ ਕੀਤੀ ਗਈ, ਪਰ ਵਿਸਾਖੀ 'ਤੇ ਵੀ ਇਵੇਂ ਹੀ ਹਕੂਮਤ ਨੇ ਫਿਰ ਸੋਚਿਆ ਵੀ ਸਿੱਖਾਂ ਦਾ ਮਲੀਆ ਮੇਟ ਕਰ ਦੇਣਾ, ਇਕੱਤਰਤਾ ਵਿਸਾਖੀ 'ਤੇ ਵੀ ਨਾ ਹੋਈ। ਫਿਰ ਓੜਕ ਨੂੰ ਭਾਈ ਸਾਹਿਬ ਜੀ ਨੂੰ ਇੱਥੋਂ ਗ੍ਰਿਫਤਾਰ ਕਰਕੇ ਲੈ ਗਏ, ਨਾਲ ਬੜੇ ਗੁਰਸਿੱਖ ਖੜ੍ਹੇ। ਜਦੋਂ ਲਾਹੌਰ ਸ਼ਹਾਦਤ ਹੁੰਦੀ ਹੈ, 5 ਸਪੁੱਤਰ ਇੱਥੇ ਸ਼ਹੀਦ ਹੋ ਚੁੱਕੇ ਨੇ, 2 ਸਪੁੱਤਰ ਉੱਥੇ ਸ਼ਹੀਦ ਹੁੰਦੇ ਨੇ ਭਾਈ ਸਾਹਿਬ ਜੀ ਦੇ, ਭਾਈ ਚਿੱਤਰ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਉਹ ਵੀ ਅੱਜ ਦੇ ਦਿਨ ਭਾਈ ਸਾਹਿਬ ਜੀ ਦੇ ਨਾਲ ਸ਼ਹੀਦ ਕੀਤੇ ਜਾਂਦੇ ਨੇ। ਭਾਈ ਗੁਲਜ਼ਾਰ ਸਿੰਘ ਜਾਂ ਕਿਧਰੇ ਗੁਲਜ਼ਾਰਾ ਸਿੰਘ ਕਰਕੇ ਲਿਖਿਆ, ਇਹਨਾਂ ਦੀ ਪੁੱਠੀ ਖੱਲ ਲਾ ਕੇ, ਚਮੜੀ ਲਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਜੀ, ਇਹਨਾਂ ਦੀਆਂ ਅੱਖਾਂ ਕੱਢ ਕੇ ਚਿਰਖੜੀ 'ਤੇ ਚਾੜ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮੰਗਤ ਸਿੰਘ ਜੀ, ਭਾਈ ਸਾਹਿਬ ਜੀ ਦੇ ਭਰਾ, ਅੱਜ ਦੇ ਦਿਨ ਨਾਲ ਸ਼ਹੀਦ ਕੀਤੇ ਗਏ। ਹੋਰ ਵੀ ਅਨੇਕਾਂ ਗੁਰਸਿੱਖ, ਭਾਈ ਮੋਕਮ ਸਿੰਘ, ਭਾਈ ਰਾਨ ਸਿੰਘ, ਅਨੇਕਾਂ ਗੁਰਸਿੱਖਾਂ ਦਾ ਜ਼ਿਕਰ ਕੀਤਾ ਵਿਦਵਾਨਾਂ ਨੇ, ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਅਤੇ ਭਾਈ ਸਾਹਿਬ ਜੀ ਨੂੰ ਬੰਦ ਬੰਦ ਕੱਟ ਕੇ ਲਾਹੌਰ ਨਖਾਸ ਚੌਂਕ ਵਿੱਚ ਅੱਜ ਦੇ ਦਿਨ ਸ਼ਹੀਦ ਕੀਤਾ ਗਿਆ। ਅਤੇ ਭਾਈ ਸਾਹਿਬ ਜੀ ਇਕੱਲੇ ਸ਼ਹੀਦ ਨਹੀਂ, ਮੋਟੇ ਜਿਹੇ ਤੌਰ 'ਤੇ 29 ਬਣਦੇ ਨੇ, ਇੱਕ ਦਾਦਾ, 11 ਇਹ ਭਰਾ, 12 ਹੋ ਗਏ, 7 ਇਹਨਾਂ ਦੇ ਪੁੱਤਰ 19 ਅਤੇ 10 ਸਾਰੇ ਭਰਾਵਾਂ ਦੇ ਪੋਤਰ 29। ਅਤੇ ਵਿਦਵਾਨਾਂ ਨੇ ਜਦੋਂ ਇਹਨਾਂ ਦੀਆਂ ਪੀੜ੍ਹੀਆਂ ਦੇ ਵਿੱਚੋਂ ਗਿਣਤੀ ਕੀਤੀ ਆ, 65 ਤੋਂ ਵੀ ਵੱਧ ਹੋ ਜਾਂਦੇ ਨੇ। ਪਰਿਵਾਰ ਬੜਾ ਵੱਡਾ ਸੀ। ਭਾਈ ਸਾਹਿਬ ਜੀ ਦਾ ਵਿਆਹ ਜਿਹੜਾ ਹੁੰਦਾ, ਭਾਈ ਲੱਖੀ ਸ਼ਾਹ ਵਣਜਾਰੇ ਦੀ ਸਪੁੱਤਰੀ ਬੀਬੀ ਸੀਤੋਬਾਈ ਦੇ ਨਾਲ ਹੁੰਦਾ, ਉਹ ਵੀ ਇਸੇ ਪਰਿਵਾਰ ਦਾ ਹਿੱਸਾ ਬਣਦਾ ਜੀ। ਅੱਜ ਦੇ ਦਿਨ ਇਸ ਮਹਾਨ ਗੁਰਸਿੱਖ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਦਿਲੋਂ ਜਦੋਂ ਇਤਿਹਾਸ ਪੜ੍ਹੀ ਦਾ ਨਾ ਜੀ, ਸੋਚੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਪੰਥ ਸਾਹਿਬ ਜੀ ਨੂੰ ਇੰਨੇ ਮਹਾਨ ਮਹਾਨ ਸਮਰਪਿਤ ਗੁਰਸਿੱਖ, ਤੇ ਅਸੀਂ ਤੇ ਨਿੱਕੇ ਨਿੱਕੇ ਲਾਲਚਾਂ ਦਾ ਕਰਕੇ ਗੁਰੂ ਨੂੰ ਤਿਆਗ ਦਿੰਦੇ ਹਾਂ। ਆਪਾਂ ਵੀ ਗੁਰੂ ਨੂੰ ਸਮਰਪਿਤ ਹੋਈਏ, ਅਜਿਹੇ ਮਹਾਨ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲਈਏ। ਭਾਈ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਅੱਜ ਮਹਾਨ ਗੁਰਸਿੱਖ ਸ਼ਹੀਦ ਹੋਏ, ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ, ਸੀਸ ਝੁਕਾਉਂਦੇ ਹਾਂ। ਆਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰੋਂ ਕਰੋ, ਜੋ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ ਉਸ ਦੀ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ।
0: ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਜੈਤ ਸਰੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਦੂਸਰੇ ਸੁਰ ਤਾਲ ਘਰ ਵਿੱਚ ਗਾਉਣ ਦਾ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ, ਤੇ ਸ਼ੰਤ ਦੇ ਸਿਰਲੇਖ ਹੇਠਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਪਰਿਪੂਰਨ ਪਰਮਾਤਮਾ ਇੱਕ ਹੈ। ਓਅੰਕਾਰ ਜੋ ਸਮੁੱਚੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਓੜਕ ਨੂੰ ਲੈਤਾ ਕਰਨ ਵਾਲਾ, ਐਸੇ ਮਹਾਨ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ।
1: ਸਲੋਕ
0: ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਊਚਾ ਅਗਮ ਅਪਾਰ ਪ੍ਰਭ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਉਹ ਪਰਮੇਸ਼ਰ ਉੱਚਿਆਂ ਤੋਂ ਉੱਚਾ। ਗਮ ਦਾ ਆਖਰੀ ਅਰਥ ਹੁੰਦਾ ਪਹੁੰਚ, ਤੇ ਅਗਮ ਜਿਸ ਤੱਕ ਪਹੁੰਚ ਨਾ ਹੋਵੇ, ਮਨ ਦੀ ਪਹੁੰਚ ਨਾ ਹੋਵੇ, ਇੰਦਰੀਆਂ ਦੀ ਪਹੁੰਚ ਨਾ ਹੋਵੇ, ਸਰੀਰ ਦੀ ਪਹੁੰਚ ਨਾ ਹੋਵੇ, ਉਹ ਪਰਿਪੂਰਨ ਪਰਮਾਤਮਾ ਉੱਚਿਆਂ ਤੋਂ ਉੱਚਾ, ਉਹਨੂੰ ਫੜਿਆ ਨਹੀਂ ਜਾ ਸਕਦਾ। ਅਗਮ ਹੈ, ਅਪਹੁੰਚ ਹੈ ਤੇ ਅਪਾਰ ਹੈ, ਜਿਸ ਦਾ ਨਾਂ ਤੇ ਉਰਲਾ ਪਾਸਾ ਕੋਈ ਵੇਖ ਸਕਦਾ, ਨਾ ਪਰਲਾ ਪਾਸਾ ਵੇਖ ਸਕਦਾ ਹੈ।
1: ਕਥਨ ਨਾ ਜਾਏ ਅਕਥ,
0: ਤੇ ਜੇ ਕੋਈ ਕਹੇ ਕਿ ਮੈਂ ਕਥਨ ਕਰ ਕਰਕੇ ਉਸ ਦਾ ਅੰਤ ਪਾ ਲਵਾਂ, ਕਥਨ ਕਰ ਕਰਕੇ ਫਿਰ ਕਥਨ ਕਰਨਾ ਕਿਉਂ? ਕਥਨ ਕਰਨਾ ਭਾਵ ਬਾਣੀ ਪੜ੍ਹਨੀ, ਸਿਮਰਨ ਕਰਨਾ, ਨਾਮ ਜਪਣਾ, ਫਿਰ ਇਹਦਾ ਫਾਇਦਾ ਕੀ ਹੈ? ਕਥਨ ਕਰ ਕਰਕੇ ਕਰ ਕਰਕੇ ਇੱਕ ਤੇ ਜਿਵੇਂ ਜਿਵੇਂ ਨੇੜਤਾ ਹਾਸਲ ਹੁੰਦੀ ਹੈ, ਪਤਾ ਲੱਗਦਾ ਕਿ ਅਸੀਂ ਉਸ ਦਾ ਅੰਤ ਤੇ ਨਹੀਂ ਪਾ ਸਕਦੇ ਪਰ ਉਸ ਦੇ ਵਿੱਚ ਸਮਾ ਸਕਦੇ ਹਾਂ, ਫਿਰ ਇਹ ਵੀ ਪਤਾ ਲੱਗ ਜਾਂਦਾ ਕਿ ਉਹ ਬੜਾ ਵੱਡਾ ਉੱਚਾ ਅਪਹੁੰਚ ਹੈ, ਪਾਰਾਵਾਰ ਤੋਂ ਰਹਿਤ ਹੈ ਤੇ ਅਕਥ ਹੈ, ਕਥ ਨਹੀਂ ਸਕਦੇ। ਪਰ ਸਤਿਗੁਰੂ ਜੀ ਨੇ ਕਿਹਾ ਕਿ ਬਖਸ਼ਿਸ਼ ਕੀ ਹੋਵੇਗੀ ਉਸ ਨੂੰ ਕਥਨ ਕਰਨ ਦੇ ਨਾਲ? ਸੁਣ ਵੱਡਾ, ਅੱਖ ਹੈ ਸਭ ਕੋਏ, ਕੇਵਡ ਵੱਡਾ ਡਿੱਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਤੇ ਫਿਰ ਕਹਿਣੇ ਵਾਲੇ ਤੇਰੇ ਰਹੇ ਸਮਾਏ, ਵਿੱਚ ਸਮਾ ਜਾਂਦੇ ਨੇ। ਉਂਝ ਧਰਮ ਦੀ ਦੁਨੀਆਂ ਦੇ ਵਿੱਚ ਇਹ ਤ੍ਰਾਸਦੀ ਹੈ, ਜਦੋਂ ਕੋਈ ਬਹੁਤ ਜ਼ਿਆਦਾ ਕਹੇਗਾ ਕਿ ਮੈਂ ਵਖਿਆਨ ਕਰ ਦਿੱਤਾ, ਇਸ ਦਾ ਮਤਲਬ ਉਸਨੇ ਵੇਖਿਆ ਕੁਝ ਨਹੀਂ ਹੁੰਦਾ। ਜਿਨ੍ਹਾਂ ਨੇ ਵੇਖਿਆ ਉਹ ਖਮੋਸ਼ ਹੋ ਗਏ, ਉਹ ਬੋਲੇ ਨਾ, ਕਿਉਂਕਿ ਪਤਾ ਲੱਗ ਗਿਆ ਉਹ ਅਕਥ ਹੈ, ਜਿਹੜੇ ਬੋਲੇ ਹੁਣ ਮੈਂ ਬੋਲ ਰਿਹਾ, ਭਾਵ ਕਿ ਮੈਂ ਬੋਲ ਤਾਂ ਰਿਹਾ ਕਿ ਹਾਲੇ ਮੈਂ ਵੱਖਰਾ ਤੇ ਪਰਮੇਸ਼ੁਰ ਵੱਖਰਾ। ਜਿਨ੍ਹਾਂ ਨੇ ਕਥਨ ਕੀਤਾ ਉਹਨਾਂ ਨੂੰ ਪਤਾ ਨਹੀਂ ਸੀ, ਜਿਨ੍ਹਾਂ ਨੂੰ ਪਤਾ ਲੱਗ ਗਿਆ ਉਹ ਖਮੋਸ਼ ਹੋ ਗਏ। ਅਕਸਰ ਤੁਸੀਂ ਬੰਦਗੀ ਵਾਲੇ ਮਹਾਂਪੁਰਖ, ਸਤਪੁਰਖ, ਧਰਮੀ ਪੁਰਖ ਖਮੋਸ਼ ਵੇਖੋਗੇ, ਚੁੱਪ। ਉਹਨਾਂ ਦੇ ਲਾਗੇ ਜਾਓਗੇ, ਇੱਕ ਸ਼ਾਂਤੀ ਮਹਿਸੂਸ ਹੋਏਗੀ। ਬਿਨਾਂ ਬਚਨ ਕਰਨ ਤੋਂ, ਬਿਨਾਂ ਗੱਲਾਂ ਕਰਨ ਤੋਂ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲਦਾ ਜਾਏਗਾ। ਤੁਸੀਂ ਮਨ 'ਚ ਸਵਾਲ ਲੈ ਕੇ ਜਾਂਦੇ ਹੋ, ਬੰਦਗੀ ਵਾਲੇ ਕਿਸੇ ਗੁਰਸਿੱਖ ਕੋਲ ਬੈਠਦੇ ਹੋ, ਉਸ ਦੀ ਸ਼ਾਂਤੀ ਦੇ ਵਿੱਚੋਂ, ਉਸ ਦੀ ਖਮੋਸ਼ੀ ਦੇ ਵਿੱਚੋਂ ਤੁਹਾਡੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲਦਾ ਜਾਏਗਾ। ਇੱਕ ਗਾਥਾ ਇਸ ਅਸਥਾਨ 'ਤੇ ਮੈਂ ਅੱਗੇ ਵੀ ਸਾਂਝੀ ਕੀਤੀ ਹੈ, ਉਹ ਕਹਾਣੀ ਹੈ ਅਤੇ ਸਮਝਾਉਣ ਵਾਸਤੇ ਹੈ। ਕਿਵੇਂ ਅਕਥ ਨੂੰ ਕਥਨ ਦਾ ਯਤਨ ਕਰਦੇ ਪਏ ਨੇ, ਪਰ ਜਿਨ੍ਹਾਂ ਨੇ ਵੇਖ ਲਿਆ, ਪਤਾ ਵੀ ਲਾ ਲਿਆ, ਪਰ ਉਹ ਬੋਲਣ ਜੋਗੇ ਨਹੀਂ ਰਹਿੰਦੇ। ਜਿਹੜੇ ਬੋਲਣ ਜੋਗੇ ਹੁੰਦੇ ਨੇ ਉਹਨਾਂ ਨੂੰ ਪੂਰਾ ਪਤਾ ਨਹੀਂ ਹੁੰਦਾ, ਅਤੇ ਜਿਨ੍ਹਾਂ ਨੂੰ ਪੂਰਾ ਪਤਾ ਹੁੰਦਾ ਉਹ ਬੋਲਣ ਜੋਗੇ ਨਹੀਂ ਰਹਿੰਦੇ। ਇੱਥੋਂ ਹੀ ਫਿਰ ਧਰਮ ਦਾ, ਕਿਉਂਕਿ ਜਿਹਨੂੰ ਪਤਾ ਉਹ ਬੋਲਣ ਜੋਗਾ ਨਹੀਂ ਰਹਿੰਦਾ, ਅਤੇ ਜਿਹੜਾ ਬੋਲਦਾ ਉਹਨੂੰ ਪੂਰਾ ਪਤਾ ਨਹੀਂ ਹੁੰਦਾ ਉਸਨੇ, ਕਿਉਂਕਿ ਅੰਤ ਕੋਈ ਪਾ ਨਹੀਂ ਸਕਦਾ, ਅਤੇ ਉਸ ਬੇਅੰਤ ਦਾ ਕਥਨ ਉਹ ਕਰ ਰਿਹਾ ਜਿਹਨੂੰ ਪੂਰਾ ਪਤਾ ਨਹੀਂ, ਅਤੇ ਜਿਹਨੂੰ ਪੂਰਾ ਪਤਾ ਉਹ ਕਥਨ ਨਹੀਂ ਕਰ ਸਕਦਾ, ਕਿਉਂਕਿ ਉਹ ਉਹਦੇ ਵਿੱਚ ਸਮਾ ਜਾਂਦਾ। ਸਮੁੰਦਰ ਦੇ ਕੰਢੇ ਇੱਕ ਵਾਰ ਮੈਂ ਇਸ ਅਸਥਾਨ ਤੋਂ ਇਹ ਗਾਥਾ, ਇਹ ਕਹਾਣੀ ਸਾਂਝੀ ਕਰ ਚੁੱਕਾ ਅੱਗੇ ਵੀ ਪਹਿਲਾਂ। ਲੂਣ ਦੀਆਂ ਡਲੀਆਂ ਇੱਕ ਵਾਰ ਕਹਿਣ ਲੱਗੀਆਂ ਵੀ ਸਮੁੰਦਰ ਦਾ ਅੰਤ ਪਾਈਏ। ਹੁਣ ਸਮੁੰਦਰ ਜਿਸ ਦਾ ਅੰਤ ਪਾਇਆ ਨਹੀਂ ਜਾ ਸਕਦਾ, ਅਤੇ ਲੂਣ ਦੀ ਡਲੀਆਂ ਦੀ ਹੈਸੀਅਤ ਵੀ ਮਾੜਾ ਜਿਹਾ ਪਾਣੀ ਪਿਆ ਅਤੇ ਉਹਨਾਂ ਖੁਰ ਜਾਣਾ। ਦੋ ਧੜੇ, ਇੱਕ ਧੜਾ ਕਹਿਣ ਲੱਗਾ ਵੀ ਅਸੀਂ ਅੰਤ ਪਾਇਆ, ਅਤੇ ਦੂਸਰਾ ਧੜਾ ਕਹਿਣ ਲੱਗਾ ਕਿ ਨਹੀਂ, ਗੱਲਾਂ ਬਾਤਾਂ ਨਾਲ ਨਹੀਂ, ਵਿੱਚ ਜਾਈਏ, ਡੂੰਘਾਈ ਤੱਕ ਜਾਈਏ ਅਤੇ ਫਿਰ ਆਣ ਕੇ ਦੱਸੀਏ, ਫਿਰ ਹੀ ਪਤਾ ਲੱਗੇ ਨਾ। ਹੁਣ ਜਿਹੜਾ ਧੜਾ ਸ਼ੈਤਾਨ ਸੀ ਉਹ ਗਏ ਅਤੇ ਉਹਨੇ ਕਿਨਾਰੇ ਕਿਨਾਰੇ 'ਤੇ ਚੱਕਰ ਲਾਇਆ ਸਮੁੰਦਰ ਦੇ, ਲੂਣ ਦੀਆਂ ਡਲੀਆਂ ਦੇ ਸ਼ੈਤਾਨ ਧੜੇ ਨੇ। ਉਹਨਾਂ ਨੂੰ ਪਤਾ ਸੀ ਵਿੱਚ ਗਏ ਤਾਂ ਖੁਰ ਜਾਣਾ ਅਤੇ ਹਸਤੀ ਮਿਟ ਜਾਣੀ ਆ, ਅਤੇ ਅਸੀਂ ਤਾਂ ਕਬਜ਼ਾ ਕਰਨਾ, ਜੇਤੂ ਕਰਾਰ ਹੋਣਾ। ਬਾਹਰੋਂ ਬਾਹਰੋਂ ਆ ਕੇ ਅਤੇ ਆਣ ਕੇ ਕਹਿਣ ਲੱਗੇ ਵੀ ਸਮੁੰਦਰ ਇੰਨਾ ਡੂੰਘਾ, ਇੰਨਾ ਲੰਮਾ, ਇੰਨਾ ਚੌੜਾ, ਇੰਨੀ ਚੌੜਾਈ, ਇੰਨੇ ਇੰਨੇ ਇਹਦੇ ਵਿੱਚ ਪਦਾਰਥ ਆ, ਸਿੱਪੀਆਂ, ਮੋਤੀ ਹੈ, ਕੋਲੋਂ ਹੀ ਕਹਿ ਦਿੱਤਾ। ਹੁਣ ਦੂਸਰਾ ਧੜਾ ਕਹਿਣ ਲੱਗਾ ਵੀ ਅਸੀਂ ਜਾਂਦੇ ਹਾਂ, ਅਸੀਂ ਆਣ ਕੇ ਦੱਸਾਂਗੇ ਅਤੇ ਫਿਰ ਨਿਰਣਾ ਹੋਏਗਾ ਵੀ ਸੱਚ ਕਿੰਨੇ ਬੋਲਿਆ, ਝੂਠ ਕਿੰਨੇ ਬੋਲਿਆ। ਹੁਣ ਉਹ ਸੱਚਾ ਧੜਾ ਜਦੋਂ ਜਾਂਦਾ ਜੀ ਲੂਣ ਦੀਆਂ ਡਲੀਆਂ ਦਾ, ਕਥਨ ਨਾ ਜਾਏ ਅਕਥ, ਉਹ ਜਦੋਂ ਜਾਂਦੇ ਨੇ ਸਮੁੰਦਰ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੀਆਂ ਲੂਣ ਦੀਆਂ ਡਲੀਆਂ, ਪਤਾ ਤਾਂ ਲੱਗਣਾ ਸ਼ੁਰੂ ਹੋ ਜਾਂਦਾ ਵੀ ਸਮੁੰਦਰ ਡੂੰਘਾ ਕਿੰਨਾ ਕਿਆ, ਕੀ ਇਹਦੇ ਵਿੱਚ ਆ। ਜਿਵੇਂ ਜਿਵੇਂ ਡੂੰਘਾਈ ਨੂੰ ਉਹ ਡਲੀਆਂ ਤੁਰੀਆਂ ਗਈਆਂ ਲੂਣ ਦੀਆਂ, ਉਹ ਖੁਰਦੀਆਂ ਗਈਆਂ, ਓੜਕ ਨੂੰ ਸਿਰੇ ਦੀ ਡੂੰਘਾਈ ਤੱਕ ਚਲੀਆਂ ਅਤੇ ਗਈਆਂ, ਪਤਾ ਤਾਂ ਲੱਗ ਗਿਆ ਸਮੁੰਦਰ ਕੀ ਹੈ, ਡੂੰਘਾਈ ਕਿੰਨੀ ਆ, ਕੀ ਇਹਦੇ ਵਿੱਚ ਸਿੱਪੀਆਂ ਨੇ, ਕੀ ਇਹਦੇ ਵਿੱਚ ਮੋਤੀ ਨੇ, ਪਰ ਖੁਰ ਗਈਆਂ ਬਾਹਰ ਨਾ ਆ ਸਕੀਆਂ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਕਥਨ ਨਾ ਜਾਏ ਅਕਤ। ਹੁਣ ਪਤਾ ਤਾਂ ਲੱਗ ਗਿਆ ਪਰ ਬਾਹਰ ਆਉਣ ਦੀ ਹਸਤੀ ਨਾ ਰਹੀ, ਹਸਤੀ ਖਤਮ ਹੋ ਗਈ। ਅਸਲ ਦੇ ਵਿੱਚ ਪਤਾ ਤਾਂ ਪਰਮੇਸ਼ਰ ਦਾ ਲੱਗ ਜਾਂਦਾ, ਪਰ ਜਿਹਨੂੰ ਪਤਾ ਲੱਗ ਜਾਂਦਾ ਉਹ ਖਮੋਸ਼ ਹੋ ਜਾਂਦਾ, ਉਹ ਦੱਸਣ ਜੋਗਾ ਨਹੀਂ ਰਹਿੰਦਾ। ਜਿਹੜਾ ਦੱਸਦਾ ਉਹਨੂੰ ਪੂਰਾ ਪਤਾ ਨਹੀਂ ਹੁੰਦਾ, ਪਰ ਸੱਚਾਈ ਇਹ ਹੈ ਦੱਸਣ ਵਾਲਾ ਜੇਤੂ ਕਰਾਰ ਹੋ ਜਾਂਦਾ ਅਤੇ ਖਮੋਸ਼ ਰਹਿਣ ਵਾਲਾ ਹਾਰਿਆ ਹੋਇਆ ਕਰਾਰ ਦਿੱਤਾ ਜਾਂਦਾ। ਧਰਮ ਦੀ ਦੁਨੀਆਂ ਵਿੱਚ ਉਹ ਇੱਕ ਦਿਨ ਉਡੀਕ, ਦੋ ਦਿਨ ਉਡੀਕ, ਕੁਝ ਦਿਨ ਉਡੀਕਣ ਤੋਂ ਬਾਅਦ ਜਿਹੜੀਆਂ ਡਲੀਆਂ ਬਾਹਰ ਸਨ, ਜਿਹੜੀਆਂ ਵਿੱਚ ਗਈਆਂ ਨਹੀਂ, ਕਹਿਣ ਲੱਗੀਆਂ ਅਸੀਂ ਕਿਹਾ ਸੀ ਨਾ ਉਹ ਝੂਠੀਆਂ, ਜੇ ਸੱਚੀਆਂ ਹੁੰਦੀਆਂ ਤੇ ਆਣ ਕੇ ਦੱਸਦੀਆਂ। ਅਸੀਂ ਅੰਤ ਦੱਸ ਦਿੱਤਾ ਸਮੁੰਦਰ ਦਾ, ਅਸਲ ਦੇ ਵਿੱਚ ਉਹ ਝੂਠੀਆਂ ਸਨ ਤਾਂ ਨਹੀਂ ਆਈਆਂ। ਜੇਤੂ ਕਰਾਰ ਪਤਾ ਕਿਹਨਾਂ ਨੂੰ ਦਿੱਤਾ ਗਿਆ? ਝੂਠੀਆਂ ਡਲੀਆਂ ਨੂੰ ਜਿਹੜੀਆਂ ਬਾਹਰ ਸਨ, ਜਿਹੜੀਆਂ ਸੱਚੀਆਂ ਸਨ ਸਮੁੰਦਰ ਦੇ ਵਿੱਚ ਸਮਾ ਗਈਆਂ ਉਹ ਝੂਠੀਆਂ ਕਰਾਰ ਦਿੱਤੀਆਂ ਗਈਆਂ। ਸਤਿਗੁਰੂ ਜੀ ਕਥਨ ਕਰਦੇ ਨੇ ਉਹ ਪਰਮੇਸ਼ਰ ਨੂੰ ਕਥ ਕਥ ਕੇ ਉਹਦੇ ਵਿੱਚ ਸਮਾਇਆ ਤੇ ਜਾ ਸਕਦਾ, ਪਰ ਉਸ ਦਾ ਅੰਤ ਜੇ ਕੋਈ ਦੱਸਣਾ ਚਾਹੇ ਦੱਸਿਆ ਨਹੀਂ ਜਾ ਸਕਦਾ। ਕਿਉਂਕਿ ਉਹ ਪਰਮੇਸ਼ਰ ਕਿਹੋ ਜਿਹਾ ਹੈ?
1: ਨਾਨਕ ਪ੍ਰਭ ਸਰਣਾਗਤੀ।
0: ਉਹ ਅਕਥ ਪਰਮੇਸ਼ਰ ਹੈ, ਕਥਨ ਤੋਂ ਰਹਿਤ ਹੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਇਹ ਪਰਿਪੂਰਨ ਪਰਮਾਤਮਾ ਅਸੀਂ ਆਪ ਜੀ ਦੀ ਸ਼ਰਣਾਗਤੀ ਕਹੀਏ ਸਰਨ ਆਏ ਹਾਂ।
1: ਰਾਖਨ ਕਾਉ ਸਮਰੱਥ।
0: ਤੁਸੀਂ ਸਮਰੱਥਾ ਰੱਖਦੇ ਹੋ, ਬਚਾ ਸਕਦੇ ਹੋ ਸਾਨੂੰ ਜੀਵਾਂ ਨੂੰ। ਤੁਸੀਂ ਸਮਰੱਥਾ ਰੱਖਦੇ ਹੋ ਲੋਕ ਵਿੱਚ ਰੱਖਿਆ ਕਰਨ ਦੀ, ਤੁਸੀਂ ਸਮਰੱਥਾ ਰੱਖਦੇ ਹੋ ਪਰਲੋਕ ਵਿੱਚ ਪਰਦੇ ਢੱਕਣ ਦੀ।
1: ਸ਼ੰਤ
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ,
1: ਜਿਉਂ ਜਾਣਹੁ ਤਿਉਂ ਰਾਖ।
0: ਇਸ ਤਰ੍ਹਾਂ ਸਤਿਗੁਰੂ ਜੀ ਉਸ ਬੇਅੰਤ ਤਾਈ ਦਾ ਜ਼ਿਕਰ ਕਰਕੇ ਬੇਅੰਤ ਪਰਮੇਸ਼ਰ ਦੀ ਦਾ ਤੇ ਅਰਦਾਸ ਰੂਪੀ ਸਾਨੂੰ ਵੱਲ ਸਿਖਾਉਂਦੇ। ਕਲਯੁਗੀ ਜੀਵਾਂ ਨੂੰ ਇੰਜ ਅਰਦਾਸ ਕਹੀਏ ਕਿ ਜਿਵੇਂ ਤੂੰ ਜਾਣਦਾ, ਜਿਵੇਂ ਤੈਨੂੰ ਚੰਗਾ ਲੱਗਦਾ, ਬਸ ਸਾਨੂੰ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਰੱਖ ਲੈ।
1: ਹਰ ਪ੍ਰਭ ਤੇਰਿਆ।
0: ਕਿਉਂਕਿ ਓੜਕ ਨੂੰ ਭਾਵੇਂ ਭੁੱਲੇ ਆ, ਭਾਵੇਂ ਚੋਰ ਆ, ਭਾਵੇਂ ਠੱਗ ਆ ਤੇ ਭਾਵੇਂ ਸਾਧ ਆ, ਪਰ ਤੇਰੇ ਹਾ
1: ਕੀਤੇ ਗਨੋ ਅਸੰਖ।
0: ਪਰ ਜੇ ਪਰਮੇਸ਼ਰ ਜੀ ਤੁਸੀਂ ਗਿਣਤੀ ਕਰਨ ਲੱਗੇ ਸਾਡੇ ਅਵਗਣਾਂ ਦੀ, ਤੇ ਉਹ ਤੇ ਗਿਣਤੀ ਤੋਂ ਪਰਾਂ ਅਸੰਖ ਹਨ।
1: ਅਵਗਣ ਮੇਰਿਆ।
0: ਅਵਗਣ ਤੇ ਇੰਨੇ ਆ, ਗਿਣਤੀ ਨਹੀਂ ਹੋ ਸਕਦੀ, ਪਰ ਤੂੰ ਵੱਡਾ ਇੰਨਾ ਤੇ ਤੇਰੀ ਵਡਿਆਈ ਇਹ ਹੈ, ਤੂੰ ਗੁਨਾਹਾਂ ਨੂੰ ਚਿਤਾਰਦਾ ਨਹੀਂ ਜਦੋਂ ਬਖਸ਼ਣ ਤੇ ਆਉਂਦਾ ਹੈ।
1: ਅਸੰਖ ਅਵਗਣ ਖਤੇ ਫੇਰੇ।
0: ਅਵਗਣ ਸਾਡੇ ਇੰਨੇ ਹਨ ਅਸੰਖ, ਗਿਣਤੀ ਤੋਂ ਪਰੇ, ਤੇ ਖਤੇ ਗੁਨਾਹ ਅਸੀਂ ਇੰਨੇ ਕੀਤੇ, ਪਾਪ ਇੰਨੇ ਕੀਤੇ, ਤੇ ਫੇਰੇ ਹੋਏ ਕਿੱਥੇ ਜਦੋਂ ਵਾਰ ਵਾਰ ਇਸ ਧਰਤੀ ਤੇ ਫੇਰੇ ਲਏ, ਜੰਮਣ ਮਰਨ ਦੇ ਗੇੜ ਵਿੱਚ ਪਏ।
1: ਨਿਤ ਪ੍ਰਾਤ ਸਾਧ ਭੁੱਲੀਐ।
0: ਇੱਥੇ ਹੀ ਬਸ ਨਹੀਂ, ਵਾਰ ਵਾਰ ਫੇਰੇ ਲਏ, ਅਵਗਣ ਕੀਤੇ, ਗੁਨਾਹ ਕੀਤੇ, ਤੇ ਹੁਣ ਕਿਹੜਾ ਅਸੀਂ ਹਟ ਗਏ ਹਾਂ? ਨਿਤ ਪ੍ਰਤ ਹੁਣ ਵੀ ਹਰ ਵੇਲੇ ਹਰ ਘੜੀ ਹਰ ਰੋਜ਼ ਅਸੀਂ ਭੁੱਲਣ ਹਾਰ ਹਾਂ, ਗੁਨਾਹ ਕਰਦੇ ਹਾਂ।
1: ਮੋਹ ਮਗਨ ਬਿਕਰਾਲ ਮਾਇਆ।
0: ਕਿਵੇਂ ਗੁਨਾਹ ਕਰਦੇ ਹਾਂ, ਮੋਹ ਦੇ ਵਿੱਚ ਇੰਨੇ ਖਚ ਧੋਏ ਹਾਂ, ਪਰਿਵਾਰ ਦਾ ਮੋਹ, ਪਦਾਰਥਾਂ ਦਾ ਮੋਹ, ਇੰਨੇ ਉਸ ਦੇ ਵਿੱਚ ਖਚ ਧੋਏ ਹਾਂ, ਤੈਨੂੰ ਭੁੱਲ ਗਏ। ਤੇ ਬਿਕਰਾਲ ਭਿਆਨਕ ਮਾਇਆ ਦਾ ਜਿਹੜਾ ਮੋਹ ਹੈ, ਉਸ ਦੇ ਅੱਗੇ ਸਾਡੀ ਪੇਸ਼ ਨਹੀਂ ਚੱਲਦੀ।
1: ਤਾਉ ਪ੍ਰਸਾਦੀ ਘੁਲੀਐ।
0: ਪਰ ਜੇ ਤੂੰ ਪ੍ਰਸਾਦ ਕਰੇ, ਕਿਰਪਾ ਕਰੇ ਤੇ ਘੁਲੀਐ, ਅਸੀਂ ਬਚ ਸਕਦੇ ਹਾਂ।
1: ਲੋਕ ਕਰਤ ਬਿਕਾਰ ਬਿਖੜੇ।
0: ਸਤਿਗੁਰੂ ਜੀ ਅਸੀਂ ਤੈਨੂੰ ਨਹੀਂ ਜਾਣਦੇ ਕਿ ਤੂੰ ਹਾਜ਼ਰ ਨਾਜ਼ਰ ਹੈ, ਤੂੰ ਅੰਤਰਜਾਮੀ ਹੈ, ਤੇ ਲੋਕ ਲੁਕ ਕੇ ਕਰਤ ਕਰਦੇ ਹਾਂ ਬਿਕਾਰ। ਦੇ ਕਵਾੜ ਅਨਕ ਪੜਦੇ ਮੈਂ, ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਟਾਕੈ। ਤੇ ਬਿਖੜੇ ਔਖੇ ਤੋਂ ਔਖੇ ਐਬ ਗੁਨਾਹ ਵੀ ਅਸੀਂ ਲੁਕ ਛਿਪ ਕੇ ਕਰਦੇ ਹਾਂ।
1: ਪ੍ਰਭ ਨੇਰ ਹੂ ਤੇ ਨੇਰਿਆ।
0: ਪਰ ਪਰਮੇਸ਼ਰ ਜੀ ਅਸੀਂ ਤੇ ਨਹੀਂ ਜਾਣਦੇ, ਪਰ ਤੂੰ ਤੇ ਨੇੜੇ ਤੋਂ ਨੇੜੇ ਹੈ, ਹਰ ਐਬ ਨੂੰ ਜਾਣਦਾ ਹੈ।
1: ਬਿਨਵੰਤ ਨਾਨਕ ਦਇਆ ਧਾਰੋ।
0: ਇਸ ਕਰਕੇ ਪਰਮੇਸ਼ਰ ਜੀ ਸਾਡੇ ਉੱਪਰ ਦਇਆ ਕਰੋ।
1: ਕਾਢ ਭਵ ਜਲ ਫੇਰਿਆ।
0: ਇਸ ਸੰਸਾਰ समुंदर दे फेरियां दे विचों सानू बचा लवो।
1: सलोक
0: सतगुरु जी सलोक द्वारा बख्शिश कर दे हन।
1: निरत ना पवै असंख गुण,
0: निरत कहिए निरना नहीं पैंदा कि उस प्रभ दे विच असंख गुण ने, साडे विच असंख अवगण ने ते परमेशर विच असंख गुण ने। साडे अवगण नहीं गिने जा सकते ते परमेशर दे गुण नहीं गिने जा सकते।
1: ऊंचा प्रभ का नाओ,
0: उस परमेशर दा नाम भी इन्ना उच्चियां तो उच्चा है।
1: नानक की बेनंतिया,
0: किन्ना उच्चा ना है। सतगुरु जी कहिंदे साडी तेरे चरणा विच बेनती है।
1: मिले नथावे थाओ,
0: जे उस उच्चे नाम नाल कोई जुड़ जांदा है ते उस नथावे नूं भी ओ परमेश्वर दा नाम थां देण वाला है।
1: शंत
0: शंत द्वारा सतगुरु जी बख्शिश करदे हन।
1: दूसर नाही ठाओ,
0: परमेश्वर जी तेरे तो बिना होर थां ते कोई है नहीं है, क्योंकि तू एक है।
1: का पह जाइए,
0: होर किस दे अगे ते केड़ी थां जाना करिए।
1: आठ पहर कर जोड़,
0: इस करके अठ

0: ਆਪਣਾ
1: ਉਸ ਨੂੰ ਧਿਆਈਏ ਵੀ ਉਸ ਨੂੰ ਯਾਦ ਵੀ ਕਰੀਏ ਤੇ ਬਗਾਨਾ ਜਿਹਾ ਜਾਣ ਕੇ ਨਹੀਂ ਆਪਣਾ ਜਾਣ ਕੇ ਕਰੀਏ
0: ਮਨਹਿ ਚਿੰਦਿਆ ਪਾਈਐ
1: ਫਿਰ ਜੇ ਮਨ ਵਿੱਚ ਜੋ ਚਿੰਦਿਆ ਕਹੀਏ ਚਿਤਵਨੀ ਹੈ ਜੋ ਇੱਛਿਆ ਉਹ ਪ੍ਰਾਪਤ ਹੋ ਜਾਂਦੀ ਹੈ
0: ਤਜ ਮਾਨ ਮੋਹ ਵਿਕਾਰ ਦੂਜਾ
1: ਪਰ ਉਸ ਦੀ ਪ੍ਰਾਪਤੀ ਵਾਸਤੇ ਤਜ ਮਾਨ ਹੰਕਾਰ ਛੱਡਣਾ ਪੈਂਦਾ ਇਸ ਸਰੀਰ ਦਾ ਹੰਕਾਰ ਮੋਹ ਛੱਡਣਾ ਪੈਂਦਾ ਪਰਿਵਾਰ ਦਾ ਪਦਾਰਥਾਂ ਦਾ ਤੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਦੂਜਾ ਦਵੈਤ ਜੋ ਪਰਮੇਸ਼ਰ ਵੱਲੋਂ ਧਿਆਨ ਛੱਡ ਕਰਕੇ ਦੂਸਰੇ ਪਾਸੇ ਲਾਇਆ ਉਸ ਵੱਲੋਂ ਧਿਆਨ ਤੋੜ ਕੇ ਪਰਮੇਸ਼ਰ ਵੱਲ ਲਾਉਣਾ ਪੈਂਦਾ ਹੈ
0: ਏਕ ਸਿਓ ਲਿਵ ਲਾਈਐ
1: ਇਹਨਾਂ ਸਾਰਿਆਂ ਦਾ ਤਿਆਗ ਕਰਕੇ ਤੇ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਲਿਵ ਲਾਉਣੀ ਪੈਂਦੀ ਹੈ
0: ਅਰਪ ਮਨ ਤਨ ਪ੍ਰਭੂ ਆਗੈ
1: ਇੱਥੇ ਹੀ ਬਸ ਨਹੀਂ ਇਹ ਮਨ ਜਿਹੜਾ ਖਿਆਲ ਕਰਦਾ ਤਰ੍ਹਾਂ ਤਰ੍ਹਾਂ ਦੇ ਚਿਤਵਨੀਆਂ ਕਰਦਾ ਇਹਨੂੰ ਪਰਮੇਸ਼ਰ ਨੂੰ ਸੌਂਪਣਾ ਪੈਂਦਾ ਤੇ ਇਹ ਨਹੀਂ ਵੀ ਮਨ ਪਰਮੇਸ਼ਰ ਨੂੰ ਸੌਂਪ ਦਿੱਤਾ ਤੇ ਤਨ ਜਿੱਥੇ ਮਰਜ਼ੀ ਗੁਨਾਹ ਕਰਦਾ ਫਿਰੇ ਬਾਹਰੀ ਤੌਰ ਤੇ ਫਿਜ਼ੀਕਲ ਤੌਰ ਤੇ ਨਹੀਂ ਸਰੀਰ ਵੀ ਪਰਮੇਸ਼ਰ ਨੂੰ ਸੌਂਪਣਾ ਪੈਂਦਾ ਉਹ ਸੇਵਾ ਵਿੱਚ ਲਾਉਣਾ ਪੈਂਦਾ ਹੈ
0: ਆਪ ਸਗਲ ਮਿਟਾਈਐ
1: ਇਸ ਤਰ੍ਹਾਂ ਜਦੋਂ ਮਨ ਵੀ ਤੇ ਤਨ ਵੀ ਪਰਮੇਸ਼ਰ ਨੂੰ ਸੌਂਪ ਦਈਏ ਤੇ ਫਿਰ ਸਗਲਾ ਸਾਰਾ ਆਪਾ ਭਾਵ ਮਿਟਾਉਣਾ ਪੈਂਦਾ ਹੈ
0: ਬਿਨਵੰਤ ਨਾਨਕ ਧਾਰ ਕਿਰਪਾ
1: ਸਤਿਗੁਰੂ ਜੀ ਫਰਮਾਉਂਦੇ ਪਰਮੇਸ਼ਰ ਜੀ ਉਹ ਸਾਡੇ ਉੱਪਰ ਕਿਰਪਾ ਕਰਨੀ ਕਰੋ
0: ਸਾਚ ਨਾਮ ਸਮਾਈਐ
1: ਸਾਡੀ ਸੱਚੇ ਨਾਮ ਵਿੱਚ ਸਮਾਈ ਹੋ ਜਾਵੇ ਲਿਵ ਲੱਗ ਜਾਵੇ ਤੇ ਤੇਰੇ ਵਿੱਚ ਅਭੇਦ ਹੋ ਜਾਈਏ
0: ਸਲੋਕ
1: ਸਲੋਕ ਦੁਆਰਾ ਸਵੈ ਲੋਕ ਜੋ ਉਹ ਸਲੋਕ ਲੋਕ ਦੀ ਪ੍ਰਾਪਤੀ ਕਰਵਾਉਣ ਵਾਲਾ ਜਿੱਥੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਸਤਿਗੁਰੂ ਜੀ ਬਖਸ਼ਿਸ਼ ਕਰਦੇ ਸਲੋਕ ਦੁਆਰਾ
0: ਹਰੇ ਮਨ ਤਾ ਕਉ ਧਿਆਈਐ
1: ਐ ਮੇਰੇ ਮਨਾ ਉਸ ਪਰਮੇਸ਼ਰ ਨੂੰ ਧਿਆਉਣਾ ਕਰੀਏ ਯਾਦ ਕਰੀਏ
0: ਸਭ ਬਿਦ ਜਾ ਕੈ ਹਾਥ
1: ਸਭ ਕਹੀਏ ਸਾਰੀਆਂ ਤੇ ਬਿਦ ਕਹੀਏ ਜੁਗਤੀਆਂ ਜਾ ਕੈ ਜਿਸ ਪਰਮੇਸ਼ਰ ਦੇ ਹਾਥ ਕਹੀਏ ਵਸ ਹਨ
0: ਰਾਮ ਨਾਮ ਧਨ ਸੰਚੀਐ
1: ਤੇ ਕੀ ਕਰਨਾ ਫਿਰ ਪਰਮੇਸ਼ਰ ਨੂੰ ਯਾਦ ਕਰਨ ਲੱਗਿਆ ਪਰਮੇਸ਼ਰ ਦੇ ਉਸ ਰਮੇ ਹੋਏ ਰਾਮ ਦੇ ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰੀਏ ਧਨ ਨੂੰ
0: ਨਾਨਕ ਨਿਭੈ ਸਾਥ
1: ਜੋ ਇਸ ਲੋਕ ਵਿੱਚੋਂ ਚੱਲਣ ਵੇਲੇ ਪਰਲੋਕ ਤੱਕ ਨਾਲ ਸਹਾਈ ਹੁੰਦਾ ਹੈ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੋ ਦਰਗਾਹ ਵਿੱਚ ਵੀ ਮਦਦ ਕਰਦਾ ਹੈ
0: ਸ਼ੰਤ
1: ਸ਼ੰਤ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ
0: ਸਾਥੀ ਅੜਾ ਪ੍ਰਭ ਏਕ
1: ਸਤਿਗੁਰੂ ਜੀ ਸਮਝਾਉਂਦੇ ਨੇ ਜਿੰਨੇ ਮਰਜ਼ੀ ਬੇਲੀ ਬਣਾ ਲਏ ਇਸ ਦੁਨੀਆਂ

ਜਲ ਕਹੀਏ ਜਲ ਵਾਲੀਆਂ ਪਾਣੀ ਵਾਲੀਆਂ ਥਾਵਾਂ ਤੇ ਥਲ ਕਹੀਏ ਖੁਸ਼ਕ ਥਾਵਾਂ ਮਹੀ ਦਾ ਅਖਰੀ ਅਰਥ ਹੈ ਧਰਤੀ ਤੇ ਅਲ ਆਕਾਸ਼।

0: ਦਾਤਾ ਦੇਣ ਵਾਲਾ ਪਰਮੇਸ਼ਰ ਧਨੀ ਕਹੀਏ ਮਾਲਕ ਹੈ।
1: ਗੋਪਾਲ ਗੋਬਿੰਦ ਅੰਤ ਨਾਹੀ,
0: ਗੋਪਾਲ ਗੋ ਕਹੀਏ ਪ੍ਰਿਥਵੀ ਤੇ ਪਾਲ ਕਹੀਏ ਪਾਲਣਾ ਕਰਨ ਵਾਲਾ, ਗੋ ਕਹੀਏ ਵੇਦ ਤੇ ਬਿੰਦ ਕਹੀਏ ਜਾਣਨੇ ਵਾਲਾ, ਜੋ ਵੇਦਾਂ ਦੁਆਰਾ ਜਾਣਨੇ ਯੋਗ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ।
1: ਬੇਅੰਤ ਗੁਣ ਤਾ ਕੇ ਕਿਆ ਗਨੀ,
0: ਪੁੱਛਿਆ ਜਗਿਆਸੂ ਨੇ ਜੀ ਉਹ ਪਾਇਆ ਕਿਉਂ ਨਹੀਂ ਅੰਤ ਜਾ ਸਕਦਾ, ਤੇ ਸਤਿਗੁਰੂ ਜੀ ਕਹਿੰਦੇ ਉਹ ਬੇਅੰਤ ਹੈ, ਉਸ ਦੇ ਤੇ ਗੁਣਾਂ ਦਾ ਹੀ ਅੰਤ ਨਹੀਂ ਪਾ ਸਕਦਾ, ਕੋਈ ਗੁਣ ਹੀ ਨਹੀਂ ਗਿਣ ਸਕਦਾ, ਉਸ ਬੇਅੰਤ ਦਾ ਅੰਤ ਕੀ ਪਾਉਣਾ ਹੈ।
1: ਭਜ ਸਰਣ ਸਵਾਮੀ ਸੁਖ ਹੈ ਗਾਮੀ,
0: ਫਿਰ ਉਸ ਦੀ ਪ੍ਰਾਪਤੀ ਕਿਵੇਂ ਹੋਵੇ, ਕੀ ਕਰਨਾ ਚਾਹੀਦਾ, ਤੇ ਭਜ ਉਸ ਨੂੰ ਯਾਦ ਕਰਨਾ ਚਾਹੀਦਾ, ਤੇ ਕਿਵੇਂ ਉਸ ਮਾਲਕ ਸਵਾਮੀ ਦੀ ਸ਼ਰਨ ਵਿੱਚ ਪੈ ਕਰਕੇ ਸੁਖ ਹੈ ਗਾਮੀ, ਜੋ ਲੋਕ ਪਰਲੋਕ ਦੇ ਸਾਰੇ ਸੁੱਖਾਂ ਤੱਕ ਪਹੁੰਚ ਕਰਾਉਣ ਵਾਲਾ, ਗਮਤਾ ਕਰਾਉਣ ਵਾਲਾ ਹੈ।
1: ਤਿਸ ਬਿਨਾ ਆਨ ਨਾਹੇ ਕੋਈ,
0: ਤਿਸ ਕਹੀਏ ਤਿਸ ਤੋਂ ਬਿਨਾ ਕੋਈ ਵੀ ਆਨ ਹੋਰ ਕੋਈ ਨਹੀਂ ਹੈ।
1: ਬਿਨਵੰਤ ਨਾਨਕ ਦਇਆ ਧਾਰੋ,
0: ਸਤਿਗੁਰੂ ਜੀ ਸਾਨੂੰ ਅਰਦਾਸ ਕਰਨ ਦਾ ਵੱਲ ਸਿਖਾਉਂਦੇ ਹਨ ਕਿ ਪਰਮੇਸ਼ਰ ਜੀਓ ਕਿਰਪਾ ਕਰਨੀ ਕਰੋ।
1: ਤਿਸ ਪ੍ਰਾਪਤ ਨਾਮ ਹੋਏ,
0: ਇਹ ਨਾਮ ਵੀ ਆਪੇ ਪ੍ਰਾਪਤ ਨਹੀਂ ਹੁੰਦਾ, ਜਿਸ ਤੇ ਤੁਸੀਂ ਕਿਰਪਾ ਕਰਦੇ ਹੋ ਨਾਮ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਤੇ ਉਹ ਹੀ ਧਿਆਉਂਦਾ ਹੈ।
1: ਸਲੋਕ
0: ਸਲੋਕ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਚਿਤ ਜੇ ਚਿਤਵਿਆ,
0: ਜੋ ਚਿਤ ਦੇ ਵਿੱਚ ਮੈਂ ਚਿਤਵਿਆ ਕਹੀਏ ਮੰਗਿਆ ਅਰਾਧਿਆ, ਜਾਂ ਮੈਂ ਉਸ ਨੂੰ ਵਿੱਚ ਰੱਖਿਆ ਮਨ ਦੇ ਕੇ ਮੈਨੂੰ ਇਹ ਪ੍ਰਾਪਤ ਹੋਣਾ ਚਾਹੀਦਾ ਹੈ,
1: ਸੋ ਮੈਂ ਪਾਇਆ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਜਦੋਂ ਉਸ ਨੂੰ ਯਾਦ ਕੀਤਾ ਨਾਮ ਜਪਿਆ ਤੇ ਉਹ ਹੀ ਚਿਤਵਨੀ ਦੀ ਪ੍ਰਾਪਤੀ ਹੋ ਗਈ।
1: ਨਾਨਕ ਨਾਮ ਧਿਆਏ,
0: ਪ੍ਰਾਪਤੀ ਤਾਂ ਹੋਈ ਜਦੋਂ ਉਸ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ।
1: ਸੁਖ ਸਬਾਇਆ,
0: ਇਹ ਨਹੀਂ ਕਿ ਕੇਵਲ ਪਰਲੋਕ ਹੀ ਸੁਹੇਲਾ ਹੋਇਆ, ਇਸ ਮਾਤ ਲੋਕ ਤੇ ਵਿਚਰਦਿਆਂ ਸੁੱਖ ਤੇ ਸਵਾਇਆ, ਸਾਰੇ ਹੀ ਸੁੱਖ ਜੋ ਧਰਤੀ ਤੇ ਚਾਹੀਦੇ ਹਨ, ਜਿਹਨੂੰ ਕਹਿ ਦਿੱਤਾ ਜਾਂਦਾ ਇਹ ਲੋਕ ਸੁਖੀਏ ਪਰਲੋਕ ਸੁਹੇ

0: ਗਿਆ
1: ਜਿਸ ਮਨ ਨੇ ਪਕੜਿਆ ਸੀ ਕਦੀ ਕਾਮ ਨੂੰ ਕਦੀ ਕ੍ਰੋਧ ਨੂੰ ਕਦੀ ਲੋਭ ਨੂੰ ਉਹ ਇਹਨਾਂ ਵਿਕਾਰਾਂ ਤੋਂ ਛੁੱਟ ਗਿਆ ਪਰ ਕਿਵੇਂ ਛੁੱਟਿਆ
0: ਸਾਧੂ ਸੰਗ ਮਿਲੇ
1: ਜਦੋਂ ਪਹੁੰਚੇ ਹੋਇਆਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਗਈ
0: ਗੁਰਮੁਖ ਨਾਮ ਲਾਇਆ
1: ਤੇ ਮੁਖੀ ਗੁਰਾਂ ਦੁਆਰਾ ਜਦੋਂ ਨਾਮ ਪ੍ਰਾਪਤ ਹੋਇਆ ਤੇ ਫਿਰ ਉਸ ਨੂੰ ਜਦੋਂ ਲਾਇਆ ਕਹੀਏ ਜਪਣਾ ਕੀਤਾ
0: ਜੋਤੀ ਜੋਤ ਰਲੇ
1: ਫਿਰ ਇਹ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਗਈ
0: ਹਰ ਨਾਮ ਸਿਮਰਤ ਮਿਟੇ ਕਿਲ ਬਿਖ
1: ਫਿਰ ਜਿਹੜੇ ਗੁਨਾਹ ਕੀਤੇ ਸੀ ਜਿਹੜੇ ਸ਼ੁਰੂ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅਸੰਖ ਅਵਗਣ ਖੱਤੇ ਫੇਰੇ

0: ਤੇ ਈਰਖਾ ਦੀ ਦਵੈਸ਼ ਦੀ ਅੱਗ ਬਲਦੀ ਸੀ ਉਹ ਬੁਝ ਗਈ ਤੇ ਅਗਾਨਿਆਂ ਰੱਜ ਗਏ, ਇਛਾਵਾਂ ਪੂਰੀਆਂ ਹੋ ਗਈਆਂ, ਖਵਾਸ਼ਾਂ ਮਰ ਗਈਆਂ। ਪਰ ਜਦੋਂ ਪਰਮੇਸ਼ਰ ਦਾ ਸੀਤਲ ਨਾਮ ਮਿਲ ਗਿਆ,
1: ਗਹਿ ਭੁਜਾ ਲੀਨੇ ਦਇਆ ਕੀਨੇ,
0: ਫਿਰ ਓੜਕ ਨੂੰ ਪਰਮੇਸ਼ਰ ਮੇਹਰ ਦੇ ਘਰ ਵਿੱਚ ਆਇਆ ਤੇ ਉਸ ਨੇ ਬਾਂਹ ਪਕੜ ਕਰਕੇ ਦਇਆ ਕੀਤੀ।
1: ਆਪਣੇ ਘਰ ਮਾਨਿਆ,
0: ਇਸ ਆਤਮਾ ਨੂੰ ਆਪਣੇ ਵਿੱਚ ਹੀ ਅਭੇਦ ਕਰ ਲਿਆ, ਆਪਣਾ ਹੀ ਕਰਕੇ ਤਰਸ ਕਰਕੇ ਮਾਨ

0: ਤੇ ਫਿਰ ਜਿਵੇਂ ਕੋਈ ਕਿਸੇ ਨੂੰ ਗਲਵੱਕੜੀ ਪਾ ਕਰਕੇ ਮਿਲਦਾ, ਇਵੇਂ ਪਰਮੇਸ਼ੁਰ ਨੇ ਇਸ ਆਤਮਾ ਨੂੰ ਗਲਵੱਕੜੀ ਪਾ ਲਈ, ਭਾਵ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਮਿਲਾ ਲਿਆ।
1: ਜਨਮ ਮਰਨ ਦੁੱਖ ਜਲੇ,
0: ਤੇ ਵਾਰ ਵਾਰ ਜੰਮਣ ਮਰਨ ਦੇ ਜਿਹੜੇ ਦੁੱਖ ਸਨ ਉਹ ਜਲ ਗਏ, ਨਾਸ ਹੋ ਗਏ, ਭਾਵ ਜੰਮਣ ਮਰਨ ਦਾ ਗੇੜ ਮੁੱਕ ਗਿਆ।
1: ਬਿਨਵੰਤ ਨਾਨਕ ਦਇਆ ਧਾਰੀ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ, ਪਰਮੇਸ਼ਰ ਨੇ ਮਿਹਰ ਕੀਤੀ।
1: ਮੇਲ ਲੀਨੇ ਇੱਕ ਪਲੇ,
0: ਬਸ ਘਾਲਣਾ ਥਾਏ ਪੈ ਗਈ, ਤੇ ਇੱਕ ਪਲ ਵਿੱਚ ਉਸ ਨੇ ਆਪਣੇ ਆਪ ਵਿੱਚ ਮਿਲਾ ਲਿਆ। ਇੱਥੇ ਹੀ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਅੱਖਰੀ ਅਰਥ, ਕਿਉਂਕਿ ਲੰਬੇਰਾ ਸੀ ਤੇ ਜੋ ਹੁਣ ਰਾਗ ਮਾਰੂ ਵਿੱਚ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਅੱਜ ਦਾ ਜਿਹੜਾ ਸ਼ਬਦ ਹੈ ਨਾ ਭਗਤ ਕਬੀਰ ਜੀ ਦਾ, ਸੱਚਾਈ ਹੈ, ਇਹ ਉਸ ਅਕਥ ਕਥਾ ਦੀ ਗੱਲ ਹੀ ਹੈ। ਮੁਕਤੀ ਤੋਂ ਅੱਗੇ ਦੀ ਗੱਲ ਭਗਤ ਕਬੀਰ ਜੀ ਕਰ ਰਹੇ ਨੇ। ਭਗਤ ਕਬੀਰ ਜੀ ਨੇ ਥੋੜ੍ਹਾ ਜਿਹਾ ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਆਪ ਜੀ ਨਾਲ ਸਾਂਝ ਪਾਵਾਂ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਕਿ ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤਉ ਮਿਟਿਆ ਨਾ ਜਾਈ, ਕਿ ਬੜੇ ਜਨਮਾਂ ਤੋਂ ਮੈਂ ਬੰਦਗੀ ਕਰ ਆ ਰਿਹਾ ਸਾਂ, ਤੇਰਾ ਸੇਵਕ ਸਾਂ, ਪਰ ਥੋੜ੍ਹੀ ਬਹੁਤੀ ਖੇਡ ਰਹਿ ਗਈ, ਅਭੇਦਤਾ ਨਾ ਹੋਈ, ਫੇਰ ਤੂੰ ਮਿਹਰ ਕੀਤੀ, ਮਨੁੱਖਾ ਜਨਮ ਦਿੱਤਾ, ਪਰ ਅਬ ਤਉ ਮਿਟਿਆ ਨਾ ਜਾਈ, ਮਿਹਰ ਕਰੀ ਐਤਕੀ ਤੇਰੇ ਵਿੱਚ ਅਭੇਦ ਹੋ ਜਾਵਾਂ। ਜਦੋਂ ਅਭੇਦਤਾ ਹੋ ਗਈ ਤੇ ਮੇਰਾ ਖਿਆਲ ਕੱਲ ਦਾ ਸ਼ਬਦ ਸੀ, ਭਗਤ ਕਬੀਰ ਜੀ ਨੇ ਫਿਰ ਜ਼ਿਕਰ ਕੀਤਾ, ਅਬ ਤਉ ਜਾਏ ਚੜੇ ਸਿੰਘਾਸਣ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ। ਜਦੋਂ ਮੁਕਤ ਜੀਵਨ ਮੁਕਤ ਹੋ ਗਏ ਇਸ ਧਰਤੀ ਤੇ, ਉਸ ਤੋਂ ਬਾਅਦ ਫਿਰ ਐਲਾਨੀਆਂ ਜ਼ਿਕਰ ਵੀ ਕਰਦੇ ਪਏ ਵੀ ਹੁਣ ਜੇ ਕੋਈ ਕਵੇ ਕਬੀਰ ਕੌਣ ਹੈ, ਰੱਬ ਕੌਣ ਹੈ, ਤੇ ਪਛਾਣ ਨਹੀਂ ਸਕਦਾ, ਕਿਉਂਕਿ ਦੋ ਹੁਣ ਅਸੀਂ ਰਹੇ ਨਹੀਂ, ਹੁਣ ਅਸੀਂ ਇੱਕ ਹੋ ਗਏ। ਉਂਝ ਪਰਮੇਸ਼ਰ ਦੇ ਘਰ ਦੀਆਂ, ਅਕਥ ਦੇ ਘਰ ਦੀਆਂ ਕਥਨ ਤੇ ਆਪਾਂ ਕਰ ਰਹੇ ਹਾਂ, ਪਰ ਜੇ ਮੈਂ ਦਾਅਵਾ ਕਰਾਂ ਵੀ ਮੈਂ ਕਥਨ ਕਰ ਦਿੱਤਾ, ਇਹ ਮੇਰੀ ਮੂਰਖਤਾਈ ਤੋਂ ਵੱਧ ਕੁਝ ਨਹੀਂ ਹੋਵੇਗੀ। ਬਸ ਕਥਨ ਤੇ ਇਵੇਂ ਹੀ ਹੈ ਜਿਵੇਂ ਘੁੱਪ ਹਨੇਰਾ, ਅਸਮਾਨ ਵਿੱਚ ਬਿਜਲੀ ਚਮਕਦੀ ਹੈ ਤੇ ਕੁਝ ਕੁ ਦਿਖਾਈ ਦਿੰਦਾ ਤੇ ਬਾਕੀ ਮਨੁੱਖ ਕੋਲੋਂ ਦਕਈ ਜਾਂਦਾ ਵੀ ਇਹ ਵੀ ਵੇਖਿਆ, ਇਹ ਵੀ ਵੇਖਿਆ। ਸੁਣ ਗੱਲਾਂ ਆ ਆਕਾਸ਼ ਕੀ, ਕੀਟਾਂ ਆਈ ਰੀਸ, ਧਰਤੀ ਤੇ ਕੀੜੀ ਤੁਰੀ ਫਿਰਦੀ ਹੈ, ਕਿਸੇ ਨੇ ਕਿਹਾ ਗੱਲ ਦੱਸ ਆਕਾਸ਼ ਵਿੱਚ ਕੀ ਹੈ, ਮਾੜਾ ਜਿਹਾ ਤਾਂ ਵੇਖ ਕੇ ਦੱਸਣ ਲੱਗ ਪਈ, ਤੇ ਪੁੱਛਣ ਵਾਲਾ ਹੱਸਣ ਲੱਗ ਪਿਆ ਵੀ ਵੇਖਿਆ ਤੇ ਤੂੰ ਇੱਕ ਵਾਰ ਤੇ ਦਸ ਹਜ਼ਾਰਾਂ ਵਾਰ ਦਿੱਤਾ, ਭਾਵ ਝੂਠ। ਇਵੇਂ ਹੀ ਪਰਮੇਸ਼ਰ ਦੇ ਘਰ ਦੀਆਂ ਬਾਤਾਂ ਜੀ, ਪਰਮੇਸ਼ਰ ਦੇ ਘਰ ਵਿੱਚੋਂ ਜਿਹੜੀਆਂ ਮੁਕਤ ਰੂਹਾਂ ਆਉਂਦੀਆਂ ਨਾ ਜੀ, ਮੁਕਤ ਰੂਹਾਂ ਵੀ ਇਸ ਧਰਤੀ ਤੇ ਉਹਨਾਂ ਨੂੰ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ। ਇੱਕ ਤੇ ਜਿਹੜੀਆਂ ਮੁਕਤ ਹੋ ਚੁੱਕੀਆਂ ਇਸ ਧਰਤੀ ਤੇ ਭਲੇ ਵਾਸਤੇ, ਪਰਉਪਕਾਰ ਵਾਸਤੇ ਭੇਜਦਾ ਪਰਮੇਸ਼ਰ ਇੱਕ ਉਹ, ਜਿਵੇਂ ਅੱਜ ਆਪਾਂ ਜ਼ਿਕਰ ਕੀਤਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇੱਕ ਉਹ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਵੀ ਪਿਛਲੇ ਜਨਮਾਂ ਦੀ ਬੰਦਗੀ ਸੀ, ਥੋੜ੍ਹੀ ਬਹੁਤੀ ਖੇਡ ਰਹਿ ਗਈ, ਉਹ ਜ਼ਿੰਦਗੀ ਦੇ ਸ਼ੁਰੂ ਸ਼ੁਰੂ ਵਿੱਚ ਬਣ ਗਈ ਹੈ, ਉਹ ਵੀ ਜੀਵਨ ਮੁਕਤ, ਉਹ ਵੀ ਉਕਤ ਮੁਕਤ ਆਤਮਾਵਾਂ। ਇੱਕ ਤੀਸਰੀ ਆ ਜਿਹੜੀਆਂ ਸਦੀਵ ਕਾਲ ਲਈ ਮੁਕਤ ਹੋ ਚੁੱਕੀਆਂ, ਉਹਨਾਂ ਮੁਕਤ ਆਤਮਾਵਾਂ ਨੂੰ ਤਿੰਨ ਹਿੱਸਿਆਂ ਵਿੱਚ ਵਿਦਵਾਨਾਂ ਨੇ ਵੰਡਿਆ, ਜੀਵਨ ਮੁਕਤ, ਵਿਦੇਹ ਮੁਕਤ ਤੇ ਨਿੱਤ ਮੁਕਤ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜੀਵਨ ਮੁਕਤ ਦਾ ਇੱਕ ਪੂਰਾ ਪਦਾ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਇਹ ਸਾਰਾ ਪਦਾ ਜੀਵਨ ਮੁਕਤ ਦੀ ਵਿਆਖਿਆ ਕਰਦਾ। ਪਰ ਉਂਝ ਜੀਵਨ ਮੁਕਤ ਉਹ ਹੈ ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ, ਤੇ ਅੱਗੇ ਵਿਦੇਹ ਮੁਕਤ, ਵਿਦੇਹ ਮੁਕਤ ਜਿਵੇਂ ਜ਼ਿਕਰ ਆਉਂਦਾ ਜਦੋਂ ਦਮਦਮਾ ਸਾਹਿਬ ਸਤਿਗੁਰੂ ਜੀ ਨੇ ਕਥਾ ਸਰਵਣ ਕਰਾਈ 48 ਸਿੰਘਾਂ ਨੂੰ, ਉਹ ਵਿਦੇਹ ਮੁਕਤ ਹੋ ਗਏ। ਉਹ ਫਿਰ ਵਿਦੇਹ ਮੁਕਤ ਦੀ ਅਵਸਥਾ ਦੇ ਵਿੱਚ ਇਹ ਅਵਸਥਾ ਹੁੰਦੀ ਹੈ ਹੁਣ ਦਾਸ ਮੰਨਦਾ ਗੁਰੂ ਦੀ ਹਜ਼ੂਰੀ ਵਿੱਚ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਧੜ ਸੀਸ ਤੋਂ ਲੜੇ ਨੇ, ਪਰ ਇਹ ਅਵਸਥਾ ਵਿਦੇਹ ਮੁਕਤ ਦੀ ਹੈ, ਜਣੇ ਖਣੇ ਕੋਲ ਥੋੜ੍ਹਾ ਹੁੰਦੀ ਹੈ ਵੀ ਬਾਂਹ ਕੱਟੀ ਜਾਵੇ, ਲੱਤ ਕੱਟੀ ਜਾਵੇ, ਸੀਸ ਕੱਟਿਆ ਜਾਵੇ ਤੇ ਲੜਦਾ ਹੋਵੇ, ਇਹ ਵਿਦੇਹ ਮੁਕਤ ਦੀਆਂ ਅਵਸਥਾਵਾਂ ਹੁੰਦੀਆਂ। जीवन मुक्त जेड़े जीवदे जी मुक्त हो गए पिछले जन्मां दी बंदगी इस जन्म विच थोड़ी बौली जेड़ी यात्रा रहिंदी सी हो गई ते रहे धरती ते रहे ने पर जीवन मुक्त बदेह मुक्त जिन्हां दे शरीर दा जिन्ना भी हिस्सा उस दे नाल ही उस शरीर नूं चला के इस धरती ते विचर सकदे हो बदेह मुक्त। तीसरी एक नित मुक्त जिवें 1699 की विसाखी नूं जदों पंजां प्यारियां तों बाद जिन्हां पंजां गुरसिखां ने अमृत सकिया उन्हां नूं पंज मुक्तियां दा खिताब दिता सी धन गुरु गोबिंद सिंह सच्चे पातशाह महाराज जी ने। भाई देवा सिंह, भाई राम सिंह, भाई टहल सिंह, भाई ईशर सिंह ते भाई फतेह सिंह ਇਹ ਨਿੱਤ ਮੁਕਤ ਆਤਮਾਵਾਂ ਹੁੰਦੀਆਂ ਜਿਵੇਂ 40 ਮੁਕਤੇ ਜਿਨ੍ਹਾਂ ਨੂੰ ਮੁਕਤਸਰ ਸਾਹਿਬ ਸਤਿਗੁਰੂ ਜੀ ਨੇ ਖਿਤਾਬ ਦਿੱਤਾ। ਇਹ ਫਿਰ ਗੁਰਮੁਖ ਆਵੇ ਜਾਏ ਨਿਸੰਗ ਇਹ ਸਦੀਵ ਕਾਲ ਲਈ ਮੁਕਤ ਆਤਮਾਵਾਂ ਹੁੰਦੀਆਂ। ਇਵੇਂ ਪਰਮੇਸ਼ੁਰ ਦੇ ਘਰ ਦੇ ਵਿੱਚ ਵੀ ਇਹਨਾਂ ਕਿਉਂਕਿ ਆਤਮਾ ਜਾਂਦੀ ਹੈ ਕਿਸੇ ਨੂੰ ਉਸੇ ਵੇਲੇ ਜਨਮ ਮਿਲ ਜਾਂਦਾ ਕਿਸੇ ਨੂੰ ਅਗਲਾ ਮਿਲਦਾ ਕਿਸੇ ਨੂੰ ਕੋਈ ਕਿਸੇ ਨੂੰ ਮਹੀਨਾ ਕਿਸੇ ਨੂੰ ਦੋ ਮਹੀਨੇ ਉਸਦੇ ਕਰਮਾਂ ਅਨੁਸਾਰ ਸਮਾਂ ਲੱਗ ਜਾਂਦਾ। ਫਿਰ ਉੱਥੇ ਵੀ ਇਹਨਾਂ ਦਾ ਵੱਖ ਵੱਖ ਹੀ ਥਾਂ ਨੇ। ਇੱਕ ਦੇਵ ਰੂਹ ਆ ਜਿਹਨੂੰ ਦੇਵਪੁਰੀ ਕਿਹਾ ਜਾਂਦਾ ਜੀ, ਇੱਕ ਮੁਕਤ ਲੋਕ ਆ, ਇੱਕ ਦੇਵ ਲੋਕ, ਇੱਕ ਮੁਕਤ ਲੋਕ, ਇੱਕ ਸਵਰਗ ਲੋਕ ਹੈ, ਇੱਕ ਨਰਕ ਲੋਕ ਹੈ, ਪਤਾਲ ਲੋਕ ਹੈ। ਇਹ ਜੇ ਮੈਂ ਕਥਨ ਜਿਹੜਾ ਕਰ ਰਿਹਾ ਇਹ ਇਵੇਂ ਹੀ ਆ ਜਿਵੇਂ ਅਕਥ ਨੂੰ ਚਮਕਾਰਾ ਪਿਆ ਬਿਜਲੀ ਦਾ ਹਨੇਰੇ ਦੇ ਵਿੱਚੋਂ ਤੇ ਜਿੰਨਾ ਕੁ ਵੇਖਿਆ ਗਿਆ ਸਾਰਾ ਕਥਨ ਅਕਥ ਹੈ। ਅੱਜ ਦਾ ਜਿਹੜਾ ਸ਼ਬਦ ਹੈ ਮੁਕਤੀ ਤੋਂ ਵੀ ਅੱਗੇ ਹੈ। ਮੈਂ ਆਵਾਂਗਾ, ਭਗਤਾਂ ਨੇ ਤੇ ਕਿਹਾ ਵੀ ਸਾਨੂੰ ਮੁਕਤੀ ਨਹੀਂ ਚਾਹੀਦੀ, ਪਰਮੇਸ਼ਰ ਜੀ ਸਾਨੂੰ ਤੂੰ ਚਾਹੀਦਾ। ਮੁਕਤ ਬੱਪੜੀ ਪੀ ਗਿਆਨੀ ਤਿਆਗੇ, ਅਸੀਂ ਮੁਕਤੀ ਕੋ ਕੀ ਕਰੀ ਲੈਣਾ, ਸਾਨੂੰ ਪਰਮੇਸ਼ਰ ਜੀ ਤੂੰ ਚਾਹੀਦਾ, ਤੇਰੀ ਯਾਦ ਚਾਹੀਦੀ ਆ, ਤੇਰੀ ਹਜ਼ੂਰੀ ਚਾਹੀਦੀ ਆ, ਅਸੀਂ ਤੇਰੇ ਵਿੱਚ ਅਭੇਦ ਹੋਣਾ। ਭਾਵ ਭਗਤਾਂ ਨੇ ਕਵਨ ਨਰਕ ਕਿਹਾ ਸੁਰਗ ਵਿਚਾਰਾ ਸੰਤਨ ਦੋਉ ਰਾਦੇ, ਉਹਨਾਂ ਨੇ ਨਰਕ ਵੀ ਰੱਦ ਕਰ ਦਿੱਤਾ, ਉਹਨਾਂ ਸਵਰਗ ਵੀ ਰੱਦ ਕਰ ਦਿੱਤਾ, ਉਹਨਾਂ ਨੇ ਮੁਕਤੀ ਵੀ ਰੱਦ ਕਰ ਦਿੱਤੀ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ। ਪਰ ਉਂਝ ਸਮੇਂ ਸਮੇਂ ਤੇ ਜਦੋਂ ਦੇਵ ਲੋਕ, ਮੁਕਤ ਲੋਕ, ਸਵਰਗ ਲੋਕ ਵਿੱਚੋਂ ਰੂਹਾਂ ਇਸ ਧਰਤੀ 'ਤੇ ਆਉਂਦੀਆਂ ਉਹ ਰਿੱਧੀਆਂ ਸਿੱਧੀਆਂ ਦੇ ਸੰਯੁਕਤ ਹੁੰਦੀਆਂ। ਇੱਕ ਧਾਰਮਿਕ ਬੰਦੇ ਦੀ ਕਮਾਈ ਜੇ ਉਹ ਪੈਰਾਂ ਨੂੰ ਹੱਥ ਲਵਾਉਂਦਾ ਪੈਰਾਂ ਦੀ ਤਲੀ ਤੋਂ ਉਹਦੀ ਕਮਾਈ ਜਾਂਦੀ ਹੈ, ਜੇ ਉਹ ਗੋਡਿਆਂ ਨੂੰ ਹੱਥ ਲਵਾਉਂਦਾ ਗੋਡਿਆਂ ਤੋਂ ਉਸ ਦੀ ਕਮਾਈ ਜਾਂਦੀ ਹੈ, ਜੇ ਉਹ ਕਿਸੇ ਦੇ ਸਿਰ 'ਤੇ ਹੱਥ ਰੱਖਦਾ ਹੱਥ ਦੀ ਤਲੀ ਦੇ ਵਿੱਚੋਂ ਵੀ ਉਹਦੀ ਕਮਾਈ ਜਾਂਦੀ ਹੈ, ਅਤੇ ਜੇ ਜੀਭ ਦੁਆਰਾ ਕਿਸੇ ਨੂੰ ਵਰ ਦਿੰਦਾ ਨਾ ਤੇਰਾ ਇਹ ਹੋ ਜਾਵੇ ਉਹਦੀ ਕਮਾਈ ਜਾਂਦੀ ਹੈ। ਅਗਲੇ ਦਾ ਸੌਰ ਜਾਂਦਾ ਪਰ ਉਹ ਰੱਬ ਦਾ ਸ਼ਰੀਕ ਬਣਦਾ, ਆਪਣੀ ਕਮਾਈ ਗਵਾਈ ਜਾਂਦਾ। ਤਾਂ ਜਿਵੇਂ ਭਾਂਡੇ ਦੇ ਵਿੱਚੋਂ ਫਿਰ ਥੋੜ੍ਹਾ ਥੋੜ੍ਹਾ ਵੰਡੀ ਜਾਵਾਂਗੇ ਭਾਂਡਾ ਖਾਲੀ, ਲੈਣ ਵਾਲੇ ਲਾਲਚੀ ਲੋਕ ਲੈ ਜਾਂਦੇ ਨੇ ਪਰ ਧਰਮੀ ਬੰਦਾ ਆਪਣੀ ਕਮਾਈ ਦੇ ਦੇ ਕੇ ਅਤੇ ਖਾਲੀ ਦਾ ਖਾਲੀ ਰਹਿ ਜਾਂਦਾ। ਇਹ ਮੰਨੀਏ ਭਾਵੇਂ ਨਾ ਮੰਨੀਏ ਪਰ ਕਮਾਈਆਂ ਜਾਂਦੀਆਂ ਪੈਰਾਂ ਹੱਥ ਲਵਾਉਣ ਨੂੰ, ਗੋਡੇ ਹੱਥ ਲਵਾਉਣ ਨੂੰ, ਕਿਸੇ ਦੇ ਸਿਰ 'ਤੇ ਹੱਥ ਰੱਖਣ ਨੂੰ ਮੁੱਖ ਤੋਂ ਬਚਨ ਕਰ ਦਿੱਤਾ। ਇਵੇਂ ਫਿਰ ਮੁਕਤੀ ਵੀ ਡਾਕਟਰ ਰਤਨ ਸਿੰਘ ਜੱਗੀ ਨੇ ਚਾਰ ਤਰ੍ਹਾਂ ਦੀਆਂ ਮੁਕਤੀਆਂ ਦਾ ਜ਼ਿਕਰ ਕੀਤਾ, ਸਲੋਕ, ਸਮੀਪ, ਸਜੁਜ ਅਤੇ ਸਰੂਪ। ਸਲੋਕ ਮੁਕਤੀ ਕਹਿੰਦੇ ਨੇ ਸਵੈ ਲੋਕ, ਜਿਸ ਨੂੰ ਯਾਦ ਕਰਦੇ ਹਾਂ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ, ਉਸ ਲੋਕ ਵਿੱਚ ਪਹੁੰਚ ਜਾਣਾ। ਜਿਵੇਂ ਪਰਮੇਸ਼ੁਰ ਨੂੰ ਯਾਦ ਕਰਦੇ ਹਾਂ ਅਤੇ ਸੱਚਖੰਡ ਵਸੈ ਨਿਰੰਕਾਰ, ਸੱਚਖੰਡ ਦੀ ਪ੍ਰਾਪਤੀ ਹੋ ਜਾਣੀ। ਅਤੇ ਸਮੀਪ ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸ, ਇੰਨੀ ਨੇੜਤਾ ਹੋ ਜਾਣੀ ਕੋਈ ਆਇਆ, ਜਿਵੇਂ ਕਈ ਸਤਿਪੁਰਖ ਬ੍ਰਹਮ ਗਿਆਨੀਆਂ ਕੋਲ ਵਾਕ ਸਿੱਧੀ ਹੁੰਦੀ ਹੈ, ਕਿਸੇ ਨੂੰ ਜੋ ਕਿਸੇ ਨੇ ਮੰਗਿਆ ਉਹ ਦੇ ਦਿੱਤਾ, ਉਹ ਸਮੀਪ ਆ। ਉਹ ਜਿਵੇਂ ਕਹਿ ਦਿੰਦੇ ਨਾ ਘਰ ਦੀ ਗੱਲ ਆ ਰੱਬ ਦੇ ਨਾਲ, ਵੀ ਜੋ ਕਿਸੇ ਨੂੰ ਦੇਣਾ ਚਾਹਿਆ ਇੱਛਾ ਆਈ ਤਾਂ ਅਗਲੇ ਨੂੰ ਦੇ ਸਕਦਾ, ਇਹ ਹੁੰਦੀ ਹੈ ਸਮੀਪ ਮੁਕਤੀ। ਹੁੰਦੇ ਸਾਰੇ ਮੁਕਤੀ ਨੇ, ਅੱਗੇ ਸਜੁਜ ਅਤੇ ਨੇੜਤਾ ਹਾਸਲ ਹੋ ਜਾਣੀ ਰੱਬ ਦੇ ਨਾਲ, ਘਰ ਦੀ ਗੱਲ ਹੋ ਜਾਣੀ। ਅਤੇ ਸਭ ਤੋਂ ਉੱਪਰ ਜਿਹੜੀ ਮੁਕਤੀ ਕਿਹਾ ਉਹ ਹੈ ਸਰੂਪ ਮੁਕਤੀ। ਸਰੂਪ ਭਾਵ ਜਿਸ ਰੱਬ ਨੂੰ ਯਾਦ ਕਰਦੇ ਪਏ ਸਾਂ ਉਹਦੇ ਵਿੱਚ ਹੀ ਸਮਾ ਜਾਣਾ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਦਾਸ। ਇਸ ਧਰਤੀ 'ਤੇ ਵਿਚਰਦਿਆਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਵਿੱਚ ਵਿਚਰਦਿਆਂ ਇੱਥੋਂ ਤੱਕ ਵੀ ਕਈ ਮੁਕਤ ਆਤਮਾਵਾਂ ਨੂੰ ਛੋਟੀ ਉਮਰੇ ਪਤਾ ਹੀ ਨਹੀਂ ਹੁੰਦਾ ਕਿ ਮੈਂ ਮੁਕਤ ਹੈ। मैं भले वास्ते इस धरती ते आया, समा पा के उन्नू खुद नू आप पता लगदा, पर फिर भी पिछले इथों तक पिछले जन्मां दीआं कुर्बानियां दीआं कीतियां कमाईयां दीआं निशानियां पिछले जन्म दीआं इस शरीर ते भी हुंदियां। मैं ना ना लवांगा ना, क्योंकि मेरी इन्नी औकात नहीं मैं ना लै सका, पर मैं वेखे ने पिछले जन्म जिन्हां ने भोगे ने बंदगी कीती कमाईयां कीतियां जां जंगा युद्धां विच शहादतां प्राप्त कीतियां इस धरती ते इस वेले विचर रहे ने, पिछले जन्म के निशान उन्हां दे शरीर ते है ने, इस जन्म के नहीं, वह पिछले जन्म के ने, किसी दे किसी दे शरीर ते निशान कट दे शहादतां दे जिवें जंग युद्ध जिहड़ा सतगुरु ने कहा सी ना मेरा सिख त्रिलोकी दा राज भोगेगा, ये फलानी वशिष्ठ दा राजा बनेगा, ये दस हजारी ये वीह हजारी वह फली पूत हुंदे ने वार, ये नहीं भी साडे गुरु ने हवा च ही वार दे दिते, वार फली पूत हुंदे ने, पर वह धरती ते रूहां विचरदियां, फिर उन्हां रूहां दे कोलों उन्हां नूं भी पता नहीं लगता, सुते सिद्ध ही भला हो जांदा उन्हां दे कोल बहण दे नाल, उन्हां दे बचन सुन दे नाल, उन्हां दी संगत करन दे नाल बड़ियां दा भला हो जांदा। अज दा जिहड़ा शब्द है ना समा साथ छड गया, ते मैं इंज कह सकदा कि अज दा जिहड़ा शब्द है मैं अखरी अर्थ कर चलिया, पर मेरा मन नहीं मनदा कि मैं इस दी प्रोपर व्याख्या कर दित्ती। इस दे विच भगत कबीर जी ने जदों मुक्त होण तों बाद परमेशर नाल साक्षात गल्लां कर रहे ने, जिन्हों कह दें रब नाल घर दी गल है, वह फिर रब नाल की गल्लां करदे पए ने, आओ अखरी अर्थ सरवण करिए जी।
1: जो तुम मोको दूर करत हो,
0: परमेश्वर जी जे तुसी मैनू कहिंदे हो कि तेनू मुक्ति दे दिने आ, ते मैं मुक्ति नहीं लैनी चाहुंदा क्योंकि तुसी मैनू अपने तो मुक्ति दे के दूर कर देवोगे,
1: तो तुम मुक्त बतावो,
0: फिर वो मुक्ति किस काम दी। मैं चाहुंदा परमेश्वर जी तेरे विच अपेद होना, तेरे याद विच रहना,
1: एक अनेक होए रहे हो सगल मह,
0: क्योंकि मैनू ये समझ आ गई है तुसी एक हो पर फिर एक है अनेक है पर सारियां दे विच भी रमे हुए हो,
1: अब कैसे परमाव हो,
0: हुण तुसी मैनू परमा नहीं सकदे, मैं जान गया तुसी निर्गुण स्वरूप विच एक हो, पर सब मैं जोत जोत है सोए, सारियां दे विच तेरी जोत है, तू हर थां रमिया होया है,
1: राम मोका उतार।
0: अज दा ये शब्द दा एक केंद्री भाव है। हुण भगत कबीर जी गल इत्थे खोलदे ने कि परमेश्वर जी जे तुसी मैनू कहिंदे हो, मैं सुनिया कि तुसी संसार समुंदर तों भवजल तों मनुखां नूं पार करवाउंदे हो,
1: कहां लै जाई है,
0: पर जे तार के किधरे होर घल दिंदे हो कि तैनूं मुक्त ते कर दिता, की तुसी मैनू वी इंज ही कर रहे हो कि मैनूं तार ते देवोगे संसार समुंदर तों ते किधरे होर लै जावोगे,
1: सोदा मुकत कहा दियो कैसी।
0: परमेश्वर जी मैं तानू पुछदा, सोदो मैं आखदा मैं पुछदा ये मुकत कहा केहो जी मुक्ति ते किथे मुक्ति देवोगे,
1: कर प्रसाद मोहे पाई है,
0: क्योंकि मैनू ते आप जी दी कृपा नाल ये अवस्था मिल गई है, मैं ते हुण अब तो जाए चढ़े सिंघासन मिल है सारंग पानी, राम कबीरा एक भए है कोई ना सके पछानी, मैं ते तुहाडे विच अभेद हो गया मुक्त बपड़ी भी ज्ञानी त्यागे, मैं एहो जी मुक्ति कोलों की लैणा। असल दे विच परमेशर दे प्यारियां ने इन्हां सारियां चीजां नूं नकारिया, नरक नूं सुरग नूं मुक्ति नूं, उह कहिंदे जे रब दी याद है रब दे नाल सांझ है रब दे नाल अभेदता यह सिरे दी बात है, बाकी सब कुछ पिछे रह जांदा। सोधो मुक्त कहां दे ओ कैसी, कहिंदे एह जी मैं तेनू पुछदा तू मैनू परमेश्वर जी केड़ी मुक्ति ते किथे दवांगे, कर प्रसाद मोहे पाई है क्योंकि तुहाडी कृपा दे नाल मैं ये सब कुछ पिछे छड के आ गया, ते मेनू ते हुण तुसी अपने विच मिला लिया है।
1: रहाओ
0: विश्राम दे करके बख्शिश करदे हन।
1: तारन तरन तबै लग कहिया।
0: इत्थे खुलासा करदे पए ने, तारन दा अखरी अर्थ है तारन वाला भाव परमेश्वर, ते तरन तरन वाला जो जीव है। ते भगत कबीर जी कहिंदे भी रब अते जग्यासु ਇਹ ਤੇ ਤਦੋਂ ਲੱਗ ਕਈ ਦਾਣਾ ਉਦੋਂ ਤੱਕ ਹੈ ਜਦੋਂ ਤੱਕ ਇਹ ਦੋ ਨੇ। ਪਰ ਕਹਿੰਦੇ ਪਰਮੇਸ਼ਰ ਜੀ ਆਪਾਂ ਤੇ ਹੁਣ ਇੱਕ ਹੋ ਗਏ ਹਾਂ। ਜੀਵ ਈਸ਼ ਦੀ ਜਦੋਂ ਏਕਤਾ ਹੋ ਜਾਂਦੀ ਹੈ ਨਾ, ਜਿਹਨੂੰ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਕਿਹਾ ਗਿਆ, ਭਗਤ ਕਬੀਰ ਜੀ ਉਸ ਅਵਸਥਾ ਦੀ ਗੱਲ ਕਰਦੇ ਨੇ। ਕਹਿੰਦੇ ਵੀ ਤੂੰ ਤਾਰਨ ਵਾਲਾ, ਜੀਵ ਤਾਰਨ ਵਾਲਾ, ਇਹ ਗੱਲ ਤੇ ਉਦੋਂ ਤੱਕ ਸੀ ਨਾ ਜਦੋਂ ਤੱਕ ਦੋ ਸੀ, ਤੇ ਆਪਾਂ ਤੇ ਹੁਣ ਇੱਕ ਹੋ ਗਏ ਹਾਂ।
1: ਜਬ ਲੱਗ ਤਤ ਨਾ ਜਾਣਿਆ।
0: ਇਹ ਤੇ ਗੱਲਾਂ ਉਦੋਂ ਤੱਕ ਸੀ ਜਦੋਂ ਤੱਕ ਸਿਧਾਂਤ ਨਹੀਂ ਜਾਣਿਆ, ਤੇਰੇ ਵਿੱਚ ਅਭੇਦ ਹੋ ਕਰਕੇ ਪਤਾ ਨਹੀਂ ਸੀ ਲੱਗਾ।
1: ਅਬ ਤਾ ਬਿਮਲ ਭਏ ਘਟ ਹੀ ਮਹਿ।
0: ਕਹਿੰਦੇ ਮੇਰਾ ਹਿਰਦਾ ਤੇ ਬਿਮਲ ਮੈਲ ਤੋਂ ਰਹਿਤ ਹੋ ਗਿਆ, ਵਿਕਾਰਾਂ ਦੀ ਮੈਲ, ਵਿਸ਼ੇ ਵਿਕਾਰਾਂ ਦੀ ਮੈਲ, ਫੁਰਨਿਆਂ ਦੀ ਮੈਲ, ਸੰਸਕਾਰਾਂ ਦੀ ਮੈਲ, ਇਹਨਾਂ ਸਾਰਿਆਂ ਤੋਂ ਜਦੋਂ ਮੇਰਾ ਹਿਰਦਾ ਰਹਿਤ ਹੋ ਗਿਆ, ਨਿਰਮਲ ਹੋ ਗਿਆ, ਤੇ ਨਿਰਮਲ ਹਿਰਦੇ ਦੇ ਵਿੱਚ ਜਦੋਂ ਤੁਸੀਂ ਹੁਣ ਸਾਕਸ਼ਾਤ ਆਣ ਕੇ ਵਸ ਗਏ ਹੋ।
1: ਕਹਿ ਕਬੀਰ ਮਨ ਮਾਨਿਆ।
0: ਮੇਰਾ ਮਨ ਤੇ ਪਰਮੇਸ਼ਰ ਜੀ ਇਸ ਗੱਲ ਤੇ ਮੰਨ ਗਿਆ ਕਿ ਮੈਨੂੰ ਨਾ ਨਰਕ ਚਾਹੀਦਾ, ਨਾ ਸੁਰਗ ਚਾਹੀਦਾ, ਨਾ ਮੁਕਤੀ ਚਾਹੀਦੀ, ਮੈਨੂੰ ਤੇ ਤੁਸੀਂ ਚਾਹੀਦੇ ਹੋ। ਬਸ ਤੁਹਾਡੀ ਯਾਦ ਹਿਰਦੇ ਵਿੱਚ, ਅਸਲ ਦੇ ਵਿੱਚ ਸਭ ਤੋਂ ਸਰਵੋਤਮ ਦਾਤ ਹੈ। ਇਸ ਧਰਤੀ 'ਤੇ ਵੀ ਵਿਚਰ ਰਹੇ ਹਾਂ, ਰੱਬ ਦੀ ਯਾਦ ਹਿਰਦੇ ਵਿੱਚ ਹੈ, ਰੱਬ ਦਾ ਭੈ ਹੈ, ਅਤੇ ਇਹ ਅਹਿਸਾਸ ਹੈ ਕਿ ਉਹ ਪਰਮੇਸ਼ਰ ਹਰ ਥਾਂ। ਇਹ ਸ਼ਬਦ ਵਿਆਖਿਆ ਬੜੀ ਮੰਗਦਾ ਸੀ, ਸਮਾਂ ਸਾਥ ਛੱਡ ਗਿਆ, ਕੇਵਲ ਅਖਰੀ ਅਰਥ ਆਪ ਜੀ ਨਾਲ ਸਾਂਝ ਪਾਈ ਹੈ। ਇਤਿਹਾਸ ਦੀ ਸਾਂਝ ਪਾਉਂਦਿਆਂ, ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਕਰਦਿਆਂ, ਲੜੀਵਾਰ ਕਥਾ ਦੀ ਵਿਚਾਰ ਕਰਦਿਆਂ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ, ਖਿਨ ਖਿਨ ਭੁੱਲਣ ਹਾਰ, ਲੱਖਾਂ ਗੁਨਾਹ ਮੇਰੇ ਨੇ, ਉਹ ਅਕਥ ਦੀ ਕਥਨ ਕੀਤਾ ਆਪਾਂ, ਗੁਨਾਹ ਦੇ ਆਉਣੇ ਹੀ ਆ। ਪਰਮੇਸ਼ਰ ਅਕਥ ਹੈ, ਉਸ ਅਕਥ ਦੀਆਂ ਬਾਤਾਂ ਤੁਹਾਡੇ ਨਾਲ ਕਥਨ ਕੀਤੀਆਂ, ਅਤੇ ਫਿਰ ਕਿੰਨਾ ਕੁ ਕਥਨ ਕੀਤਾ ਜਾਣਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਬਸ ਇਵੇਂ ਹੀ ਆ। ਕੀੜੀ ਆਕਾਸ਼ ਦੀਆਂ ਗੱਲਾਂ ਸੁਣਾ ਰਹੀ ਹੈ, ਬੂੰਦ ਸਮੁੰਦਰ ਦਾ ਜ਼ਿਕਰ ਕਰ ਰਹੀ ਹੈ, ਅਸਮਾਨ ਵਿੱਚ ਘੁੱਪ, ਹਨੇਰੇ ਵਿੱਚ ਬਿਜਲੀ ਚਮਕੀ ਹੈ, ਅਤੇ ਵੇਖਣ ਵਾਲਾ ਅਸਮਾਨ ਦੀ ਵਿਆਖਿਆ ਕਰਨੋਂ ਨਹੀਂ ਹਟਦਾ। ਇਵੇਂ ਮੈਂ ਕਥਨ ਕਰ ਰਿਹਾ, ਭੁੱਲਾਂ ਮੇਰੀਆਂ, ਗੁਨਾਹ ਮੇਰੇ, ਚਿਤਾਰਨਾ ਨਾ, ਉਪਦੇਸ਼ ਗੁਰੂ ਦਾ ਗ੍ਰਹਿਣ ਕਰ ਲੈਣਾ। ਅੰਮ੍ਰਿਤ ਛਕੋ ਸਿੰਘ ਸੱਜੋ, ਬਾਣੀ ਬਾਣੇ ਦੇ ਧਾਰਨੀ ਹੋਵੋ, ਆਪਣੇ ਗੁਰੂ ਤੇ ਭਰੋਸਾ ਰੱਖੀਏ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤ

0: ਗੁਰੂ ਜੀ ਕੀ ਫਤਿਹ।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ, ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130 4818 ਵੈਸਟ ਵਿੰਡਸ ਡਰਾਈਵ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316 27 ਐਵਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near Stamp

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd Avenue North East Calgary। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th Street North East Calgary।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। इना तो किसी भी तरह दे कस्टम किचन, बार्स, वॉशरूम, वैनिटी, क्लोजेट अते कमर्शियल मिल वर्क बारे कोई भी जानकारी लेन ले, तुसी पॉल सेखो जी नू 403-829-5000 या फिर 403-701-4947 ते संपर्क कर सकते हो। HMP कस्टम कैबिनेट्स लिमिटेड दा पता है, यूनिट नंबर 11, 2316, 27 एवेन्यू नॉर्थ ईस्ट, कैलगरी।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੋਦ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਖਰਕੈ ਕੀਤੀ ਰਾਤ ਖਾਸਮ ਵਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਖਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ

ਮੁੰਦਾਵਣੀ ਮਹੱਲਾ ਪੰਜਵ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰ ਧਾਰੋ।

0: ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦਨ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਕਾਰਣਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸ

ਛਕਿਆ ਦੇਹ ਚਲਾਈ ਤੇ ਗਵਾਹੇ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ।

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ।

ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਭੁੱਲ ਚੁੱਕ ਮੁਆਫ ਕਰਨੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖਸ ਤੇਤੇ। ਰਾਮਈਆ ਹਾਂ ਬਾਰਕ ਤੇਰਾ, ਕਾਹੇ ਨ ਖੰਡਸ ਅਵਗਣ ਮੇਰਾ। ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਭੀ ਚੇਤਨ ਰਾਖਸ ਮਾਇਆ। ਚਿੰਤ ਭਵਨ ਮਨ ਪਰਿਉ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਦੇਹੇ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂੰ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹਿ। ਜਲ ਤੇ ਉਪਜਤ ਰੰਗ ਜਿਉਂ, ਜਲ ਹੀ ਵਿਖੈ ਸਮਾਹਿ। ਜਿਨ੍ਹਾਂ ਨ ਬਿਸਰੈ ਨਾਮ ਸੇਕ ਨੇਹਿਆ, ਭੇਦ ਨ ਜਾਣੁਹ ਮੂਲ ਸਾਈਂ ਜੇਹਿਆ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਦਰਸ਼ਨ ਪਿਆਸੀ ਦਿਨ ਸੁਰਾਤ,